ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਅੱਜ ਦਿਨ ਐਤਵਾਰ ਸ਼ੱਕ ਸੰਮਤ 1948 ਦੇ ਹਾੜ੍ਹ ਮਹੀਨੇ ਦੀ 27 ਤਰੀਕ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 19 ਤਾਰੀਕ ਏ। ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 38 ਸਕਿੰਟ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ।

0: FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
1: नमस्कार, आकाशवाणी समाचार के साथ मैं फरहत नाज।
2: संसद के मानसून सत्र के शुरू होने से पहले सरकार ने आज सर्वदलीय बैठक बुलाई है।

ਦੇ ਪ੍ਰਸਾਰਣ ਤੇ ਹੁਣ ਨਜ਼ਰ ਮਾਰਦਿਆਂ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਪੈਗਾਮ। 8 ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਸਦਾ ਬਹਾਰ ਨਗਮੇ ਪੇਸ਼ ਕੀਤਾ ਜਾਏਗਾ 8:40 ਤੇ। 9 ਤੋਂ ਲੈ ਕੇ 10 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9 ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। 10 ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੇ ਇਸ ਦੇ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ, ਮੇਜ਼ਬਾਨ ਹੋਣਗੇ ਨਿਤਿਸ਼ ਕੁਮਾਰ। 10:30 ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ ਤੇ ਇਸ ਪ੍ਰੋਗਰਾਮ ਦੌਰਾਨ ਮਹਿਮਾਨ ਹੋਣਗੇ ਉੱਗੀ ਕਵਿਤਰੀ ਤੇ ਕਹਾਣੀਕਾਰਾ ਦਿਲਪ੍ਰੀਤ ਗੁਰੀ ਉਰਫ ਗੁਰਜਿੰਦਰ ਕੌਰ। 11 ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 11:05 ਤੋਂ ਲੈ ਕੇ 12 ਤੱਕ ਤੁਸੀਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਸਮਾਂ ਹੋਏਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਕਮਲਪ੍ਰੀਤ ਕੌਰ। 12:30 ਸਮਾਂ ਹੋਏਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ ਤੇ ਅੱਜ ਦਾ ਸਿਲਸਿਲਾ ਰਹੇਗਾ ਭੈਣਾਂ ਦੀ ਪਸੰਦ। 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਸਮਾਂ ਹੋਏਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। 2 ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 2:15 ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਦਾ ਸਮਾਂ ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਤੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਮੇਰਾ ਪਿੰਡ। ਇਸ ਵਾਰ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਪਿੰਡ ਬੰਗੀ ਦੀਪਾ ਸਿੰਘ, ਜ਼ਿਲ੍ਹਾ ਬਠਿੰਡਾ ਵਿਖੇ। ਇਸ ਵਾਰ ਤੁਸੀਂ ਸੁਣੋਗੇ ਇਸਦਾ ਪਹਿਲਾ ਭਾਗ, ਮੇਜ਼ਬਾਨ ਹੋਣਗੇ ਕੁਲਵਿੰਦਰ ਸਿੰਘ ਚਾਨੀ। 3 ਤੋਂ ਲੈ ਕੇ 5 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮ 5 ਸਮਾਂ ਹੋਏਗਾ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਕੁਲਦੀਪ ਕੌਰ, ਜੋ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਹੋਏਗਾ। 5:30 ਸਮਾਂ ਹੋਏਗਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ ਤੇ ਇਸ ਪ੍ਰੋਗਰਾਮ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ ਤੇ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਸੁਣੋਗੇ ਆਦਰਸ਼ ਭਾਰਤ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਸ਼੍ਰੀ ਸੋਮਨਾਥ ਸ਼ਰਮਾ ਦੇ ਜੀਵਨ ਤੇ ਉਹਨਾਂ ਦੇ ਜੀਵਨ ਤੇ ਆਧਾਰਿਤ ਹੋਏਗਾ ਇਹ ਪ੍ਰੋਗਰਾਮ ਤੇ ਵਾਚਕ ਹੋਣਗੇ ਆਕਾਂਕਸ਼ਾ ਅਰੋੜਾ ਤੇ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਦਾ ਸਮਾਂ ਹੋਏਗਾ ਪ੍ਰੋਗਰਾਮ ਯੁਵਬਾਣੀ ਦਾ ਤੇ ਸਿਲਸਿਲਾ ਰਹੇਗਾ ਰੋਜ਼ਗਾਰ ਸਮਾਚਾਰ। 7:00 ਤੋਂ 8:00 ਤੱਕ ਤੁਸੀਂ ਆਨੰਦ ਮਾਣੋਗੇ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਸੇ ਦਰਮਿਆਨ 7:30 ਹੋਣਗੀਆਂ ਪੰਜਾਬੀ ਵਿਚ ਖ਼ਬਰਾਂ। 8:00 ਤੁਸੀਂ ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਰਾਤੀ 9:15 ਤੋਂ ਲੈ ਕੇ 11 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9:15 ਸੁਣੋਗੇ ਪ੍ਰੋਗਰਾਮ ਆਪਕੇ ਲੀਏ, 9:30 ਛਾਇਆ ਗੀਤ, 10:00 ਆਜ ਕੇ ਫਨਕਾਰ ਤੇ 10:30 ਢਲਤੀ ਜਾਏ ਰਾਤ ਤੇ ਰਾਤੀ 11:00 ਸਾਡੀ ਚੱਲ ਰਹੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰੇ ਤੇ ਰੇਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:14:56। ਸਮਾਂ ਹੋ ਰਿਹਾ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਇਸ ਪ੍ਰੋਗਰਾਮ ਦੇ ਤਹਿਤ ਆਓ ਸਰਵਣ ਕਰਦੇ ਹਾਂ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਇਹ ਸ਼ਬਦ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਤੇ ਸਮਾਂ 6:50 ਤੇ 25 ਸਕਿੰਟ। ਆਓ ਇਸ ਪ੍ਰੋਗਰਾਮ ਦੇ ਤਹਿਤ ਸਰਵਣ ਕਰਦੇ ਹਾਂ ਅਗਲੀ ਭਗਤੀ ਰਚਨਾ ਹਰੀ ਓਮ ਸ਼ਰਨ ਦੀ ਆਵਾਜ਼ ਵਿੱਚ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 7:34 ਤੇ ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਦਾ।

ਤਿੜਕੇ ਹੋਏ ਨੂਰ ਚੋਂ ਸੱਜਰੀ ਸਵੇਰ ਹੱਸਦੀ, ਫੁੱਲਾਂ ਦੀ ਮਹਿਕ ਹਵਾਵਾਂ ਵਿੱਚ ਵਸਦੀ। ਛੱਡੋ ਨਿਰਾਸ਼ਾ ਤੇ ਲਓ ਚਾਹ ਦੀ ਚੁਸਕੀ, ਇਹ ਸਵੇਰ ਸਾਨੂੰ ਖੁੱਲ੍ਹ ਕੇ ਜਿਉਣਾ ਦੱਸਦੀ। ਉਮੀਦ ਹੈ ਇਸ ਸੋਹਣੀ ਸਵੇਰ ਵਾਂਗ ਆਪ ਸਭ ਪੂਰੀ ਤਰ੍ਹਾਂ ਸਿਹਤਮੰਦ ਤੇ ਰਾਜ਼ੀ ਖੁਸ਼ੀ ਹੋਵੋਗੇ।

ਜੀ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸਕਾਰਾਤਮਕ ਤੇ ਊਰਜਾਵਾਨ ਥੌਟ ਆਫ ਦਾ ਡੇ ਨਾਲ। ਕਹਿੰਦੇ ਹੱਸਣਾ ਸਾਡੇ ਚਿਹਰੇ ਦੀ ਰੌਣਕ ਵਧਾ ਦਿੰਦਾ ਹੈ। ਅਸੀਂ ਜ਼ਿੰਦਗੀ ਦੇ ਝਮੇਲਿਆਂ ਵਿੱਚ ਇੰਨਾ ਉਲਝ ਗਏ ਹਾਂ, ਬਸ ਦਿਨ ਕੱਟ ਰਹੇ ਹਾਂ ਅਤੇ ਸਹੀ ਮਾਨਿਆਂ ਵਿੱਚ ਜਿਉਣਾ ਭੁੱਲਦੇ ਜਾ ਰਹੇ ਹਾਂ। ਜੇਕਰ ਚਿਹਰਿਆਂ 'ਤੇ ਨਜ਼ਰ ਮਾਰੀਏ ਤਾਂ ਕੋਈ ਕੋਈ ਚਿਹਰਾ ਰੂਹ ਤੋਂ ਹੱਸਦਾ ਨਜ਼ਰ ਆਉਂਦਾ। ਕਈਆਂ ਨੂੰ ਤਾਂ ਮੈਂ ਇੰਝ ਕਹਿੰਦੇ ਵੀ ਸੁਣਿਆ ਕਿ ਅੱਜ ਮੈਂ ਕਿੰਨੇ ਸਮੇਂ ਬਾਅਦ ਖੁੱਲ੍ਹ ਕੇ ਹੱਸਿਆ। ਤਰੱਕੀ ਕਰੋ ਪਰ ਚਿਹਰਿਆਂ ਦੀ ਰੌਣਕ ਨੂੰ ਵੀ ਬਰਕਰਾਰ ਰੱਖੋ। ਉਹ ਮੌਕੇ ਕਦੀ ਨਾ ਗਵਾਓ ਜੋ ਤੁਹਾਡੇ ਚਿਹਰੇ 'ਤੇ ਹਾਸਾ ਲਿਆਉਣ। ਜਦੋਂ ਵੀ ਕਦੇ ਮੌਕਾ ਮਿਲੇ ਤਾਂ ਹੱਸੋ, ਪਰ ਕਿਸੇ 'ਤੇ ਨਹੀਂ, ਕਿਉਂਕਿ ਹਰ ਥਾਂ ਸਲੀਕਾ ਵੀ ਜ਼ਰੂਰੀ ਹੈ। ਬਹੁਤ ਸਾਰੇ ਕੰਮ ਮਸਲੇ ਚਿਹਰੇ ਦੀ ਰੌਣਕ ਨਾਲ ਹੀ ਹੱਲ ਹੋ ਜਾਂਦੇ ਨੇ। ਸੋ ਹਮੇਸ਼ਾ ਹਾਸੇ ਵਖੇਰਦੇ ਰਹੋ ਅਤੇ ਆਪਣੀ ਜ਼ਿੰਦਗੀ ਵਿੱਚ ਰੰਗ ਭਰਦੇ ਰਹੋ। ਜੀ ਦੋਸਤੋ, ਆਪਣੀ ਜ਼ਿੰਦਗੀ ਨੂੰ ਇੱਦਾਂ ਜੀਵੋ ਜਿਵੇਂ ਅੱਜ ਦਾ ਦਿਨ ਤੁਹਾਡੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ। ਕਹਿਣ ਦਾ ਭਾਵ, ਜੋ ਤੁਸੀਂ ਸੁਪਨੇ ਸੰਜੋਏ ਨੇ, ਖੁਆਬ ਦੇਖੇ ਨੇ, ਉਹਨਾਂ ਨੂੰ ਪੂਰਾ ਕਰਨ ਲਈ ਜਿੰਦ ਜਾਨ ਲਗਾ ਦਿਓ ਅਤੇ ਕਿਸੇ ਆਪਣੇ ਦੇ ਬੁੱਲਾਂ 'ਤੇ ਮੁਸਕਰਾਹਟ ਵਖੇਰ ਦਿਓ।

ਝਾਤ ਮਾਰਦੇ ਹਾਂ ਅੱਜ ਦਾ ਦਿਨ ਇਤਿਹਾਸ ਵਿੱਚ। ਦੋਸਤੋ, ਇਤਿਹਾਸ ਸਿਰਫ ਲੰਘੇ ਹੋਏ ਕੱਲ੍ਹ ਦੀ ਕਹਾਣੀ ਨਹੀਂ ਹੁੰਦੀ, ਬਲਕਿ ਸਾਡੇ ਅੱਜ ਨੂੰ ਸਮਝਣ ਅਤੇ ਆਉਣ ਵਾਲੇ ਕੱਲ੍ਹ ਨੂੰ ਸਵਾਰਨ ਦਾ ਇੱਕ ਸ਼ੀਸ਼ਾ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੇ ਦਿਨ ਇਤਿਹਾਸ ਦੇ ਪੰਨਿਆਂ ਵਿੱਚ ਕਿਹੜੀਆਂ ਮੁੱਖ ਅਤੇ ਯਾਦਗਾਰੀ ਘਟਨਾਵਾਂ ਦਰਜ ਹੋਈਆਂ ਸਨ। 19 ਜੁਲਾਈ 1827 ਨੂੰ ਪਹਿਲੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਅਗਰਦੂਤ ਮੰਗਲ ਪਾਂਡੇ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਪੈਂਦੇ ਨਗਵਾ ਪਿੰਡ ਵਿੱਚ ਹੋਇਆ। 1969 ਨੂੰ 14 ਮੁੱਖ ਬੈਂਕਾਂ ਦਾ ਰਾਸ਼ਟਰੀਕਰਨ ਹੋਇਆ ਸੀ। ਇਹ ਭਾਰਤ ਦੇ ਆਰਥਿਕ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮੋੜ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦੇ 14 ਵੱਡੇ ਨਿੱਜੀ ਬੈਂਕਾਂ ਦਾ ਰਾਸ਼ਟਰੀਕਰਨ ਕਰਨ ਦਾ ਇਤਿਹਾਸਿਕ ਫੈਸਲਾ ਲਿਆ ਸੀ, ਜਿਸ ਨਾਲ ਆਮ ਲੋਕਾਂ ਅਤੇ ਕਿਸਾਨਾਂ ਲਈ ਬੈਂਕਿੰਗ ਦੇ ਰਾਹ ਖੁੱਲ੍ਹੇ ਸਨ। 19 ਜੁਲਾਈ 1949 ਨੂੰ ਟਿਹਰੀ ਗੜਵਾਲ ਦਾ ਭਾਰਤ ਵਿੱਚ ਰਲਾ ਹੋਇਆ ਸੀ। ਟਿਹਰੀ ਗੜਵਾਲ ਰਿਆਸਤ ਨੇ ਅਧਿਕਾਰਿਤ ਤੌਰ 'ਤੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। 19 ਜੁਲਾਈ 1848 ਨੂੰ ਅਮਰੀਕਾ ਵਿੱਚ ਔਰਤਾਂ ਦੇ ਅਧਿਕਾਰ ਅਤੇ ਵੋਟ ਪਾਉਣ ਦੇ ਹੱਕ ਲਈ ਪਹਿਲਾ ਰਸਮੀ ਮਹਿਲਾ ਅਧਿਕਾਰ ਸੰਮੇਲਨ ਨਿਊਯਾਰਕ ਅਮਰੀਕਾ ਵਿੱਚ ਹੋਇਆ, ਜਿਸ ਨੇ ਮਹਿਲਾ ਅੰਦੋਲਨ ਦੀ ਨੀਂਹ ਰੱਖੀ। 19 ਜੁਲਾਈ 1969 ਨੂੰ ਮਨੁੱਖ ਨੇ ਚੰਦਰਮਾ 'ਤੇ ਪਹਿਲੀ ਵਾਰ ਕਦਮ ਰੱਖਣ ਤੋਂ ਠੀਕ ਇੱਕ ਦਿਨ ਪਹਿਲਾਂ ਨੀਲ ਆਰਮਸਟਰੋਂਗ ਅਤੇ ਉਹਨਾਂ ਦੇ ਸਾਥੀਆਂ ਨਾਲ ਭਰਿਆ ਹੋਇਆ ਅਪੋਲੋ 11 ਪੁਲਾੜ ਯਾਨ ਚੰਦਰਮਾ ਦੇ ਪੰਧ ਵਿੱਚ ਸਫਲਤਾਪੂਰਵਕ ਦਾਖਲ ਹੋਇਆ ਸੀ।

जिंदगी किताब सी है, हर पन्ना कुछ कह जाता है, जो दर्द समझ ले अल्फाजों का वही मुस्कुराना सीख जाता है। जी हाँ सुतियो, जिंदगी दे विच ना वाकई जिंदगी दी चाल नू समझण वाले ओ राही ओ सफर दे विच तय करण वाले जो सफरगार हुंदे ने ओ हमेशा ही मुस्कुराउंदे रहंदे ने, जो इस दी चाल इस दी राह इस दी वाह समझ जांदे ने, क्योंकि जिंदगी है जी खुशियां ते दुखां दा सुमेल, जिंदगी है ਧੁੱਪ ਤੇ ਛਾਂ ਦਾ ਸੁਮੇਲ। ਜੇ ਅੱਜ ਖੁਸ਼ੀਆਂ ਨੇ ਤਾਂ ਉਹ ਖੁਸ਼ੀਆਂ ਸਦਾ ਵੀ ਨੇ, ਤੇ ਜੇ ਅੱਜ ਦੁੱਖ ਹੈ ਤੇ ਦੁੱਖ ਜਿਹੜਾ ਹੈ ਉਹ ਸਦਾ ਦੇ ਲਈ ਨਹੀਂ ਰਹਿਣਾ। ਤੇ ਇਸੇ ਹੀ ਕਰਕੇ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਸੁੱਖ ਦੇ ਵਿੱਚ ਸ਼ੁਕਰਾਨਾ, ਦੁੱਖ ਦੇ ਵਿੱਚ ਅਰਦਾਸ, ਤੇ ਹਰ ਵੇਲੇ ਸਿਮਰਨ ਜੇ ਹੋਵੇ ਮਨੁੱਖ ਦੇ ਪਾਸ, ਤੇ ਹਮੇਸ਼ਾ ਹੀ ਮਨੁੱਖ ਹੱਸਦਾ ਵਸਦਾ ਮੁਸਕੁਰਾਉਂਦਾ ਤੇ ਹਮੇਸ਼ਾ ਹੀ ਖੁਸ਼ ਰਹਿੰਦਾ। ਸੋ ਤੁਹਾਡੀ ਆਪਣੀ ਦੋਸਤ ਹੋਸਟ ਵਿਜੇ ਲਕਸ਼ਮੀ ਹੱਸਦੀ ਮੁਸਕੁਰਾਉਂਦੀ ਹੋਈ ਪ੍ਰੋਗਰਾਮ ਪੈਗਾਮ ਲੈ ਕੇ ਪਹੁੰਚੀ ਹੈ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਗੁੱਡ ਮਾਰਨਿੰਗ ਦੇ ਨਾਲ ਪ੍ਰੋਗਰਾਮ ਪੈਗਾਮ ਦੇ ਵਿੱਚ ਮੇਰੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ। ਸੋ ਪ੍ਰੋਗਰਾਮ ਪੈਗਾਮ 77173 ਤੇ ਬਹੁਤ ਸਾਰੇ ਪੈਗਾਮ ਮੇਰੇ ਸਰੋਤਿਆਂ ਦੇ, ਤੇ ਉਹਨਾਂ ਪੈਗਾਮਾਂ ਨੂੰ ਗੀਤ ਐਂਡ ਸੰਗੀਤ ਨੂੰ ਲੈ ਕੇ ਤੇ ਕੁਛ ਕੁ ਆਪਣੀਆਂ ਖੱਟੀਆਂ ਮਿੱਠੀਆਂ ਨੋਣੀਆਂ ਨੋਣੀਆਂ ਸੋਹਣੀਆਂ ਸੋਹਣੀਆਂ ਜਿਹੀਆਂ ਗੱਲਾਂ ਲੈ ਕੇ ਸਰੋਤਿਆਂ ਦੀ ਖਿਦਮਤ ਵਿੱਚ ਹਾਜ਼ਰ ਹੋਣੀ ਆ ਜੀ। ਮੈਂ ਵਿਜੇ ਲਕਸ਼ਮੀ, ਹਰ ਰਵੀਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਦੌਰਾਨ ਹਫ਼ਤਾਵਾਰੀ ਸਿਲਸਿਲਾ ਪੈਗਾਮ ਦੇ ਵਿੱਚ।

ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਸਾਡਾ ਪੈਗਾਮ ਜ਼ਰੂਰ ਪੜੋ ਜ਼ਰੂਰ ਜੀ ਜ਼ਰੂਰ ਤੁਹਾਡਾ ਪੈਗਾਮ ਜ਼ਰੂਰ ਅਸੀਂ ਪੜਾਂਗੇ ਕਹਿੰਦੇ ਕੁਲਦੀਪ ਮਾਣਕ ਦੇ ਗੀਤ ਸਦਾ ਦੁਨੀਆਂ ਦੇ ਵਿੱਚ ਚੱਲਦੇ ਰਹਿਣ ਅਸੀਂ ਹੋਰ ਗੀਤਾਂ ਤੋਂ ਕੀ ਲੈਣਾ ਅਸੀਂ ਦੇਵ ਤਰੀਕਿਆਂ ਦੇ ਗੀਤ ਪੜਦੇ ਰਹਿਣਾ ਅਸੀਂ ਹੋਰਾਂ ਦੇ ਗੀਤ ਪੜ ਕੇ ਕੀ ਲੈਣਾ ਅਸੀਂ ਰੇਡੀਓ ਜਥੇਦਾਰ ਬਾਪੂ ਪਿਆਰੇ ਦੇ ਫੋਨ ਸੁਣਦੇ ਹੀ ਰਹੀਏ ਅਸੀਂ ਬਾਕੀਆਂ ਦੇ ਫੋਨ ਸੁਣ ਕੇ ਕੀ ਲੈਣਾ ਪਰਮਜੀਤ ਸਿੰਘ ਬਾਗਾ ਪੁਰਾਣਾ ਦੁਆਵਾਂ ਦਿੰਦਾ ਰਹੇ ਅਸੀਂ ਵੱਧ ਦੁਆਵਾਂ ਤੋਂ ਕੀ ਲੈਣਾ ਬਿਲਕੁਲ ਜੀ ਬਿਲਕੁਲ ਅਸੀਂ ਵੱਧ ਦੁਆਵਾਂ ਤੋਂ ਕੀ ਲੈਣਾ ਅਸੀਂ ਵੱਧ ਦੁਆਵਾਂ ਕਦੇ ਵੀ ਕਿਸੇ ਦੀਆਂ ਨਹੀਂ ਲੈਣੀਆਂ ਅਸੀਂ ਹਮੇਸ਼ਾ ਹੀ ਦੁਆਵਾਂ ਦੇ ਸਿਲਸਿਲੇ ਨੂੰ ਹੀ ਜਾਰੀ ਰੱਖਣਾ ਤੇ ਦੁਆਵਾਂ ਦੇ ਸਿਲਸਿਲੇ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਭੇਜਣ ਦੇ ਲਈ ਮੱਟੂ ਪਰਿਵਾਰ ਦਾ ਪਿੰਡ ਮੌੜਖੋਰ ਦਾ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਰਣਜੀਤ ਕੌਰ ਮੱਟੂ ਜਿੰਮੀ ਫੌਜੀ ਵਿੱਕੀ ਬਿੱਲਾ ਤਪੂਰਾ ਮਲ ਕੀਰਤ ਸੰਧੂ ਤੇ ਇਹਨਾਂ ਦੇ ਮਾਤਾ ਪਿਤਾ ਜੱਗਰ ਭੋਰਾ ਜੀਤੋ ਤੇ ਬੇਟੀਆਂ ਸੋਨੂ ਮੱਟੂ ਤੇ ਪਿੰਕੀ ਮੱਟੂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬੇਟੀਆਂ ਨੂੰ ਬਹੁਤ ਸਾਰਾ ਪਿਆਰ ਜਗਜੀਤ ਮੱਟੂ ਜੀ ਤੁਸੀਂ ਪ੍ਰੋਗਰਾਮ ਪੈਗਾਮ ਨੂੰ ਬਹੁਤ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਲਵੇਜ਼ ਹੀ ਤੁਹਾਡਾ ਪੈਗਾਮ ਪ੍ਰੋਗਰਾਮ ਪੈਗਾਮ ਨੂੰ ਆਉਂਦਾ ਹੈ ਇਸ ਦੇ ਲਈ ਵੀ ਦਿਲੋਂ ਧੰਨਵਾਦ ਔਰ ਪਿਛਲੇ ਹਫ਼ਤੇ ਤੁਹਾਡਾ ਪੈਗਾਮ ਪੜਨੋਂ ਰਹਿ ਗਿਆ ਸੀ ਇਸ ਦੇ ਲਈ ਜੀ ਕੰਨ ਪਕੜ ਕੇ ਸੋਰੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਤੁਹਾਡਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਹੋਇਆ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਰਿਸ਼ਤਾ ਹਮੇਸ਼ਾ ਓਨਾ ਹੀ ਰੱਖੋ ਜਿੰਨੀ ਅਗਲੀ ਨੂੰ ਜ਼ਰੂਰਤ ਹੋਵੇ ਹੱਦੋਂ ਵੱਧ ਕਿਸੇ ਦੇ ਆਪਣੇ ਬਣਨ ਦੀ ਕੋਸ਼ਿਸ਼ ਤੁਹਾਡੀ ਇੱਜ਼ਤ ਵੀ ਘਟਾਉਂਦੀ ਹੈ ਤੇ ਤੁਹਾਨੂੰ ਦੁਖੀ ਵੀ ਕਰਦੀ ਹੈ ਪਿੰਡ ਕਲਿਆਣ ਸੁਖਾ ਜ਼ਿਲ੍ਹਾ ਬਠਿੰਡਾ ਜਗਾ ਸੰਧੂ ਹਰਵਿੰਦਰ ਸੰਧੂ ਜੱਸੀ ਸੰਧੂ ਤੇ ਕੀਰਤ ਸੰਧੂ ਤੇ ਛੁਰਲੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਰਹੇ ਨੇ ਸੋ ਨਾਮ ਤੁਹਾਡਾ ਬੜਾ ਹੀ ਡਿਫਰੈਂਟ ਹੈ ਜੀ ਛੁਰਲੀ ਤੇ ਇਸੇ ਤਰ੍ਹਾਂ ਦੀ ਹੀ ਤੁਸੀਂ ਛੁਰਲੀਆਂ ਛੱਡਦੇ ਰਿਹਾ ਕਰੋ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮਾਂ ਦੀਆਂ ਝੜੀਆਂ ਲਗਾ ਦੇਣੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਪਤਾਹੀ ਪ੍ਰਗਟ ਸਿੰਘ ਢਿੱਲੋਂ ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਤੋਂ ਸੁਖਦੀਪ ਸਿੰਘ ਗਿੱਲ ਪਿੰਡ ਢਿਲਵਾ ਜ਼ਿਲ੍ਹਾ ਬਰਨਾਲਾ ਤੋਂ ਪੈਗਾਮ ਕਰ ਰਹੇ ਨੇ ਕਹਿੰਦੇ ਗੈਸ ਉੱਤੇ ਪੱਕੀਆਂ ਹੀ ਖਾਵੇ ਰੋਜ਼ ਰੋਟੀਆਂ ਚੁੱਲ੍ਹੇ ਦੀਆਂ ਬਣੀਆਂ ਵੀ ਖਾ ਕੇ ਕਦੇ ਵੇਖ ਲੈ ਚਾਟੀ ਦੀ ਲਾਲ ਲੱਸੀ ਪੀ ਆ ਕੇ ਕਦੇ ਪਿੰਡ ਵਿੱਚ ਮੱਖਣ ਦੇ ਪੇੜੇ ਨਾਲ ਰੋਟੀ ਖਾ ਕੇ ਕਦੇ ਦੇਖ ਲੈ ਆਰੋ ਦਾ ਪਾਣੀ ਪੀ ਅਸਲੀ ਸਵਾਦ ਭੁੱਲੇ ਟਿਊਬਵੈਲ ਦਾ ਠੰਡਾ ਪਾਣੀ ਆ ਕੇ ਪੀ ਕੇ ਵੇਖ ਲੈ ਕਹਿੰਦੇ ਰਾਜ ਦੌੜ ਭੱਜ ਜ਼ਿੰਦਗੀ ਦੀ ਕੱਟ ਲਈ ਬਥੇਰੀ ਹੋਣ ਪਿੰਡ ਆ ਕੇ ਸ਼ਾਂਤੀ ਦੇ ਪਲ ਜੀ ਕੇ ਵੀ ਵੇਖ ਲੈ ਰਾਜ ਬੁਰਜ ਰਾਜ ਜੀ ਬਹੁਤ ਬਹੁਤ ਸ਼ੁਕਰੀਆ ਹਮੇਸ਼ਾ ਹੀ ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ ਆਪਣੀ ਹੱਥ ਲਿਖਤ ਭੇਜਦੇ ਹੋ ਵਾਕਈ ਜ਼ਿੰਦਗੀ ਦੇ ਵਿੱਚ ਨਾ ਭੱਜ ਦੌੜ ਤੇ ਬਹੁਤ ਹੋਗੀ ਥੋੜੀ ਸਕੂਨ ਨੂੰ ਪਾਇਆ ਜਾਏ ਆਪਣਿਆਂ ਦੇ ਨਾਲ ਕਿਉਂ ਨਾ ਆਪਣਿਆਂ ਨੂੰ ਚਾਹ ਤੇ ਬੁਲਾਇਆ ਜਾਏ ਕਿਉਂਕਿ ਆਪਣਿਆਂ ਨਾਲ ਬੈਠ ਕੇ ਹਮੇਸ਼ਾ ਹੀ ਆਪਣੇ ਦਿਲ ਦੇ ਗਮ ਹੌਲੇ ਹੁੰਦੇ ਨੇ ਤੇ ਖੁਸ਼ੀਆਂ ਵੱਡੀਆਂ ਹੋ ਜਾਂਦੀਆਂ ਨੇ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਰਾਜ ਤੁਹਾਡੇ ਪੈਗਾਮ ਦੇ ਲਈ ਤੇ ਨਾਲ ਹੀ ਨਾਲ ਧੰਨਵਾਦ ਪ੍ਰਗਟ ਸਿੰਘ ਢਿੱਲੋਂ ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ ਸੁਖਦੀਪ ਸਿੰਘ ਗਿੱਲ ਪਿੰਡ ਢਿਲਵਾਂ ਜ਼ਿਲ੍ਹਾ ਬਰਨਾਲਾ ਤੋਂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਇੰਦਰਜੀਤ ਕੌਰ ਧਾਲੀਵਾਲ ਗੁਰਨੂਰ ਕੌਰ ਧਾਲੀਵਾਲ ਗੁਰਫਤਿਹ ਸਿੰਘ ਧਾਲੀਵਾਲ ਤੇ ਇਹ ਪੈਗਾਮ ਸਾਨੂੰ ਆਇਆ ਜੀ ਪਿੰਡ ਰਾਜੀਆਣਾ ਜ਼ਿਲ੍ਹਾ ਮੋਗਾ ਤੋਂ ਲਓ ਜੀ ਮੋਗਾ ਵਾਲਿਆਂ ਦਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਫਸਟ ਟਾਈਮ ਹੈ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਸਤਿ ਸ੍ਰੀ ਅਕਾਲ ਕਹਿੰਦੇ ਦੁਨੀਆਂ ਦੀ ਹਰ ਦੌਲਤ ਇੱਕ ਪਾਸੇ ਤੇ ਮਾਂ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਲਿਖੀ ਮੇਰੇ ਲਈ ਦੁਆਵਾਂ ਇੱਕ ਪਾਸੇ ਮਾਂ ਦੀਆਂ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਇਹ ਉਹ ਅਰਦਾਸ ਹੈ ਜੋ ਰੱਬ ਨੂੰ ਵੀ ਮੰਨਣੀ ਪੈਂਦੀ ਹੈ ਜਿੱਥੇ ਕੋਈ ਦਵਾਈ ਕੰਮ ਨਹੀਂ ਕਰਦੀ ਉੱਥੇ ਮਾਂ ਦੀ ਇੱਕ ਸੱਚੀ ਦੁਆ ਤਕਦੀਰ ਬਦਲ ਦਿੰਦੀ ਹੈ ਮਾਂ ਦੀ ਮਮਤਾ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਤੋਂ ਵੱਡਾ ਜੱਗ ਦਾ ਵਿੱਚ ਕੋਈ ਫੁੱਲ ਨਹੀਂ ਹੁੰਦਾ ਲਓ ਜੀ ਮਾਂ ਦੀ ਮਮਤਾ ਦੀ ਗੱਲ ਕੀਤੀ ਹੈ ਪ੍ਰੋਗਰਾਮ ਪੈਗਾਮ ਦੇ ਵਿੱਚ ਵਾਕਈ ਜੀ ਮਾਵਾਂ ਦੀਆਂ ਦੁਆਵਾਂ ਦੇ ਵਿੱਚ ਤਾਂ ਬਹੁਤ ਅਸਰ ਹੁੰਦਾ ਹੈ ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਇੰਦਰਜੀਤ ਜੀ ਗੁਰਨੂਰ ਗੁਰਫਤਿਹ ਸਿੰਘ ਪਿੰਡ ਰਾਜੀਆਣਾ ਜ਼ਿਲ੍ਹਾ ਮੋਗਾ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ ਉਹ ਨਮਕ ਦਾ ਸ਼ਹਿਰ ਸੀ ਤੇ ਮੈਂ ਜ਼ਖਮ ਖੋਲ ਬੈਠਾ ਜੀ ਸੁਖਪਾਲ ਜੀ ਬੜਾ ਹੀ ਸੈਡੀ ਚਾ ਪੈਗਾਮ ਤੁਹਾਡਾ ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ ਵਾਕਈ ਜੀ ਕਈ ਵਾਰੀ ਸੱਚ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਮਨ ਵੀ ਉਦਾਸ ਹੁੰਦਾ ਤੇ ਫਿਰ ਉਹਨਾਂ ਲੋਕਾਂ ਦੇ ਵਿੱਚ ਬੋਲਿਆ ਗਿਆ ਸੱਚ ਵੀ ਸਾਨੂੰ ਪਰੇਸ਼ਾਨ ਕਰ ਜਾਂਦਾ ਬਹੁਤ ਬਹੁਤ ਸ਼ੁਕਰੀਆ

ਲਾਲ ਜੀ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਪੈਗਾਮ ਨੂੰ ਸੱਚਾ ਪੈਗਾਮ ਕਰਦੇ ਹੋ, ਸ਼ੁਕਰੀਆ। ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ, ਕੱਚੀ ਫਸਲ ਮੈਂ ਵੱਢਾਂਗਾ ਨਹੀਂ, ਤੈਨੂੰ ਦਿਲ ਚੋਂ ਕਦੇ ਕੱਢਾਂਗਾ ਨਹੀਂ, ਤੇਰੇ ਨਾਲੋਂ ਤੇ ਦੁਸ਼ਮਣ ਚੰਗਾ, ਜਿਹੜਾ ਕਹਿੰਦਾ ਤੈਨੂੰ ਛੱਡਾਂਗਾ ਨਹੀਂ। ਹਾਏ ਜੀ ਹਾਏ, ਦੁਸ਼ਮਣਾਂ ਤੇ ਦੁਸ਼ਮਣੀ ਵੀ ਕਹਿੰਦੇ ਕਿ ਮੇਰੀ ਬੜੀ ਪਿਆਰੀ ਹੁੰਦੀ ਹੈ, ਕਿਉਂਕਿ ਉਹ ਦੁਸ਼ਮਣੀ ਵੀ ਨਾ ਉਸਦੇ ਵਿੱਚ ਇੱਕ ਯਾਦ ਛੁਪੀ ਹੁੰਦੀ ਹੈ, ਦੁਸ਼ਮਣਾਂ ਦੇ ਪ੍ਰਤੀ ਹਮੇਸ਼ਾ ਹੀ ਇੱਕ ਅਹਿਸਾਸ ਛੁਪਿਆ ਹੁੰਦਾ। ਤੇ ਫਿਰ ਮੈਂ ਕਹਿੰਦੀ ਹਾਂ ਜੀ, ਦੁਸ਼ਮਣੀ ਕਿਉਂ ਰੱਖਣੀ, ਅਸੀਂ ਪਿਆਰ ਤੇ ਮੁਹੱਬਤ ਦਾ ਅਹਿਸਾਸ ਕਿਉਂ ਨਾ ਰੱਖੀਏ। ਬਹੁਤ ਬਹੁਤ ਸ਼ੁਕਰੀਆ ਲਵਪ੍ਰੀਤ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਲਈ ਸ਼ੁਕਰੀਆ। ਸਵਰਨ ਕੌਰ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ, ਉਹ ਤੇਰੀ ਮੁਸਕੁਰਾਉਂਦੀਆਂ ਅੱਖਾਂ, ਉਹ ਤੇਰੇ ਅੰਦਾਜ਼, ਸ਼ਰਮ ਤੇਰੀ ਕਸਮ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਹਾਓ ਸਵੀਟ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਅਸੀਂ ਚੈਨ ਲੈਣਾ ਹੀ ਕਿਉਂ ਹੈ ਜੀ? ਅਸੀਂ ਉਹਨਾਂ ਦੀਆਂ ਯਾਦਾਂ ਦੇ ਨਾਲ ਹੀ ਕਿਉਂ ਨਾ ਆਪਣੀ ਜ਼ਿੰਦਗੀ ਨੂੰ ਬਿਤਾਈਏ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਸਵਰਨ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ। ਨੈਸ਼ਨਲ ਕਲੋਨੀ ਬਠਿੰਡਾ ਤੋਂ ਤੁਸੀਂ ਕੀਤਾ ਪੈਗਾਮ, ਸ਼ੁਕਰੀਆ ਜੀ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ, ਕਰਮ ਕਰਨਾ ਹੀ ਹੈ ਤੋ ਯੇ ਕਰਮ ਕਰ ਦੇ, ਐ ਖੁਦਾ ਤੂੰ ਮੇਰੀ ਖੁਆਇਸ਼ੋਂ ਕੋ ਥੋੜਾ ਸਾ ਕਮ ਕਰ ਦੇ। ਜੀ, ਇੱਕ ਡਿਫਰੈਂਟ ਜਿਹਾ ਪੈਗਾਮ ਨੱਥੂ ਰਾਮ ਦਾ। ਐਂਡ ਨੱਥੂ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਫਸਟ ਟਾਈਮ ਤੁਸੀਂ ਕੀਤਾ ਪੈਗਾਮ ਅਨਾਜ ਮੰਡੀ ਕਾਲਿਆਂ ਵਾਲੀ, ਜ਼ਿਲ੍ਹਾ ਸਿਰਸਾ ਤੋਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਐਂਡ ਵੈਲਕਮ ਇਨ ਆਕਾਸ਼ਵਾਣੀ FM ਬਠਿੰਡਾ। ਪਿੰਡ ਬੁਰਜ ਮਾਨਸਾ, ਨੇੜੇ ਮੌਣ ਮੰਡੀ, ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਪਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ, ਨੇੜੇ ਫਾਟਕ ਮੌੜ ਮੰਡੀ ਤੋਂ ਗੁਰਜੀਤ ਨੰਬਰਦਾਰ, ਮਲਕੀਤ ਮਾਨਸਾ, ਗੁਰਤੇਜ ਕੈਂਦ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਤੇ ਪੂਰੀ ਤੱਗੜ ਫੈਮਿਲੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਰਹੀ ਹੈ। ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ, ਉਹ ਨਮਕ ਦਾ ਸ਼ਹਿਰ ਸੀ ਤੇ ਮੈਂ ਜ਼ਖਮ ਖੋਲ ਬੈਠਾ। ਜੀ ਸੁਖਪਾਲ ਜੀ, ਬੜਾ ਹੀ ਸੈਡੀ ਜਿਹਾ ਪੈਗਾਮ ਤੁਹਾਡਾ, ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ। ਵਾਕਈ ਜੀ, ਕਈ ਵਾਰੀ ਸੱਚ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਮਨ ਵੀ ਉਦਾਸ ਹੁੰਦਾ ਹੈ, ਤੇ ਫਿਰ ਉਹਨਾਂ ਲੋਕਾਂ ਦੇ ਵਿੱਚ ਬੋਲਿਆ ਗਿਆ ਸੱਚ ਵੀ ਸਾਨੂੰ ਪਰੇਸ਼ਾਨ ਕਰ ਜਾਂਦਾ। ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਪੈਗਾਮ ਨੂੰ ਸੱਚਾ ਪੈਗਾਮ ਕਰਦੇ ਹੋ, ਸ਼ੁਕਰੀਆ। ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ, ਕੱਚੀ ਫਸਲ ਮੈਂ ਵੱਢਾਂਗਾ ਨਹੀਂ, ਤੈਨੂੰ ਦਿਲ ਚੋਂ ਕਦੇ ਕੱਢਾਂਗਾ ਨਹੀਂ, ਤੇਰੇ ਨਾਲੋਂ ਤੇ ਦੁਸ਼ਮਣ ਚੰਗਾ, ਜਿਹੜਾ ਕਹਿੰਦਾ ਤੈਨੂੰ ਛੱਡਾਂਗਾ ਨਹੀਂ। ਹਾਏ ਜੀ ਹਾਏ, ਦੁਸ਼ਮਣਾਂ ਤੇ ਦੁਸ਼ਮਣੀ ਵੀ ਕਹਿੰਦੇ ਕਿ ਮੇਰੀ ਬੜੀ ਪਿਆਰੀ ਹੁੰਦੀ ਹੈ, ਕਿਉਂਕਿ ਉਹ ਦੁਸ਼ਮਣੀ ਵੀ ਨਾ ਉਸਦੇ ਵਿੱਚ ਇੱਕ ਯਾਦ ਛੁਪੀ ਹੁੰਦੀ ਹੈ, ਦੁਸ਼ਮਣਾਂ ਦੇ ਪ੍ਰਤੀ ਹਮੇਸ਼ਾ ਹੀ ਇੱਕ ਅਹਿਸਾਸ ਛੁਪਿਆ ਹੁੰਦਾ। ਤੇ ਫਿਰ ਮੈਂ ਕਹਿੰਦੀ ਹਾਂ ਜੀ, ਦੁਸ਼ਮਣੀ ਕਿਉਂ ਰੱਖਣੀ, ਅਸੀਂ ਪਿਆਰ ਤੇ ਮੁਹੱਬਤ ਦਾ ਅਹਿਸਾਸ ਕਿਉਂ ਨਾ ਰੱਖੀਏ। ਬਹੁਤ ਬਹੁਤ ਸ਼ੁਕਰੀਆ ਲਵਪ੍ਰੀਤ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਲਈ ਸ਼ੁਕਰੀਆ। ਸਵਰਨ ਕੌਰ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ, ਉਹ ਤੇਰੀ ਮੁਸਕੁਰਾਉਂਦੀਆਂ ਅੱਖਾਂ, ਉਹ ਤੇਰੇ ਅੰਦਾਜ਼, ਸ਼ਰਮ ਤੇਰੀ ਕਸਮ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਹਾਓ ਸਵੀਟ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਅਸੀਂ ਚੈਨ ਲੈਣਾ ਹੀ ਕਿਉਂ ਹੈ ਜੀ? ਅਸੀਂ ਉਹਨਾਂ ਦੀਆਂ ਯਾਦਾਂ ਦੇ ਨਾਲ ਹੀ ਕਿਉਂ ਨਾ ਆਪਣੀ ਜ਼ਿੰਦਗੀ ਨੂੰ ਬਿਤਾਈਏ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਸਵਰਨ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ। ਨੈਸ਼ਨਲ ਕਲੋਨੀ ਬਠਿੰਡਾ ਤੋਂ ਤੁਸੀਂ ਕੀਤਾ ਪੈਗਾਮ, ਸ਼ੁਕਰੀਆ ਜੀ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ, ਕਰਮ ਕਰਨਾ ਹੀ ਹੈ ਤੋ ਯੇ ਕਰਮ ਕਰ ਦੇ, ਐ ਖੁਦਾ ਤੂੰ ਮੇਰੀ ਖੁਆਇਸ਼ੋਂ ਕੋ ਥੋੜਾ ਸਾ ਕਮ ਕਰ ਦੇ। ਜੀ, ਇੱਕ ਡਿਫਰੈਂਟ ਜਿਹਾ ਪੈਗਾਮ ਨੱਥੂ ਰਾਮ ਦਾ। ਐਂਡ ਨੱਥੂ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਫਸਟ ਟਾਈਮ ਤੁਸੀਂ ਕੀਤਾ ਪੈਗਾਮ ਅਨਾਜ ਮੰਡੀ ਕਾਲਿਆਂ ਵਾਲੀ, ਜ਼ਿਲ੍ਹਾ ਸਿਰਸਾ ਤੋਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਐਂਡ ਵੈਲਕਮ ਇਨ ਆਕਾਸ਼ਵਾਣੀ FM ਬਠਿੰਡਾ। ਕਹਿੰਦੀ, ਮੁਹੱਬਤ ਦਿਲਾਂ ਦੀ ਬੋਲੀ ਹੈ, ਲਫ਼ਜ਼ਾਂ ਦੀ ਮੁਹਤਾਜ ਨਹੀਂ, ਜਿਸ ਨੂੰ ਦਿਲੋਂ ਚਾਹੀਏ ਉਹ ਕਦੇ ਆਮ ਨਹੀਂ, ਦਰਦ ਦੀ ਕੀਮਤ ਉਹੀ ਜਾਣੇ ਜਿਸਨੇ ਚੁੱਪ ਰਹਿ ਕੇ ਹੰਝੂ ਪੀਤੇ ਨੇ। ਬੜਾ ਇਮੋਸ਼ਨਲ ਜਾਂ ਬੜਾ ਹੀ ਸੈਡ ਜਾਂ ਪੈਗਾਮ ਕੀਤਾ ਪ੍ਰੋਗਰਾਮ ਪੈਗਾਮ ਦੇ ਵਿੱਚ ਸਾਡੇ ਸਰੋਤਾ ਰਾਮ ਸਿੰਘ, ਪਿੰਦਰ ਕੌਰ, ਕਮਲਪ੍ਰੀਤ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ, ਉਹ ਨਮਕ ਦਾ ਸ਼ਹਿਰ ਸੀ ਤੇ ਮੈਂ ਜ਼ਖਮ ਖੋਲ ਬੈਠਾ। ਜੀ ਸੁਖਪਾਲ ਜੀ, ਬੜਾ ਹੀ ਸੈਡੀ ਜਾਂ ਪੈਗਾਮ ਤੁਹਾਡਾ, ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ। ਵਾਕਈ ਜੀ, ਕਈ ਵਾਰੀ ਸੱਚ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਮਨ ਵੀ ਉਦਾਸ ਹੁੰਦਾ ਹੈ, ਤੇ ਫਿਰ ਉਹਨਾਂ ਲੋਕਾਂ ਦੇ ਵਿੱਚ ਬੋਲਿਆ ਗਿਆ ਸੱਚ ਵੀ ਸਾਨੂੰ ਪਰੇਸ਼ਾਨ ਕਰ ਜਾਂਦਾ। ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਪੈਗਾਮ ਨੂੰ ਸੱਚਾ ਪੈਗਾਮ ਕਰਦੇ ਹੋ, ਸ਼ੁਕਰੀਆ। ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ, ਕੱਚੀ ਫਸਲ ਮੈਂ ਵੱਢਾਂਗਾ ਨਹੀਂ, ਤੈਨੂੰ ਦਿਲ ਚੋਂ ਕਦੇ ਕੱਢਾਂਗਾ ਨਹੀਂ, ਤੇਰੇ ਨਾਲੋਂ ਤੇ ਦੁਸ਼ਮਣ ਚੰਗਾ, ਜਿਹੜਾ ਕਹਿੰਦਾ ਤੈਨੂੰ ਛੱਡਾਂਗਾ ਨਹੀਂ। ਹਾਏ ਜੀ ਹਾਏ, ਦੁਸ਼ਮਣਾਂ ਤੇ ਦੁਸ਼ਮਣੀ ਵੀ ਕਹਿੰਦੇ ਕਿ ਮੇਰੀ ਬੜੀ ਪਿਆਰੀ ਹੁੰਦੀ ਹੈ, ਕਿਉਂਕਿ ਉਹ ਦੁਸ਼ਮਣੀ ਵੀ ਨਾ ਉਸਦੇ ਵਿੱਚ ਇੱਕ ਯਾਦ ਛੁਪੀ ਹੁੰਦੀ ਹੈ, ਦੁਸ਼ਮਣਾਂ ਦੇ ਪ੍ਰਤੀ ਹਮੇਸ਼ਾ ਹੀ ਇੱਕ

एहसास छुपया हुंदा है। ते फिर मैं कहनी हां जी दुश्मनी क्यों रखनी, असीं प्यार ते मुहब्बत दा एहसास क्यों ना रखिये। बहुत बहुत शुक्रिया लवप्रीत जी प्रोग्राम पैगाम दे विच पैगाम करन लई, शुक्रिया। स्वर्ण कौर बठिंडा तो कर रहे ने पैगाम, कहंदे ओ तेरी मुस्कुरांदियां अखां, ओ तेरे अंदाज, सरम तेरी कसम, एक पल भी चैन लैण नहीं दिंदे। हाउ स्वीट, एक पल भी चैन लैण नहीं दिंदे। असीं चैन लैणा ही क्यों है जी, असीं उहनां दीआं यादां दे नाल ही क्यों ना अपनी जिंदगी नूं बिताईए ते जिंदगी नूं खूबसूरत बणाईए। स्वर्ण जी बहुत बहुत शुक्रिया प्रोग्राम पैगाम दे विच। नैशनल कलोनी बठिंडा तो तुसीं कीता पैगाम, शुक्रिया जी। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਕਰਮ ਕਰਨਾ ਹੀ ਹੈ ਤੋ ਯੇ ਕਰਮ ਕਰ ਦੇ, ਇਹ ਖੁਦਾ ਤੂੰ ਮੇਰੀ ਖੁਆਇਸ਼ੋਂ ਕੋ ਥੋੜਾ ਸਾ ਕਮ ਕਰ ਦੇ। ਜੀ ਇੱਕ ਡਿਫਰੈਂਟ ਜਿਹਾ ਪੈਗਾਮ ਨੱਥੂ ਰਾਮ ਦਾ। ਐਂਡ ਨੱਥੂ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਫਸਟ ਟਾਈਮ ਤੁਸੀਂ ਕੀਤਾ ਪੈਗਾਮ ਅਨਾਜ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਿਰਸਾ ਤੋਂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਐਂਡ ਵੈਲਕਮ ਇਨ ਆਕਾਸ਼ਵਾਣੀ FM ਬਠਿੰਡਾ। ਪਵਨ ਸ਼ਰਮਾ ਤੇ ਇਹਨਾਂ ਦੇ ਪੋਤਰੇ ਪਰਵਰਿਸ਼ ਕੌਸ਼ਲ ਲਕਸ਼ ਰਾਮੋ ਮੰਡੀ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ। ਪੈਗਾਮ ਦੇ ਵਿੱਚ ਕਹਿੰਦੇ ਬਾਰਿਸ਼ ਕੀ ਹਰ ਬੂੰਦ ਇੱਕ ਪੈਗਾਮ ਲਾਤੀ ਹੈ, ਪੁਰਾਣੀ ਯਾਦੋਂ ਕੋ ਫਿਰ ਸੇ ਜਗਾ ਜਾਂਦੀ ਹੈ। ਹਾਉ ਸਵੀਟ, ਬਿਲਕੁਲ ਜੀ, ਬਾਰਿਸ਼ ਦੀਆਂ ਬੂੰਦਾਂ ਬਹੁਤ ਕੁਛ ਕਹਿ ਜਾਂਦੀਆਂ ਨੇ ਤੇ ਉਹਨਾਂ ਬਾਰਿਸ਼ ਦੀਆਂ ਬੂੰਦਾਂ ਦੇ ਵਿੱਚ ਪ੍ਰੋਗਰਾਮ ਪੈਗਾਮ ਨੂੰ ਜੇਕਰ ਸੁਣਿਆ ਜਾਏ ਤੇ ਨਾਲ ਹੱਥ ਦੇ ਵਿੱਚ ਹੋਵੇ ਜੀ ਚਾਹ ਦਾ ਕੱਪ ਤੇ ਕਿਆ ਬਾਤ ਹੈ ਜੀ, ਜ਼ਿੰਦਗੀ ਤੇ ਫਿਰ ਬਹੁਤ ਹਸੀਨ ਹੋ ਜਾਂਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪਵਨ ਜੀ, ਤੁਸੀਂ ਪ੍ਰੋਗਰਾਮ ਪੈਗਾਮ ਨੂੰ ਪੈਗਾਮ ਕੀਤਾ, ਸ਼ੁਕਰੀਆ ਜੀ। ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ, ਉਹ ਨਮਕ ਦਾ ਸ਼ਹਿਰ ਸੀ ਤੇ ਮੈਂ ਜ਼ਖਮ ਖੋਲ ਬੈਠਾ। ਜੀ ਸੁਖਪਾਲ ਜੀ, ਬੜਾ ਹੀ ਸੈਡੀ ਜਿਹਾ ਪੈਗਾਮ ਤੁਹਾਡਾ, ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ। ਵਾਕਈ ਜੀ ਕਈ ਵਾਰੀ ਸੱਚ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਮਨ ਵੀ ਉਦਾਸ ਹੁੰਦਾ ਤੇ ਫਿਰ ਉਹਨਾਂ ਲੋਕਾਂ ਦੇ ਵਿੱਚ ਬੋਲਿਆ ਗਿਆ ਸੱਚ ਵੀ ਸਾਨੂੰ ਪਰੇਸ਼ਾਨ ਕਰ ਜਾਂਦਾ। ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਪੈਗਾਮ ਨੂੰ ਸੱਚਾ ਪੈਗਾਮ ਕਰਦੇ ਹੋ, ਸ਼ੁਕਰੀਆ। ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ, ਕਹਿੰਦੇ ਕੱਚੀ ਫਸਲ ਮੈਂ ਵੱਢਾਂਗਾ ਨਹੀਂ, ਤੈਨੂੰ ਦਿਲ ਚੋਂ ਕਦੇ ਕੱਢਾਂਗਾ ਨਹੀਂ, ਤੇਰੇ ਨਾਲੋਂ ਤੇ ਦੁਸ਼ਮਣ ਚੰਗਾ, ਜਿਹੜਾ ਕਹਿੰਦਾ ਤੈਨੂੰ ਛੱਡਾਂਗਾ ਨਹੀਂ। ਹਾਏ ਜੀ ਹਾਏ, ਦੁਸ਼ਮਣਾਂ ਦੀ ਦੁਸ਼ਮਣੀ ਵੀ ਕਹਿੰਦੇ ਕਿ ਮੇਰੀ ਬੜੀ ਪਿਆਰੀ ਹੁੰਦੀ ਹੈ, ਕਿਉਂਕਿ ਉਹ ਦੁਸ਼ਮਣੀ ਵੀ ਨਾ ਉਸਦੇ ਵਿੱਚ ਇੱਕ ਯਾਦ ਛੁਪੀ ਹੁੰਦੀ ਹੈ, ਦੁਸ਼ਮਣਾਂ ਦੇ ਪ੍ਰਤੀ ਹਮੇਸ਼ਾ ਹੀ ਇੱਕ ਅਹਿਸਾਸ ਛੁਪਿਆ ਹੁੰਦਾ। ਤੇ ਫਿਰ ਮੈਂ ਕਹਿੰਦੀ ਹਾਂ ਜੀ ਦੁਸ਼ਮਣੀ ਕਿਉਂ ਰੱਖਣੀ, ਅਸੀਂ ਪਿਆਰ ਤੇ ਮੁਹੱਬਤ ਦਾ ਅਹਿਸਾਸ ਕਿਉਂ ਨਾ ਰੱਖੀਏ। ਬਹੁਤ ਬਹੁਤ ਸ਼ੁਕਰੀਆ ਲਵਪ੍ਰੀਤ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਲਈ, ਸ਼ੁਕਰੀਆ। ਸਵਰਨ ਕੌਰ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਉਹ ਤੇਰੀ ਮੁਸਕੁਰਾਉਂਦੀਆਂ ਅੱਖਾਂ, ਉਹ ਤੇਰੇ ਅੰਦਾਜ਼, ਸਰਮ ਤੇਰੀ ਕਸਮ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਹਾਉ ਸਵੀਟ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਅਸੀਂ ਚੈਨ ਲੈਣਾ ਹੀ ਕਿਉਂ ਹੈ ਜੀ, ਅਸੀਂ ਉਹਨਾਂ ਦੀਆਂ ਯਾਦਾਂ ਦੇ ਨਾਲ ਹੀ ਕਿਉਂ ਨਾ ਆਪਣੀ ਜ਼ਿੰਦਗੀ ਨੂੰ ਬਿਤਾਈਏ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਸਵਰਨ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ। ਨੈਸ਼ਨਲ ਕਲੋਨੀ ਬਠਿੰਡਾ ਤੋਂ ਤੁਸੀਂ ਕੀਤਾ ਪੈਗਾਮ, ਸ਼ੁਕਰੀਆ ਜੀ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਕਰਮ ਕਰਨਾ ਹੀ ਹੈ ਤੋ ਯੇ ਕਰਮ ਕਰ ਦੇ, ਇਹ ਖੁਦਾ ਤੂੰ ਮੇਰੀ ਖੁਆਇਸ਼ੋਂ ਕੋ ਥੋੜਾ ਸਾ ਕਮ ਕਰ ਦੇ। ਜੀ ਇੱਕ ਡਿਫਰੈਂਟ ਜਿਹਾ ਪੈਗਾਮ ਨੱਥੂ ਰਾਮ ਦਾ। ਐਂਡ ਨੱਥੂ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਫਸਟ ਟਾਈਮ ਤੁਸੀਂ ਕੀਤਾ ਪੈਗਾਮ ਅਨਾਜ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਿਰਸਾ ਤੋਂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਐਂਡ ਵੈਲਕਮ ਇਨ ਆਕਾਸ਼ਵਾਣੀ FM ਬਠਿੰਡਾ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ ਲੋਕ ਚਿਹਰੇ ਪੜਦੇ ਨੇ ਸੱਜਣਾ, ਜੋ ਦਿਲਾਂ ਨੂੰ ਪੜਨਾ ਜਾਣਦੇ ਨੇ ਉਹੀ ਸੱਚੀ ਸੁੱਚੀ ਮੁਹੱਬਤ ਨੂੰ ਉਹ ਸ਼ੀਸ਼ੇ ਵਾਂਗ ਪਛਾਣਦੇ ਨੇ। ਅਸੀਂ ਮਿੱਟੀ ਵਿੱਚ ਨਾ ਰੁਲਦੇ ਕਦੇ, ਨਾ ਲੱਗਦੇ ਮਗਰ ਕਦੇ ਦੁਨੀਆਂ ਦੇ, ਜੇ ਕਦਰ ਹੁੰਦੀ ਜਜ਼ਬਾਤਾਂ ਦੀ ਸਾਨੂੰ ਹੀਰਿਆਂ ਵਾਂਗੂ ਮਾਣ ਤੇ ਹੁੰਦੇ। ਕਿਆ ਬਾਤਾਂ ਨੇ, ਬਹੁਤ ਹੀ ਡਿਫਰੈਂਟ ਜਿਹਾ ਪੈਗਾਮ ਪ੍ਰੋਗਰਾਮ। ਪੈਗਾਮ ਦੇ ਵਿੱਚ ਕਹਿੰਦੇ ਸਾਨੂੰ ਹੀਰਿਆਂ ਵਾਂਗੂ ਮਾਣਦੇ ਹੁੰਦੇ। ਜੀ ਲੋਕ ਚਿਹਰੇ ਪੜਦੇ ਸੱਜਣਾ ਵੇ, ਵਾਕਈ ਜੀ ਚਿਹਰਿਆਂ ਦੇ ਵਿੱਚ ਬਹੁਤ ਕੁਛ ਲਿਖਿਆ ਹੁੰਦਾ ਤੇ ਚਿਹਰੇ ਅਸੀਂ ਜਦੋਂ ਪੜ੍ਹ ਲੈਂਦੇ ਹਾਂ ਤੇ ਚਿਹਰਿਆਂ ਨੂੰ ਪੜ੍ਹਨਾ ਸਿੱਖ ਜਾਂਦੇ ਹਾਂ ਤੇ ਫਿਰ ਜ਼ਿੰਦਗੀ ਦੇ ਵਿੱਚ ਸਹੀ ਲੋਕਾਂ ਦੀ ਤਲਾਸ਼ ਵੀ ਕਰਨੀ ਸਿੱਖ ਜਾਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਕੁਲਵੰਤ ਜੀ, ਜਸਵੰਤ, ਰਮਨ ਤੇ ਬਲਜੀਤ, ਬਹੁਤ ਬਹੁਤ ਸ਼ੁਕਰੀਆ ਜੀ। ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ, ਉਹ ਨਮਕ ਦਾ ਸ਼ਹਿਰ ਸੀ ਤੇ ਮੈਂ ਜ਼ਖਮ ਖੋਲ ਬੈਠਾ। ਜੀ ਸੁਖਪਾਲ ਜੀ, ਬੜਾ ਹੀ ਸੈਡੀ ਜਿਹਾ ਪੈਗਾਮ ਤੁਹਾਡਾ, ਝੂਠਿਆਂ ਦੇ ਵਿੱਚ ਮੈਂ ਸੱਚ ਬੋਲ ਬੈਠਾ। ਵਾਕਈ ਜੀ ਕਈ ਵਾਰੀ ਸੱਚ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਮਨ ਵੀ ਉਦਾਸ ਹੁੰਦਾ ਤੇ ਫਿਰ ਉਹਨਾਂ ਲੋਕਾਂ ਦੇ ਵਿੱਚ ਬੋਲਿਆ ਗਿਆ ਸੱਚ ਵੀ ਸਾਨੂੰ ਪਰੇਸ਼ਾਨ ਕਰ ਜਾਂਦਾ। ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਪੈਗਾਮ ਨੂੰ ਸੱਚਾ ਪੈਗਾਮ ਕਰਦੇ ਹੋ, ਸ਼ੁਕਰੀਆ।

ਜਸਪ੍ਰੀਤ ਸਿੰਘ ਲਵਪ੍ਰੀਤ ਸਿੰਘ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ, ਕੱਚੀ ਫਸਲ ਮੈਂ ਵੱਢਾਂਗਾ ਨਹੀਂ, ਤੈਨੂੰ ਦਿਲ ਚੋਂ ਕਦੇ ਕੱਢਾਂਗਾ ਨਹੀਂ, ਤੇਰੇ ਨਾਲੋਂ ਤੇ ਦੁਸ਼ਮਣ ਚੰਗਾ ਜਿਹੜਾ ਕਹਿੰਦਾ ਤੈਨੂੰ ਛੱਡਾਂਗਾ ਨਹੀਂ। ਹਾਏ ਜੀ ਹਾਏ, ਦੁਸ਼ਮਣਾਂ ਦੀ ਦੁਸ਼ਮਣੀ ਵੀ ਕਹਿੰਦੇ ਕਈ ਵਾਰੀ ਬੜੀ ਪਿਆਰੀ ਹੁੰਦੀ ਹੈ, ਕਿਉਂਕਿ ਉਹ ਦੁਸ਼ਮਣੀ ਵੀ ਨਾ ਉਸਦੇ ਵਿੱਚ ਇੱਕ ਯਾਦ ਛੁਪੀ ਹੁੰਦੀ ਹੈ, ਦੁਸ਼ਮਣਾਂ ਦੇ ਪ੍ਰਤੀ ਹਮੇਸ਼ਾ ਹੀ ਇੱਕ ਅਹਿਸਾਸ ਛੁਪਿਆ ਹੁੰਦਾ। ਤੇ ਫਿਰ ਮੈਂ ਕਹਿੰਦੀ ਹਾਂ ਜੀ, ਦੁਸ਼ਮਣੀ ਕਿਉਂ ਰੱਖਣੀ, ਅਸੀਂ ਪਿਆਰ ਤੇ ਮੁਹੱਬਤ ਦਾ ਅਹਿਸਾਸ ਕਿਉਂ ਨਾ ਰੱਖੀਏ। ਬਹੁਤ ਬਹੁਤ ਸ਼ੁਕਰੀਆ ਲਵਪ੍ਰੀਤ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਲਈ ਸ਼ੁਕਰੀਆ। ਸਵਰਨ ਕੌਰ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ, ਉਹ ਤੇਰੀ ਮੁਸਕੁਰਾਉਂਦੀਆਂ ਅੱਖਾਂ, ਉਹ ਤੇਰੇ ਅੰਦਾਜ਼, ਸ਼ਰਮ ਤੇਰੀ ਕਸਮ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਹਾਉ ਸਵੀਟ, ਇੱਕ ਪਲ ਵੀ ਚੈਨ ਲੈਣ ਨਹੀਂ ਦਿੰਦੇ। ਅਸੀਂ ਚੈਨ ਲੈਣਾ ਹੀ ਕਿਉਂ ਹੈ ਜੀ, ਅਸੀਂ ਉਹਨਾਂ ਦੀਆਂ ਯਾਦਾਂ ਦੇ ਨਾਲ ਹੀ ਕਿਉਂ ਨਾ ਆਪਣੀ ਜ਼ਿੰਦਗੀ ਨੂੰ ਬਿਤਾਈਏ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ। ਸਵਰਨ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ। ਨੈਸ਼ਨਲ ਕਲੋਨੀ ਬਠਿੰਡਾ ਤੋਂ ਤੁਸੀਂ ਕੀਤਾ ਪੈਗਾਮ, ਸ਼ੁਕਰੀਆ ਜੀ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਕਰ ਰਹੇ ਨੇ ਪੈਗਾਮ, ਕਹਿੰਦੇ, ਕਰਮ ਕਰਨਾ ਹੀ ਹੈ ਤੋ ਯੇ ਕਰਮ ਕਰ ਦੇ, ਐ ਖੁਦਾ ਤੂੰ ਮੇਰੀ ਖੁਆਇਸ਼ੋਂ ਕੋ ਥੋੜਾ ਸਾ ਕਮ ਕਰ ਦੇ। ਜੀ, ਇੱਕ ਡਿਫਰੈਂਟ ਜਿਹਾ ਪੈਗਾਮ ਨੱਥੂ ਰਾਮ ਦਾ। ਐਂਡ ਨੱਥੂ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਫਸਟ ਟਾਈਮ ਤੁਸੀਂ ਕੀਤਾ ਪੈਗਾਮ ਅਨਾਜ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਤੋਂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਐਂਡ ਵੈਲਕਮ ਇਨ ਆਕਾਸ਼ਵਾਣੀ FM ਬਠਿੰਡਾ। ਪ੍ਰੋਗਰਾਮ ਪੈਗਾਮ ਦੇ ਵਿੱਚ ਪਿੰਡ ਫੁੱਲ ਮਿੱਠੀ ਤੋਂ ਰਾਮ ਸਿੰਘ, ਕੁਲਜਿੰਦਰ ਸਿੰਘ, ਮਨਜੀਤ, ਜਸਪ੍ਰੀਤ ਚੱਸੀ ਤੇ ਇਹਨਾਂ ਦਾ ਪੋਤਰਾ ਗੁਣਤਾਜ, ਸਕੂਨ ਕੀ ਤਲਾਸ਼ ਮੇ ਤੁਮਹਾਰੀ ਆਂਖੋਂ ਮੇ ਝਾਕਾ ਥਾ। ਹਾਉ ਸਵੀਟ, ਸਕੂਨ ਕੀ ਤਲਾਸ਼ ਮੇ ਤੁਮਹਾਰੀ ਆਂਖੋਂ ਮੇ ਝਾਕਾ ਥਾ, ਕਿਸੇ ਪਤਾ ਥਾ ਕਮਬਖਤ ਦਿਲ ਕਾ ਦਰਦ ਔਰ ਮਿਲ ਜਾਏਗਾ। ਹਾਏ ਹਾਏ ਹਾਏ, ਕਿਆ ਬਾਤ ਹੈ ਜੀ, ਦਿਲ ਕਾ ਦਰਦ ਔਰ ਮਿਲ ਜਾਏਗਾ, ਔਰ ਦਿਲ ਦੇ ਦਰਦ ਦੀ ਗੱਲ ਕੀਤੀ ਹੈ ਤੇ ਆਈ ਥਿੰਕ ਇਟਸ ਟਾਈਮ ਟੂ ਪਲੇ ਅ ਸੌਂਗ ਆਫ ਦਿਲ ਕਾ ਦਰਦ। ਤੇ ਇਸ ਦਰਦ ਤੇ ਜੇਕਰ ਕੋਈ ਇੱਕ ਡਿਸਕੋ ਹੋ ਜਾਏ ਤੇ ਫਿਰ ਕਿਵੇਂ ਆ। ਚਲੋ, ਲੈਟਸ ਟ੍ਰਾਈ ਫਾਰ ਅ ਡਿਸਕੋ ਸੌਂਗ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ।

ਮਲਕੀਤ ਸਿੰਘ ਘੜੀ ਸਾਜ ਗੁਨਿਆਣਾ ਮੰਡੀ ਤੋਂ ਕਹਿ ਰਹੇ ਨੇ ਪੈਗਾਮ, ਕਹਿੰਦੇ ਮਰਿਆ ਮਗਰੋਂ ਚੇਤੇ ਆਉਂਦੀ ਮਾਂ, ਮੈਨੂੰ ਘੁੱਟ ਕਲੇਜੇ ਲਾਉਂਦੀ ਮਾਂ, ਕੱਚੀ ਨੀਂਦਰ ਜਦੋਂ ਕਦੇ ਮੈਂ ਸੁੱਤਾ ਹੋਵਾਂ, ਕੁੰਡਾ ਵੀ ਨਹੀਂ ਖੜਕਾਉਂਦੀ ਮਾਂ, ਮਰ ਕੇ ਵੀ ਫਰਜ਼ ਨਿਭਾਉਂਦੀ ਮਾਂ, ਧੀਆਂ ਪੁੱਤਰਾਂ ਨਾਲ ਸਦਾ ਬਣਾ ਕੇ ਰੱਖੀ, ਮੈਨੂੰ ਬੱਚਿਆਂ ਵਾਂਗ ਸਮਝਾਉਂਦੀ ਮਾਂ, ਜਾਗੋ ਮੀਚੇ ਵਿੱਚ ਜੇ ਮੈਂ ਹੋਵਾਂ ਕਿਧਰੇ, ਗੁਨਿਆਣੇ ਨੂੰ ਲੋਰੀ ਗਾ ਸਵਾਉਂਦੀ ਮਾਂ, ਜਿਹੜੇ ਕੰਮ ਉਹ ਛੱਡ ਗਈ ਅਧੂਰੇ, ਮਲਕੀਤ ਆ ਕੇ ਪੂਰ ਚੜਾਉਂਦੀ ਮਾਂ, ਦਿਲ ਮੇਰਾ ਉਦਾਸ ਜਿਹਾ ਹੋਏ ਕਦੇ, ਮੇਰਾ ਹੌਸਲਾ ਖੂਬ ਵਧਾਉਂਦੀ ਮਾਂ। ਲੋ ਜੀ, ਮਾਵਾਂ ਦਾ ਤਾਂ ਕੰਮ ਹੀ ਆਈ ਹੁੰਦਾ ਹੌਸਲੇ ਵਧਾਉਣਾ, ਕੰਮਾਂ ਤੇ ਪੂਰ ਚੜਾਉਣਾ, ਲੋਰੀਆਂ ਗਾ ਗਾ ਬੱਚਿਆਂ ਨੂੰ ਸਵਾਉਣਾ ਤੇ ਆਪਣੇ ਬੱਚਿਆਂ ਨੂੰ ਸਮਝਾਉਣਾ, ਤੇ ਫਿਰ ਮਾਂ ਤੇ ਜਿਉਂਦੇ ਜੀ ਤੇ ਫਰਜ਼ ਨਿਭਾਉਂਦੇ ਹੈ, ਤੇ ਮਰਨ ਤੋਂ ਬਾਅਦ ਮਾਵਾਂ ਦੀਆਂ ਵੀ ਕਿਹੜਾ ਆਂਦਰਾਂ ਨੂੰ ਠੰਡ ਪਹੁੰਚਦੀ ਹੈ, ਉਹ ਵੀ ਤਾਂ ਆਪਣੇ ਬੱਚਿਆਂ ਦੇ ਆਸੇ ਪਾਸੇ ਹੀ ਫਿਰਦੀਆਂ ਰਹਿੰਦੀਆਂ ਨੇ ਨਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਮਲਕੀਤ ਜੀ, ਬੜਾ ਹੀ ਡਿਫਰੈਂਟ ਜਿਹਾ ਪੈਗਾਮ, ਬੜਾ ਇਮੋਸ਼ਨਲ ਜਿਹਾ ਪੈਗਾਮ, ਬੜਾ ਹੀ ਇੱਕ ਸੈਡੀ ਜਿਹਾ ਪੈਗਾਮ ਤੁਸੀਂ ਕੀਤਾ ਪ੍ਰੋਗਰਾਮ ਪੈਗਾਮ ਦੇ ਵਿੱਚ। ਬਹੁਤ ਬਹੁਤ ਬਹੁਤ ਜ਼ਿਆਦਾ ਸ਼ੁਕਰੀਆ। ਨਮਸਕਾਰ, ਸਾਨੂੰ ਭੇਜ ਦਿੱਤੀ ਹੈ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਸਤਿ ਸ੍ਰੀ ਅਕਾਲ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਕੀਰਤੀ ਵਰਮਾ, ਪ੍ਰਿਯਾਂਸ਼ੀ ਵਰਮਾ, ਸਿਦਕ ਵਰਮਾ, ਆਲ ਵਰਮਾ ਫੈਮਿਲੀ ਵਿਲੇਜ ਬੁਰਜ ਹਨੁਮਾਨਗੜ੍ਹ ਡਿਸਟ੍ਰਿਕਟ ਫਜ਼ਿਲਕਾ ਤੋਂ। ਸਭ ਤੋਂ ਪਹਿਲਾਂ ਪ੍ਰੋਗਰਾਮ ਪੈਗਾਮ ਨੂੰ ਪੇਸ਼ ਕਰਨ ਦੇ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ, ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਲਫ਼ਜ਼ਾਂ ਨਾਲ ਨਹੀਂ ਅਹਿਸਾਸਾਂ ਨਾਲ ਪਹਿਚਾਣ ਹੁੰਦੀ ਹੈ, ਇਨਸਾਨ ਦੀ ਅਸਲੀ ਔਕਾਤ ਉਸਦੀ ਜ਼ੁਬਾਨ ਨਾਲ ਨਹੀਂ ਸਗੋਂ ਉਸਦੇ ਵਿਹਾਰ ਨਾਲ ਹੁੰਦੀ ਹੈ। ਰਿਸ਼ਤੇ ਫੁੱਲਾਂ ਵਾਂਗ ਹੁੰਦੇ ਨੇ, ਪਿਆਰ ਨਾਲ ਨਿਭਾਇਓ ਤਾਂ ਮਹਿਕਦੇ ਰਹਿੰਦੇ ਨੇ, ਲਾਪਰਵਾਹੀ ਕਰੋ ਤਾਂ ਮੁਰਝਾ ਜਾਂਦੇ ਨੇ। ਕਹਿੰਦੇ ਜ਼ਿੰਦਗੀ ਦੀ ਕਿਤਾਬ ਦਾ ਹਰ ਸਫ਼ਾ ਖੂਬਸੂਰਤ ਬਣ ਜਾਵੇ ਜੇ ਰੱਬ ਦਾ ਨਾਮ ਤੇ ਆਪਣਿਆਂ ਦਾ ਸਾਥ ਮਿਲ ਜਾਵੇ। ਅੱਗੇ ਕਹਿੰਦੇ ਨੇ ਜੀ, ਮੁਸਕੁਰਾਹਟ ਉਹ ਹੀਰਾ ਹੈ ਜੋ ਬਿਨਾਂ ਕੀਮਤ ਤੇ ਵੀ ਹਰ ਦਿਲ ਨੂੰ ਅਮੀਰ ਬਣਾ ਲੈਂਦਾ ਹੈ। ਕਹਿੰਦੇ ਰੱਬ ਕੋਲੋਂ ਇੰਨੀ ਜਿਹੀ ਦੁਆ ਹੈ, ਹਰ ਚਿਹਰੇ ਤੇ ਮੁਸਕਾਨ ਰਹੇ, ਕੋਈ ਵੀ ਆਪਣਿਆਂ ਤੋਂ ਕਦੇ ਦੂਰ ਨਾ ਹੋਵੇ। ਬਹੁਤ ਸਾਰੀਆਂ ਬਲੈਸਿੰਗਸ, ਬਹੁਤ ਸਾਰੀਆਂ ਦੁਆਵਾਂ ਸਾਨੂੰ ਭੇਜ ਦਿੱਤੀਆਂ ਨੇ ਜੀ, ਕੀਰਤੀ ਵਰਮਾ, ਸਿਦਕ ਵਰਮਾ, ਪ੍ਰਿਯਾਂਸ਼ੀ ਵਰਮਾ ਤੇ ਪੂਰੀ ਵਰਮਾ ਫੈਮਿਲੀ ਵਿਲੇਜ ਬੁਰਜ ਹਨੁਮਾਨਗੜ੍ਹ ਮੰਡੀ ਅਨੀਵਾਰਾ ਡਿਸਟ੍ਰਿਕਟ ਫਾਜ਼ਿਲਕਾ ਤੇ। ਇਹਨਾਂ ਦੇ ਪ੍ਰਿਯਾਂਸ਼ੀ ਤੇ ਸਿਦਕ ਨੂੰ ਬਹੁਤ ਸਾਰਾ ਪਿਆਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ। ਪੂਰੀ ਵਰਮਾ ਫੈਮਿਲੀ ਦਾ ਸ਼ੁਕਰੀਆ ਜੀ। ਅਮਰਜੀਤ ਸਿੱਧੂ ਕਰੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ, ਕਹਿੰਦੀ ਅਸੀਂ ਤੇਰੇ ਦਰ ਤੇ ਮੰਗਦੇ ਹਾਂ, ਦਿਲ ਤੇਰੇ ਤੋਂ ਮੰਗਣ ਆਏ ਹਾਂ, ਲੱਖ ਸੂਲਾਂ ਹੋਵਣ ਰਾਵਾਂ ਦੇ ਵਿੱਚ, ਭਾਵੇਂ ਤੇਰੇ ਦਰਾਂ ਮੂਰਨ ਹੀ ਲੰਘਣ ਆਏ ਹਾਂ, ਸਾਡੇ ਨਾਲ ਬੁਲਾਇਆ ਭਾਵੇਂ ਬੋਲੇ ਨਾ, ਸੱਜਣਾ ਖੰਘ ਤੇਰੀ ਵਿੱਚ ਖੰਘਣ ਆਏ ਹਾਂ, ਜਿਉਂਦੇ ਜੀ ਭਾਵੇਂ ਮਰ ਜਾਈਏ, ਹਾਣ ਦੀਏ ਆਪਣੀ ਜਿੰਦ ਸੂਲੀ ਟੰਗਣ ਆਏ ਹਾਂ। ਨਜ਼ਰਾਂ ਨਾਲ ਨਜ਼ਰ ਮਿਲਾ ਕੇ ਸਿੱਧੂ ਦੇ ਮੀਤੇ ਦਿਲ ਆਪਣੇ ਨੂੰ ਡੰਗਣ ਆਏ ਹਾਂ, ਤੈਨੂੰ ਤੇਰੇ ਤੋਂ ਮੰਗ ਲੈਣਾ ਇੱਕ ਦਿਨ, ਖੁਦ ਨੂੰ ਇਸ਼ਕ ਦੇ ਰੰਗ ਵਿੱਚ ਰੰਗਣ ਆਏ ਹਾਂ। ਲਓ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਅਮਰਜੀਤ ਸਿੰਘ ਸਿੱਧੂ ਜੀ, ਡਿਫਰੈਂਟ ਡਿਫਰੈਂਟ ਡਿਫਰੈਂਟ ਪੈਗਾਮ ਐਜ਼ ਆਲਵੇਜ਼, ਤੁਹਾਡਾ ਅੱਜ ਵੀ ਪੈਗਾਮ ਡਿਫਰੈਂਟ ਹੈ ਔਰ ਤੇਰੇ ਇਸ਼ਕ ਦੇ ਰੰਗ ਵਿੱਚ ਰੰਗਣ ਆਏ ਆ। ਲਓ ਜੀ, ਪ੍ਰੋਗਰਾਮ ਪੈਗਾਮ ਦੇ ਪਿਆਰ ਦੇ ਵਿੱਚ ਤਾਂ ਤੁਸੀਂ ਰੰਗ ਹੀ ਚੁੱਕੇ ਹੋ ਤੇ ਫਿਰ ਹੁਣ ਇਸ਼ਕ ਦੇ ਰੰਗ ਦੇ ਵਿੱਚ ਵੀ ਰੰਗ ਹੀ ਜਾਓ। ਬਹੁਤ ਬਹੁਤ ਸ਼ੁਕਰੀਆ ਜੀ। ਸਤੀਸ਼ ਕੁਮਾਰ ਬੰਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡਵਲੀ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ ਜਬ ਕੋਈ ਆਪਣਾ ਆਪਕਾ ਆਪਸੇ ਨਾਰਾਜ਼ ਹੋ ਜਾਏ ਤੋ ਉਸੇ ਸਮਝਾਓ, ਲੇਕਿਨ ਅਗਰ ਉਹ ਨਾ ਸਮਝੇ ਤੋ ਖੁਦ ਕੋ ਸਮਝਾਓ। ਜੀ ਸਤੀਸ਼ ਜੀ, ਤੁਹਾਡਾ ਪੈਗਾਮ ਵੀ ਹੈ ਤੇ ਠੀਕ, ਲੇਕਿਨ ਅਗਰ ਉਹ ਨਾ ਸਮਝੇ ਨਾ ਤੋ ਮੇਰੇ ਹਿਸਾਬ ਨਾਲ ਬਾਰ ਬਾਰ ਸਮਝਾਓ, ਕਿਉਂਕਿ ਰਿਸ਼ਤੇ ਇੰਨੇ ਸੌਖੇ ਨਹੀਂ ਹੁੰਦੇ ਤੇ ਇੰਨੇ ਸੌਖੇ ਤਰੀਕੇ ਨਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਜਾਣ ਨਹੀਂ ਦੇਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਸਤੀਸ਼ ਕੁਮਾਰ ਬੰਸਲ ਜੀ, ਬਹੁਤ ਬਹੁਤ ਸ਼ੁਕਰੀਆ। ਪੁੱਛੋ ਮੰਡੀ ਵਾਰਡ ਨੰਬਰ 11 ਤੋਂ ਡਾਕਟਰ ਰਾਮ ਕੁਮਾਰ ਦੋਸ਼ੀ, ਰਾਜਰਾਣੀ, ਨਿਹਾਰਿਕਾ ਦੇਵਾਂਸ਼, ਸੁਹਾਨੀ, ਗੁਲਸ਼ਨ, ਹਿਮਾਂਸ਼ੀ ਕਰ ਰਹੇ ਨੇ ਪੈਗਾਮ। ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ, ਤੂੰ ਮੇਰਾ ਹੱਥ ਜ਼ਰਾ ਥਾਮ ਕਰ ਤੋ ਦੇਖੋ ਸਹੀ, ਲੋਕ ਜਲ ਜਾਏਗੇ ਮਹਿਫਿਲ ਮੇ ਚਿਰਾਗੋ ਕੀ ਤਰ੍ਹਾਂ। ਅੱਗੇ ਕਹਿੰਦੇ, ਤੂੰ ਮਿਲ ਗਈ ਹੈ ਤੋ ਮੁਝਸੇ ਨਾਰਾਜ਼ ਹੈ ਖੁਦਾ, ਤੂੰ ਮਿਲ ਗਈ ਹੈ ਤੋ ਮੁਝਸੇ ਨਾਰਾਜ਼ ਹੈ ਖੁਦਾ, ਕਹਿਤਾ ਹੈ ਕਿ ਤੂੰ ਅਬ ਕੁਛ ਮਾਂਗਤਾ ਹੀ ਨਹੀਂ। ਹਾਓ ਸਵੀਟ, ਕਹਿਤਾ ਹੈ ਕਿ ਤੂੰ ਅਬ ਕੁਛ ਮਾਂਗਤਾ ਹੀ ਨਹੀਂ। ਜਿਹਨੂੰ ਆਪਣੀ ਮੁਹੱਬਤ, ਇਸ਼ਕ, ਜਿਹਨੂੰ ਆਪਣਾ ਪਿਆਰ ਹੀ ਮਿਲ ਗਿਆ ਹੈ ਤੇ ਮੈਨੂੰ ਲੱਗਦਾ ਨਹੀਂ ਜੀ ਕੁਛ ਹੋਰ ਮੰਗਣ ਦੀ ਜ਼ਰੂਰਤ ਹੈ। ਡਾਕਟਰ ਰਾਮ ਕੁਮਾਰ ਦੋਸ਼ੀ ਜੀ, ਆਲਵੇਜ਼ ਹੀ ਤੁਹਾਡਾ ਪੈਗਾਮ ਲਿਟਲ ਬਿਟ ਡਿਫਰੈਂਟ ਡਿਫਰੈਂਟ ਡਿਫਰੈਂਟ ਐਂਡ ਸਮਥਿੰਗ

ਸਪੈਸ਼ਲ ਹੁੰਦਾ ਜੀ। ਬਹੁਤ ਬਹੁਤ ਸ਼ੁਕਰੀਆ, ਅੱਜ ਵੀ ਤੁਹਾਡਾ ਪੈਗਾਮ ਬਹੁਤ ਹੀ ਡਿਫਰੈਂਟ ਹੈ। ਤੂੰ ਮਿਲ ਗਈ ਹੈ ਮੁਝੇ ਤੋ ਨਾਰਾਜ਼ ਹੈ ਖੁਦਾ, ਕਹਿਤਾ ਹੈ ਕਿ ਤੂੰ ਅਬ ਕੁਛ ਮਾਂਗਤਾ ਹੀ ਨਹੀਂ। ਹਾਓ ਸਵੀਟ, ਥੈਂਕ ਯੂ ਸੋ ਮਚ ਡਾਕਟਰ ਰਾਮ ਕੁਮਾਰ ਦੋਸ਼ੀ ਜੀ ਫੋਰ ਅ ਬਿਊਟੀਫੁਲ ਪੈਗਾਮ।

ਟੋਨੀ ਸ਼ਾਹ ਪੁਸ਼ਪਿੰਦਰ ਪਾਲ ਸਿੰਘ ਟੋਨੀ ਸ਼ਾਹ ਪੁਸ਼ਪਿੰਦਰ ਪਾਲ ਸਿੰਘ ਗੁਨਿਆਣਾ ਮੰਡੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ ਨਦੀ ਕਭੀ ਰਾਸਤੇ ਕੇ ਪੱਥਰੋਂ ਸੇ ਨਹੀਂ ਰੁਕਤੀ ਕਿਉਂਕਿ ਉਸੇ ਮਾਲੂਮ ਹੈ ਕਿ ਬਹਿਤੇ ਰਹਿਣਾ ਹੀ ਉਸਕੀ ਪਹਿਚਾਨ ਹੈ ਠੀਕ ਉਸੀ ਤਰ੍ਹਾਂ ਜ਼ਿੰਦਗੀ ਮੇ ਕਿਤਨੀ ਵੀ ਰੁਕਾਵਟੇ ਆਏ ਆਪਣੇ ਲਕਸ਼ ਕੀ ਔਰ ਬੜ੍ਹਤੇ ਰਹੀਏ ਲਕਸ਼ ਕੀ ਔਰ ਬੜ੍ਹਨੇ ਕੀ ਬਾਤ ਕਰ ਰਹੇ ਹੈ ਪੁਸ਼ਪਿੰਦਰ ਪਾਲ ਸਿੰਘ ਗੁਨਿਆਣਾ ਮੰਡੀ ਤੋਂ ਬਹੁਤ ਬਹੁਤ ਸ਼ੁਕਰੀਆ ਪੁਸ਼ਪਿੰਦਰ ਜੀ ਲਕਸ਼ ਦੀ ਔਰ ਤਾਂ ਤੁਸੀਂ ਵੱਧਦੇ ਹੀ ਹੋ ਮੈਨੂੰ ਪਤਾ ਹੀ ਹੈ ਆਲਵੇਜ਼ ਹੀ ਪ੍ਰੋਗਰਾਮ ਪੈਗਾਮ ਨੂੰ ਪੈਗਾਮ ਕਰਦੇ ਹੋ ਇਹ ਵੀ ਤਾਂ ਤੁਹਾਡਾ ਲਕਸ਼ ਹੀ ਹੈ ਨਾ ਜੀ ਸ਼ੁਕਰੀਆ ਪਿਆਰੀ ਬਹਿਣਾ ਵਿਜੇ ਲਕਸ਼ਮੀ ਜੀ ਪਿਆਰ ਭਰਾ ਨਮਸਕਾਰ ਬਸ ਸਟੈਂਡ ਮਾਨਸਾ ਜਗਦੀਸ਼ ਰਾਏ ਗਰਗ ਔਰ ਪੈਗਾਮ ਭੇਜਿਆ ਜੀ ਕਹਿੰਦੇ ਸੋ ਦੁਸ਼ਮਨ ਬਨੇ ਹਮਾਰੇ ਤੋ ਕਿਸੀ ਸੇ ਕੁਛ ਨਹੀਂ ਕਹਾ ਸੋ ਦੁਸ਼ਮਨ ਬਨੇ ਹਮਾਰੇ ਤੋ ਕਿਸੀ ਨੇ ਕੁਛ ਨਹੀਂ ਕਹਾ ਇੱਕ ਹਮਸਫ਼ਰ ਕਿਆ ਬਨਾਇਆ ਲੋਗੋ ਨੇ ਉਂਗਲੀਆਂ ਉਠਾ ਦੀ ਜੀ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਇੱਥੇ ਐਵੇਂ ਥੋੜੀ ਕਿਹਾ ਜਾਂਦਾ ਹੈ ਕਿ ਕੁਛ ਤੋਂ ਲੋਕ ਕਹੇਂਗੇ ਲੋਗੋ ਕਾ ਕਾਮ ਹੈ ਕਹਿਣਾ ਤੇ ਤੁਸੀਂ ਲੋਕਾਂ ਦੀਆਂ ਗੱਲਾਂ ਤੇ ਆਪਣੀ ਜ਼ਿੰਦਗੀ ਨੂੰ ਖਰਾਬ ਥੋੜੀ ਕਰਨਾ ਤੁਸੀਂ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਹਮਸਫ਼ਰ ਨਾਲ ਬਹੁਤ ਵਧੀਆ ਤਰੀਕੇ ਨਾਲ ਬਤਾਓ ਤੁਹਾਡਾ ਪੈਗਾਮ ਵੀ ਬਹੁਤ ਖੂਬਸੂਰਤ ਕਹਿੰਦੇ ਸੋ ਦੁਸ਼ਮਨ ਬਨੇ ਹਮਾਰੇ ਤੋ ਕਿਸੀ ਨੇ ਕੁਛ ਨਹੀਂ ਕਹਾ ਇੱਕ ਹਮਸਫ਼ਰ ਬਣਾ ਲਿਆ ਤੋ ਲੋਗੋ ਨੇ ਉਂਗਲੀਆਂ ਉਠਾ ਦੀ ਆਈ ਥਿੰਕ ਨਾਓ ਇਟਸ ਟਾਈਮ ਟੂ ਪਲੇ ਬਿਊਟੀਫੁਲ ਸੌਂਗ ਆਫ ਕੁਛ ਤੋ ਲੋਕ ਕਹੇਂਗੇ

ਬਿਲਕੁਲ ਵੀ ਨਹੀਂ ਮੰਨਦੇ, ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਨੇ ਜੀ। ਹਰਜਿੰਦਰ ਸਿੰਘ ਬਰਾੜ VPO ਜੀ ਦਾ ਡਿਸਟ੍ਰਿਕਟ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ ਇਸ ਮਿੱਟੀ ਦੀ ਖੁਸ਼ਬੂ ਸਾਡੀ ਸ਼ਾਨ ਏ, ਭਾਰਤ ਮਾਂ ਲਈ ਸਾਡੀ ਜਾਨ ਵੀ ਕੁਰਬਾਨ ਹੈ ਤੇ ਪੰਜਾਬ ਦੀ ਮਿੱਟੀ ਦੀ ਗੱਲ ਹੀ ਨਿਰਾਲੀ ਹੈ, ਹਰ ਦਿਲ ਵਿਚ ਵਸਦੀ ਇਸ ਦੀ ਸਰਦਾਰੀ ਹੈ। ਲਓ ਜੀ ਲਓ, ਪੰਜਾਬ ਤੇ ਉਸਦੀ ਮਿੱਟੀ ਤੇ ਉਸਦੀ ਖੁਸ਼ਬੂ ਦੇ ਨਾਲ ਪਿਆਰ ਕਰਨ ਵਾਲੇ ਇੱਕ ਸ੍ਰੋਤਾ ਹਰਜਿੰਦਰ ਸਿੰਘ ਬਰਾੜ ਸਾਡੇ ਨਾਲ ਪ੍ਰੋਗਰਾਮ ਪੈਗਾਮ ਦੇ ਵਿਚ ਪਿਓ ਜੀਤਾ ਤੋਂ ਜੁੜੇ ਨੇ। ਬਹੁਤ ਬਹੁਤ ਸ਼ੁਕਰੀਆ। ਪਿੰਡ ਲਾਲ ਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਵਾ ਤੋਂ ਬਾਬੂ ਸਿੰਘ, ਪਿੰਡ ਗਦਰਾਣਾ ਤੋਂ ਜੈਲਾ ਸਿੰਘ ਪ੍ਰੋਗਰਾਮ ਪੈਗਾਮ ਦੇ ਵਿਚ ਪੈਗਾਮ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਵਾਗਤ ਕਰਦੇ ਹਾਂ। ਤੇ ਗੱਲ ਇਹਨਾਂ ਨੇ ਕੀਤੀ ਹੈ ਜੀ ਮੁਹੱਬਤ ਦੀ। ਮੁਹੱਬਤ ਦਿਲਾਂ ਦੀ ਬੋਲੀ ਹੈ, ਲਫ਼ਜ਼ਾਂ ਦੀ ਮੁਹਤਾਜ ਨਹੀਂ। ਜਿਸ ਨੂੰ ਦਿਲ ਚਾਹੀਏ ਉਹ ਕਦੇ ਆਮ ਨਹੀਂ ਹੁੰਦਾ। ਬਿਲਕੁਲ ਜੀ ਬਿਲਕੁਲ, ਜਿਸ ਨੂੰ ਦਿਲ ਚਾਹੇ ਉਹ ਆਮ ਕਦੇ ਹੋ ਹੀ ਨਹੀਂ ਸਕਦਾ। ਸੋ ਆਮ ਤੇ ਖਾਸ ਦੀ ਗੱਲ ਸਾਡੇ ਨਾਲ ਸ੍ਰੋਤਾ ਪ੍ਰੋਗਰਾਮ ਪੈਗਾਮ ਦੇ ਵਿਚ ਜੁੜ ਕੇ ਕਰ ਚੁੱਕੇ ਨੇ। ਤੁਸੀਂ ਜੀ ਸਾਡੇ ਲਈ ਬਹੁਤ ਖਾਸ ਤੇ ਪ੍ਰੋਗਰਾਮ ਪੈਗਾਮ ਦੇ ਵਿਚ ਪੈਗਾਮ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪੱਪੂ ਰਾਜਾ, ਖੁਸ਼ ਦਿਲ, ਸੰਗੀਤਾ ਰਾਣੀ ਜਿੰਦਲ, ਸਮਾਈਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ, ਖੁਸ਼ ਦਿਲ ਜਿੰਦਲ ਪ੍ਰੋਗਰਾਮ ਪੈਗਾਮ ਦੇ ਵਿਚ ਪੈਗਾਮ ਕਰ ਰਹੇ ਨੇ। ਬੜਾ ਹੀ ਖੂਬਸੂਰਤ, ਬੜਾ ਹੀ ਮੁਹੱਬਤ ਵਾਲਾ ਔਰ ਬੜਾ ਹੀ ਇੰਤਜ਼ਾਰ ਵਾਲਾ। ਕਹਿੰਦੇ ਇੰਤਜ਼ਾਰ ਕੀ ਵੀ ਆਪਣੀ ਇੱਕ ਅਦਾ ਹੋਤੀ ਹੈ, ਹਰ ਪਲ ਮੇ ਬਸ ਉਸੀ ਕੀ ਦੁਆ ਹੋਤੀ ਹੈ। ਬਿਲਕੁਲ ਜੀ ਬਿਲਕੁਲ, ਕਿਸੀ ਕੇ ਆਨੇ ਕੀ ਦੁਆਓਂ ਮੇ ਇੰਤਜ਼ਾਰ ਕਾ ਮਜ਼ਾ ਕੁਛ ਔਰ ਹੀ ਬੜ ਜਾਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਪੂਰੀ ਖੁਸ਼ ਦਿਲ ਫੈਮਿਲੀ ਦਾ, ਜਿਨ੍ਹਾਂ ਨੇ ਪ੍ਰੋਗਰਾਮ ਪੈਗਾਮ ਨੂੰ ਪੈਗਾਮ ਕਰਕੇ ਮੈਨੂੰ ਤੇ ਖੁਸ਼ ਖੁਸ਼ ਕਰ ਦਿੱਤਾ। ਥੈਂਕ ਯੂ ਜੀ। ਪ੍ਰਿੰਸ ਕੁਮਾਰ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿਚ ਬਹਾਦੁਰ ਡਿਸਟ੍ਰਿਕਟ ਬਰਨਾਲਾ ਤੋਂ। ਲੋ ਜੀ, ਪ੍ਰਿੰਸ ਕੁਮਾਰ ਦਾ ਇਫ ਆਈ ਐਮ ਨੋਟ ਰੋਂਗ ਦਿਸ ਯੂਅਰ ਫਸਟ ਪੈਗਾਮ ਇਨ ਪ੍ਰੋਗਰਾਮ ਪੈਗਾਮ। ਕਹਿੰਦੇ ਮੁਸਕੁਰਾਹਟ ਕਿਸੀ ਕੀ ਪਹਿਚਾਨ ਨਹੀਂ ਹੋਤੀ, ਯੇ ਤੋ ਦਿਲ ਕੀ ਸਬਸੇ ਹਸੀਨ ਜ਼ੁਬਾਂ ਹੋਤੀ ਹੈ। ਯੂੰ ਹੀ ਨਹੀਂ ਮੁਸਕੁਰਾਤੇ ਰਹੇ ਹਰ ਪਲ, ਕਿਆ ਪਤਾ ਕਿਸੀ ਕੀ ਖੁਸ਼ੀ ਕੀ ਵਜ੍ਹਾ ਬਣ ਜਾਊ। ਜੀ ਬਿਲਕੁਲ ਜੀ ਬਿਲਕੁਲ, ਤੁਸੀਂ ਖੁਸ਼ੀ ਦੀ ਵਜ੍ਹਾ ਤਾਂ ਜ਼ਰੂਰ ਬਣੋਗੇ ਨਾ ਪ੍ਰੋਗਰਾਮ ਪੈਗਾਮ ਦੇ ਵਿਚ। ਪ੍ਰਿੰਸ ਜੀ, ਤੁਸੀਂ ਪ੍ਰੋਗਰਾਮ ਪੈਗਾਮ ਨੂੰ ਪੈਗਾਮ ਕਰਕੇ ਮੇਰੀ ਖੁਸ਼ੀ ਦੀ ਵਜ੍ਹਾ ਤੇ ਬਣ ਹੀ ਗਏ ਹੋ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਿੰਡ ਮਿਡੂਕੜਾ ਬਲਾਕ ਲੰਬੀ ਤੋਂ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਕਰ ਰਹੇ ਨੇ ਪੈਗਾਮ। ਕਹਿੰਦੇ ਸੱਚੀਆਂ ਗੱਲਾਂ, ਜਾਣ ਵਾਲੇ ਨੂੰ ਕੋਈ ਨਹੀਂ ਰੋਕ ਸਕਦਾ, ਭਾਵੇਂ ਲੱਖ ਹੀ ਵੈਦ ਹਕੀਮ ਹੋਵਣ, ਜਿਹਨੂੰ ਰੱਬ ਰੱਖੇ ਨਾ ਸਕੇ ਮਾਰ ਕੋਈ, ਭਾਵੇਂ ਲੱਖਾਂ ਹੀ ਕਰਦੇ ਸਕੀਮ ਹੋਵਣ, ਹੋਣੀ ਟਲੇ ਦਾ ਟਾਲ ਨਾ ਕੋਈ ਸਕਿਆ, ਭਾਵੇਂ ਕਿੱਡੇ ਵੀ ਯੋਧੇ ਜਾਂ ਭੀਮ ਹੋਵਣ, ਮਾਪੇ ਬੱਚਿਆਂ ਦੇ ਸਦਾ ਹੀ ਰਹਿਣ ਵਾਸਤੇ ਖੁਸ਼ੀ ਮਹਿਕਮਾ ਨਾ ਕਦੇ ਯਤੀਮ ਹੋਵੇ। ਡਿਫਰੈਂਟ ਜਿਹਾ ਪੈਗਾਮ, ਇਮੋਸ਼ਨਲ ਜਿਹਾ ਪੈਗਾਮ, ਪਿੰਡ ਮਿਡੂਕੜਾ ਬਲਾਕ ਲੰਬੀ ਤੋਂ ਸਤੀਸ਼ ਕੁਮਾਰ, ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਫੁੱਲੋ ਮਿੱਟੀ ਤੋਂ ਹਰਜੋਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਂ ਵਾਲਾ, ਬਲਕੌਰ ਸਿੰਘ ਢਿੱਲੋਂ, ਜੀਤ ਸਿੰਘ, ਭੋਲਾ ਸਿੰਘ ਬੈਣੀ ਵਾਲਾ ਤੇ ਰਾਮ ਸਿੰਘ ਗੈਰੀ ਬੂਟੋ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿਚ। ਕਹਿੰਦੇ ਜਾਂਦੇ ਜਾਂਦੇ ਉਹ ਰੁੜ ਜਾਣੇ, ਸਾਨੂੰ ਫਤਿਹ ਬੁਲਾ ਗਏ ਨੇ, ਆਪਣੀਆਂ ਯਾਦਾਂ ਨੂੰ ਸਾਡੀਆਂ ਨੀਂਦਾਂ ਨਾਲ ਵਟਾ ਗਏ ਨੇ, ਇਹਨਾਂ ਦੇ ਜਵਾਬ ਮਿਲਣ ਖੋਰੇ ਕਿਹੜੀਆਂ ਕਿਤਾਬਾਂ ਚੋ, ਪੜ੍ਹੀਆਂ ਲਿਖੀਆਂ ਅੱਖਾਂ ਅੱਗੇ ਸਵਾਲ ਉਹ ਐਸੇ ਹੀ ਪਾ ਗਏ ਨੇ, ਕੀ ਕਰੀਏ ਕਿਰਾਏਦਾਰ ਉਹ ਪਹਿਲਾਂ ਵਾਲੇ ਲੱਭਦੇ ਨੇ, ਭਾਵੇਂ ਪਿਛਲੇ ਹਫਤੇ ਨਵੇਂ ਗੁਆਂਢੀ ਆ ਗਏ ਨੇ। ਜੀ ਪਿਛਲੇ ਹਫਤੇ ਨਵੇਂ ਗੁਆਂਢੀ ਆ ਗਏ ਨੇ ਤੇ ਤੁਹਾਡੇ ਨਵੇਂ ਗੁਆਂਢੀਆਂ ਨੂੰ ਵੀ ਸਲਾਮ ਤੇ ਤੁਹਾਨੂੰ ਵੀ ਬਹੁਤ ਬਹੁਤ ਪਿਆਰ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿਚ ਪੈਗਾਮ ਕਰਨ ਦੇ ਲਈ ਪੂਰੀ ਢਿੱਲੋਂ ਫੈਮਿਲੀ ਦਾ। ਹਿਤੇਂਦਰ ਦਾਸ ਸਟੇਟ ਆਸਾਮ ਤੋਂ ਕਰਨੀ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿਚ। ਆਕਾਸ਼ਵਾਣੀ ਸੇ ਮੁਝੇ ਪਿਆਰ ਹੈ, ਆਕਾਸ਼ਵਾਣੀ ਮੇਰਾ ਦੋਸਤ ਹੈ, ਆਕਾਸ਼ਵਾਣੀ ਮੇਰਾ ਲਾਈਫ ਹੈ, ਆਕਾਸ਼ਵਾਣੀ ਲਾਈਫ ਲਗਤੀ ਹੈ, ਹਰ ਸਮੇਂ ਆਕਾਸ਼ਵਾਣੀ ਸੁਣਦਾ ਹਾਂ, ਆਕਾਸ਼ਵਾਣੀ ਮੇਰਾ ਸਭ ਕੁਛ ਹੈ। ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਨਾਲ ਇੰਨਾ ਪਿਆਰ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਪੈਗਾਮ, ਪੇਸ਼ ਕਰ ਰਹੇ ਸਨ ਵਿਜੇ ਲਕਸ਼ਮੀ ਅਤੇ ਇਸ ਦੇ ਨਾਲ ਹੀ ਮੈਨੂੰ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ ਨੂੰ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਹੱਸਦੇ ਰਹੋ, ਵੱਸਦੇ ਰਹੋ, ਰੱਖੋ ਆਪਣਾ ਅਤੇ ਆਪਣਿਆਂ ਦਾ ਖਿਆਲ। ਨਮਸਕਾਰ।

ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 7:59 ਤੇ 22 ਸਕਿੰਟ। ਹੁਣ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਜੰਮੂ ਕਸ਼ਮੀਰ ਵਿੱਚ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਅੱਜ ਤੋਂ ਪਹਿਲਗਾਮ ਤੇ ਬਾਲਟਾਲ ਦੋਹਾਂ ਰੂਟਾਂ ਤੋਂ ਸ੍ਰੀ ਅਮਰਨਾਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਕਿਉਂਕਿ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਅਨੁਕੂਲ ਹੋਣ ਤੇ ਰੂਟਾਂ ਨੂੰ ਸੁਰੱਖਿਅਤ ਐਲਾਨੇ ਜਾਣ ਤੇ ਯਾਤਰਾ ਮੁੜ ਸ਼ੁਰੂ ਹੋਏਗੀ। ਹੁਣ ਤੱਕ ਸ੍ਰੀ ਅਮਰਨਾਥ ਜੀ ਯਾਤਰਾ ਦੌਰਾਨ 3,70,000 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਖਰਾਬ ਮੌਸਮ ਦੀ ਚੇਤਾਵਨੀ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਨੂੰ ਵੀ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਸ਼ਰਾਈਨ ਬੋਰਡ ਦੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੀ ਅਧਿਕਾਰਤ ਸੰਚਾਰ ਚੈਨਲਾਂ ਰਾਹੀਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿੱਚ ਸੁਧਾਰ ਹੋਣ ਤੇ ਬਾਅਦ ਯਾਤਰਾ ਦੁਬਾਰਾ ਸ਼ੁਰੂ ਹੋਏਗੀ। ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਸਾਲ ਵੈਸ਼ਨੋ ਦੇਵੀ ਪਵਿੱਤਰ ਗੁਫਾ ਤੀਰਥ ਸਥਾਨ ਤੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਗਈ ਹੈ। 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਹਿੰਦੀ ਫਿਲਮ ਆਰਟੀਕਲ 370 ਨੇ ਸਰਬੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਕੱਲ ਸ਼ਾਮ ਨਵੀਂ ਦਿੱਲੀ ਵਿੱਚ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਫੀਚਰ ਫਿਲਮ ਸ਼੍ਰੇਣੀ ਦੇ ਜਿਊਰੀ ਚੇਅਰਮੈਨ ਜੈਰਾਜ ਨੇ ਦੱਸਿਆ ਕਿ ਮਾਮੂਟੀ ਤੇ ਕਾਰਤਿਕ ਆਰੀਆ ਨੂੰ ਕ੍ਰਮਵਾਰ ਉਹਨਾਂ ਦੀਆਂ ਫਿਲਮਾਂ ਬ੍ਰਹਮਯੁਗਮ ਤੇ ਚੰਦੂ ਚੈਂਪੀਅਨ ਲਈ ਸਰਬੋਤਮ ਅਦਾਕਾਰ ਲਈ ਸਾਂਝੇ ਤੌਰ ਤੇ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਹੈ। ਉਹਨਾਂ ਕਿਹਾ ਕਿ ਯਾਮੀ ਗੌਤਮ ਨੂੰ ਫਿਲਮ ਆਰਟੀਕਲ 370 ਵਿੱਚ ਉਹਨਾਂ ਦੇ ਪ੍ਰਦਰਸ਼ਨ ਲਈ ਸਰਬੋਤਮ ਅਦਾਕਾਰਾਂ ਦਾ ਪੁਰਸਕਾਰ ਦਿੱਤਾ ਜਾਏਗਾ। ਗੈਰ ਫੀਚਰ ਫਿਲਮ ਸ਼੍ਰੇਣੀ ਦੇ ਜਿਊਰੀ ਚੇਅਰਮੈਨ ਅਸੀਮ ਕੁਮਾਰ ਸਿਨਹਾ ਨੇ ਕਿਹਾ ਕਿ ਸੁਮੀਰਾ ਰਾਏ ਵੱਲੋਂ ਨਿਰਦੇਸ਼ਿਤ ਫਿਲਮ ਬੰਗਾਰ ਨੂੰ ਸਰਬੋਤਮ ਗੈਰ ਫੀਚਰ ਫਿਲਮ ਵਜੋਂ ਚੁਣਿਆ ਗਿਆ ਹੈ। ਪੀਪਲਸ ਪਦਮਾ ਲੜੀ ਦੇ ਅਗਲੇ ਐਪੀਸੋਡ ਵਿੱਚ ਅੱਜ ਅਸੀਂ ਪ੍ਰਸਿੱਧ ਨਿਰਦੇਸ਼ਕ ਤੇ ਅਦਾਕਾਰ ਆਰ ਮਾਧਵਨ ਨਾਲ ਗੱਲਬਾਤ ਕਰਾਂਗੇ। ਸ੍ਰੀ ਆਰ ਮਾਧਵਨ ਨੂੰ ਪ੍ਰਤਿਸ਼ਠਿਤ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
1: इस अवार्ड से रियलाइज किया कि एक प्रतिष्ठा तो है ही, साथ में एक जिम्मेदारी है कि भाई जो काम आप करते आ रहे हो ये तो इसकी शुरुआत है और आपसे ज्यादा उम्मीद की जाएगी और फिर जिस मर्यादा के साथ आप आज तक रहे हो उससे ज्यादा आगे बढ़ना पड़ेगा। मैं बहुत ही ग्रेटफुल फील करता हूँ मेरे सारे लोगों के लिए जिन्होंने एक तो मुझे ब्रेक दिया और फिर इंडस्ट्री में इतने सारे रोल, एंड मेरे ऑडियंस की जो इतने प्यार से मुझे आज तक देखते आ रहे। मुझे लगता है कि वो दिशा में हमें जाना बहुत जरूरी है। एक प्रोग्रेसिव इंडिया की जो कहानी है वो हमें दिखाना चाहिए, बनाना चाहिए, वो हमारे फिल्म मेकर्स को समझना चाहिए।
0: ਇਹ ਗੱਲਬਾਤ ਆਕਾਸ਼ਵਾਣੀ ਗੋਲਡ ਤੇ ਅੱਜ ਸਵੇਰੇ 9:10 ਤੇ ਪ੍ਰਸਾਰਿਤ ਕੀਤੀ ਜਾਏਗੀ। ਇਸ ਨੂੰ ਨਿਊਜ਼ ਔਨ AIR ਐਪ ਅਤੇ ਸਾਡੇ ਯੂਟਿਊਬ ਚੈਨਲ ਨਿਊਜ਼ ਔਨ AIR ਆਫੀਸ਼ੀਅਲ ਤੇ ਵੀ ਸੁਣਿਆ ਜਾ ਸਕਦਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਤੀਜੇ ਸਥਾਨ ਲਈ ਮੁਕਾਬਲੇ ਵਿੱਚ ਫਰਾਂਸ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਮਿਆਮੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾਇਆ। ਇੰਗਲੈਂਡ ਨੇ ਪਹਿਲੇ ਅੱਧ ਵਿੱਚ ਹੀ 4-0 ਦੀ ਲੀਡ ਲੈ ਲਈ ਸੀ। ਫਰਾਂਸ ਨੇ ਦੂਜੇ ਅੱਧ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਕੈਲਿਨ ਐਮਬਾਪੇ ਨੇ 2 ਗੋਲ ਕਰਕੇ ਟੀਮ ਦੀਆਂ ਉਮੀਦਾਂ ਜਗਾਈਆਂ, ਪਰ ਬੁਕਾਯੋ ਸਾਕਾ ਨੇ ਪੈਨਲਟੀ ਰਾਹੀਂ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਤੇ ਇੰਗਲੈਂਡ ਦੀ ਜਿੱਤ ਨੂੰ ਯਕੀਨੀ ਬਣਾਇਆ। ਅੱਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 12:30 ਵਜੇ ਨਿਊਯਾਰਕ 'ਚ ਖੇਡਿਆ ਜਾਏਗਾ। ਮਹਿਲਾ ਕੁਸ਼ਤੀ ਵਿੱਚ ਭਾਰਤੀ ਪਹਿਲਵਾਨ ਕਾਜਲ ਨੇ ਕੱਲ੍ਹ ਹੰਗਰੀ ਦੇ ਬੁਡਾਪੈਸਟ ਵਿੱਚ 76 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਰੀਕਾ ਦੀ ਡਾਇਮੰਡ ਪ੍ਰੀਸੀਅਸ ਗਿਲਫੋਰਡ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਭਾਰਤ ਦਾ ਇਹ ਸੋਨੇ ਦਾ 3ਜਾ ਤਮਗਾ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ 3 ਇੱਕ ਰੋਜ਼ਾ ਮੈਚਾਂ ਦੀ ਕ੍ਰਿਕਟ ਲੜੀ ਦਾ 3ਜਾ ਤੇ ਫੈਸਲਾਕੁੰਨ ਮੈਚ ਅੱਜ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਵਜੇ ਹੋਏਗਾ। ਦੋਵੇਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ ਤੇ ਨੇ। ਮੌਸਮ ਵਿਭਾਗ ਨੇ ਅੱਜ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਰੈੱਡ ਅਲਰਟ ਜਾਰੀ ਕੀਤਾ ਗਿਆ। ਰਾਜ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੀ ਰਾਤ ਤੋਂ ਕਈ ਇਲਾਕਿਆਂ ਵਿੱਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਰਾਜਾਂ ਵਿੱਚ ਕੱਲ੍ਹ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਸੰਸਦ ਦੇ ਮਾਨਸੂਨ ਸਮਾਗਮ ਤੋਂ ਪਹਿਲਾਂ ਅੱਜ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ ਹੈ। NTA ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਫਰਜ਼ੀ ਜਾਂ AI ਰਾਹੀਂ ਤਿਆਰ OMR ਸ਼ੀਟਾਂ ਜਮ੍ਹਾਂ ਕਰਵਾਉਣ ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। CBSE ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਖਰਾਬ ਮੌਸਮ ਕਾਰਨ ਸ੍ਰੀ ਅਮਰਨਾਥ ਜੀ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਅਸਥਾਈ ਤੌਰ ਤੇ ਰੋਕ ਦਿੱਤੀ ਗਈ ਹੈ ਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ 3ਜਾ ਸਥਾਨ ਹਾਸਲ ਕੀਤਾ ਹੈ। ਅੱਜ ਫਾਈਨਲ ਵਿੱਚ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 31 ਸਕਿੰਟ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸਦਾ ਬਹਾਰ ਨਗਮੇ ਦਾ।

ਪ੍ਰੋਗਰਾਮ ਸਦਾਬਹਾਰ ਨਗਮੇ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਹਿੰਦੀ ਫਿਲਮੀ ਸਦਾਬਹਾਰ ਗੀਤ। ਦਿਲ ਮੇ ਸਬਕੋ ਪਾਨੇ ਕਾ ਅਰਮਾਨ ਨਹੀਂ ਹੋਤਾ, ਹਰ ਕੋਈ ਦਿਲ ਕਾ ਮਹਿਮਾਨ ਨਹੀਂ ਹੋਤਾ, ਜੋ ਬਨ ਜਾਤਾ ਹੈ ਇੱਕ ਬਾਰ ਆਪਣਾ, ਉਸਕੇ ਬਿਨਾ ਰਹਿਣਾ ਆਸਾਨ ਨਹੀਂ ਹੋਤਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਫਿਲਮ ਰੰਗ ਵਿੱਚੋਂ, ਆਵਾਜ਼ਾਂ ਅਲਕਾ ਯਾਗਨਿਕ ਤੇ ਕੁਮਾਰ ਸਾਹਨੂ ਦੀਆਂ, ਗੀਤ ਰਚਨਾ ਸਮੀਰ ਦੀ, ਸੰਗੀਤਬੱਧ ਕੀਤਾ ਹੈ ਨਦੀਮ ਸ਼ਰਵਨ ਨੇ।

0: ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਆਕਾਸ਼ਵਾਣੀ ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤਹਿਤ ਦਿਨ ਐਤਵਾਰ ਮਿਤੀ 19 ਜੁਲਾਈ ਨੂੰ ਸਾਡੇ ਮਹਿਮਾਨ ਹੋਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ। ਪ੍ਰੋਗਰਾਮ ਦੇ ਮੇਜ਼ਬਾਨ ਨਿਤੇਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਮਿਤੀ 19 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਇੱਕ ਸੂਚਨਾ। ਆਕਾਸ਼ਵਾਣੀ FM ਬਠਿੰਡਾ ਦੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਵਿੱਚ ਇਸ ਵਾਰ ਯਾਨੀ ਕਿ ਮਿਤੀ 19 ਜੁਲਾਈ ਨੂੰ ਮਹਿਮਾਨ ਹੋਣਗੇ ਉੱਗੀ ਕਵਿਤਰੀ ਤੇ ਕਹਾਣੀਕਾਰਾ ਦਿਲਪ੍ਰੀਤ ਗੁਰੀ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ ਮਿਤੀ 19 ਜੁਲਾਈ ਦਿਨ ਐਤਵਾਰ ਸਵੇਰੇ ਠੀਕ 10:30 ਵਜੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।
2: ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਦੇ ਹਾਂ ਫਿਲਮ ਦਿਲ ਵਿੱਚੋਂ। ਆਵਾਜ਼ਾਂ ਅਨੁਰਾਧਾ ਪੌੜਵਾਲ ਤੇ ਉਦਿਤ ਨਾਰਾਇਣ ਦੀਆਂ, ਗੀਤ ਰਚਨਾ ਸਮੀਰ ਦੀ, ਸੰਗੀਤਬੱਧ ਕੀਤਾ ਹੈ ਨਦੀਮ ਸ਼ਰਵਨ ਨੇ।

0: ਇਸ ਦੇ ਨਾਲ ਹੀ ਪ੍ਰੋਗਰਾਮ ਸਦਾਬਹਾਰ ਨਗਮੇ ਇੱਥੇ ਹੀ ਖਤਮ ਕਰਨ ਦੀ ਆਪਣੀ ਰੇਡੀਓ ਦੋਸਤ ਮਨਪ੍ਰੀਤ ਨੂੰ ਦਿਓ ਇਜਾਜ਼ਤ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਨਗਮੇ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 33 ਸਕਿੰਟ। ਹੁਣ ਤੁਸੀਂ 9 ਵਜੇ ਤੋਂ ਲੈ ਕੇ 10 ਵਜੇ ਤੱਕ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮਾਂ ਦਾ, ਜਿਸ ਤਹਿਤ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਆਜ ਕੇ ਫਨਕਾਰ। ਕੁਛ ਪਲ ਕਰੋ ਇੰਤਜ਼ਾਰ।
1: रेले धड़कन से अभी आप सुन रहे हैं कार्यक्रम चित्रलोक। वक्त हो गया एक छोटे से ब्रेक का, तुरंत हाजिर होते हैं।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਤੇ ਮੈਂ ਤੁਹਾਡੀ ਰੇਡੀਓ ਦੋਸਤ ਬਣੀ ਹੋਈ ਹਾਂ ਤੁਹਾਡੇ ਨਾਲ ਸਟੂਡੀਓ ਦੀ ਘੜੀ ਤੇ ਸਮਾਂ 10:30 ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਇਸ ਪ੍ਰੋਗਰਾਮ ਵਿੱਚ ਭਾਗ ਲੈਣਗੇ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀ ਮੇਜ਼ਬਾਨ ਹੋਣਗੇ ਨਿਤੀਸ਼ ਕੁਮਾਰ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ

0: NO ਇਹ ਕੀ ਹੈ?
1: ਸਰ ਜੀ ਤੁਸੀਂ ਕਿਹਾ ਸੀ HO H2O।
0: ਪੱਪੂ ਤੂੰ ਹੋਮਵਰਕ ਕਿਉਂ ਨਹੀਂ ਕੀਤਾ?
1: ਸਰ ਜੀ ਸਾਡੇ ਲੈਟ ਚਲੀ ਗਈ ਸੀ।
0: ਫਿਰ
1: ਮੋਮਬੱਤੀ ਨੇ ਵੀ ਆਨਲਾਈਨ ਕਲਾਸ ਚ ਜਾ ਰਹੀ ਸੀ।
2: ਬਹੁਤ ਹੀ ਵਧੀਆ, ਤੁਸੀਂ ਜਿਹੜਾ ਚੁਟਕਲਾ ਸਾਡੇ ਸਾਥੀਆਂ ਦੇ ਲਈ ਪੇਸ਼ ਕੀਤਾ, ਤੇ ਫਿਰ ਮੈਂ ਤੁਹਾਡੇ ਤੋਂ ਇਹ ਪੁੱਛੂਗਾ ਕਿ ਪੜ੍ਹਨ ਦੇ ਵਿੱਚ ਫਿਰ ਕਿਹੜਾ ਸਬਜੈਕਟ ਸਭ ਤੋਂ ਵਧੀਆ ਲੱਗਦਾ?
1: ਪੰਜਾਬੀ।
2: ਤੇ ਤੁਹਾਨੂੰ?
1: ਪੰਜਾਬੀ।
2: ਤੇ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਤੇ ਪ੍ਰੋਗਰਾਮ ਦੇ ਵਿੱਚ ਇੱਕ ਸਾਡੇ ਨਾਲ ਵਿਦਿਆਰਥੀ ਜੁੜ ਚੁੱਕੇ ਨੇ। ਹਾਂਜੀ, ਤੁਹਾਡਾ ਕੀ ਨਾਮ ਹੈ?
3: ਹਰਪ੍ਰੀਤ ਸਿੰਘ।
2: ਹਰਪ੍ਰੀਤ ਕਿਹੜੀ ਕਲਾਸ 'ਚ ਪੜ੍ਹਦੇ ਹੋ?
3: 8th
2: ਦੇ ਵਿੱਚ। ਤੇ ਹਰਪ੍ਰੀਤ, ਮੈਂ ਤੁਹਾਡੇ ਤੋਂ ਇਹ ਪੁੱਛੂਗਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਹਰਪ੍ਰੀਤ ਵੱਡਾ ਹੋ ਕੇ ਕੀ ਬਣੂਗਾ?
3: ਕਵਿਤਾਕਾਰ। ਹਾਂਜੀ।
2: ਤੇ ਫਿਰ ਅੱਜ ਫਿਰ ਤੁਸੀਂ ਕਿਹੜਾ ਕਵਿਤਾ ਲੈ ਕੇ ਆਏ ਹੋ?
3: ਇਨਸਾਨ ਦਾ ਚਰਿੱਤਰ।
2: ਇਨਸਾਨ ਦਾ ਚਰਿੱਤਰ, ਵਾਹ! ਤੇ ਫਿਰ ਸਾਰੇ ਜਿਹੜੇ ਸਾਡੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਸੁਣ ਰਹੇ ਨੇ ਬੱਚੇ, ਉਹਨਾਂ ਦੇ ਲਈ ਬਹੁਤ ਹੀ ਲਾਹੇਵੰਦ ਰਹੇਗਾ ਇਹ ਕਵਿਤਾ। ਤੇ ਹਾਂਜੀ, ਫਿਰ ਸੁਣਾਓ।
3: ਇਤਿਹਾਸ ਗਵਾਹ ਹੈ ਕਿ ਨਮਕ ਮੇਂ ਕਭੀ ਕੀੜੇ ਨਹੀਂ ਪੜੇ ਹੈ ਔਰ ਮਿਠਾਈਓਂ ਮੇਂ ਤੋ ਅਕਸਰ ਕੀੜੇ ਪੜ ਜਾਤੇ ਹੈ ਔਰ ਅੱਛੇ ਰਸਤੇ ਪੇ ਕੋਈ ਨਹੀਂ ਚਲਤਾ ਬੁਰੇ ਰਸਤੇ ਪੇ ਹਰ ਕੋਈ ਚਲਤਾ ਹੈ ਇਸ ਲਈ ਦਾਰੂ ਵੇਚਣੇ ਵਾਲੇ ਕੋ ਕਹੀਂ ਨਹੀਂ ਜਾਣਾ ਪੜਤਾ ਔਰ ਦੂਧ ਵੇਚਣੇ ਵਾਲੇ ਕੋ ਘਰ ਘਰ ਗਲੀ ਗਲੀ ਔਰ ਕੋਨੇ ਕੋਨੇ ਮੇਂ ਜਾਣਾ ਪੜਤਾ ਹੈ ਔਰ ਦੂਧ ਵੇਚਣੇ ਵਾਲੇ ਸੋ ਬਾਰ ਬਾਰ ਪੁੱਛਾ ਜਾਤਾ ਹੈ ਕਿ ਦੂਧ ਮੇਂ ਪਾਣੀ ਤੋ ਨਹੀਂ ਮਿਲਾਇਆ ਔਰ ਸ਼ਰਾਬ ਮੇਂ ਆਪਣੇ ਹੱਥੋਂ ਸੇ ਪਾਣੀ ਮਿਲਾ ਕਰ ਪੀਤੇ ਹੈ ਵਾਰ ਇਨਸਾਨ ਕੀ ਸੋਚ ਬਸ ਇਤਨੀ ਸੀ ਹੈ ਉਸੇ ਜਾਨਵਰ ਕੋ ਤੋ ਨਾਰਾਜ਼ ਹੋ ਜਾਤਾ ਹੈ ਉਸੇ ਸ਼ੇਰ ਕੋ ਤੋ ਵੋ ਖੁਸ਼ ਹੋ ਜਾਤਾ ਹੈ ਜਦਕਿ ਸ਼ੇਰ ਵੀ ਇੱਕ ਜਾਨਵਰ ਕਾ ਹੀ ਨਾਮ ਹੈ। ਥੈਂਕ ਯੂ।
2: ਕਿਆ ਬਾਤ ਹੈ, ਕਿਆ ਬਾਤ ਹੈ! ਤੇ ਇਸ ਤਰ੍ਹਾਂ ਦੀ ਕਵਿਤਾ ਜਿਹੜਾ ਤੁਹਾਡੇ ਮਨ ਦੇ ਵਿੱਚੋਂ ਕਿਸ ਤਰ੍ਹਾਂ ਆਉਂਦੇ ਆ, ਤੁਸੀਂ ਕਿਸ ਤਰ੍ਹਾਂ ਸੋਚਦੇ ਹੋ?
3: ਇਕੱਲੇ ਬੈਠੇ ਹੁੰਦੇ ਆ ਤਾਂ ਆਪਣੇ ਆਪ ਹੀ ਆ ਜਾਂਦੇ ਆ।
2: ਅੱਛਾ, ਜਦੋਂ ਤੁਸੀਂ ਬੋਰ ਹੁੰਦੇ ਹੋ ਤਾਂ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਸੋਚਦੇ ਰਹਿੰਦੇ ਹੋ?
3: ਹਾਂਜੀ।
2: ਹਰਪ੍ਰੀਤ, ਫਿਰ ਸਕੂਲ ਦੇ ਵਿੱਚ ਪੜ੍ਹਾਈ ਕਿਸ ਤਰ੍ਹਾਂ ਹੁੰਦੀ ਹੈ?
3: ਵਧੀਆ।
2: ਵਧੀਆ।
3: ਹਾਂ।
2: ਕਿਹੜਾ ਸਬਜੈਕਟ ਵਧੀਆ ਲੱਗਦਾ?
3: ਇੰਗਲਿਸ਼।
2: ਇੰਗਲਿਸ਼ ਜੀ। ਤੇ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ।
3: ਥੈਂਕ ਯੂ
2: ਜੀ। ਤੇ ਸਾਥੀਓ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦੋ ਵਿਦਿਆਰਥਣਾ ਹੋਰ ਜੁੜ ਚੁੱਕੇ ਨੇ। ਤੁਹਾਡਾ ਕੀ ਨਾਮ ਹੈ?
4: ਸਹਿਜੀਵ ਕੌਰ।
5: ਕੋਮਲਪ੍ਰੀਤ ਕੌਰ।
2: ਤੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ?
4: 7th।
2: ਤੇ ਫਿਰ ਅੱਜ ਪ੍ਰੋਗਰਾਮ ਦੇ ਵਿੱਚ ਕੀ ਲੈ ਕੇ ਆਏ ਹੋ?
4: ਇੱਕ ਸੌਂਗ ਪ੍ਰਿਪੇਅਰ ਕੀਤਾ ਸੀ।
2: ਕਿਹੜਾ ਸੌਂਗ?
6: ਬਾਜਰੇ ਦਾ ਸਿੱਟਾ, ਬਾਜਰੇ ਦਾ ਸਿੱਟਾ ਵੇ ਸਾਤਲੀ ਤੇ ਮਾਂ।

0: ਜਾਂਦਾ ਮਈਆ
1: ਜੀ, ਬਹੁਤ ਖੂਬ ਬਹੁਤ ਖੂਬ ਬਹੁਤ ਜਿਹੜੀ ਸੁਰੀਲੀ ਆਵਾਜ਼ ਹੈ ਤੁਹਾਡੇ ਦੋਵਾਂ ਦੀ। ਤੇ ਇਸ ਤੋਂ ਪਹਿਲਾਂ ਸਕੂਲ ਦੇ ਵਿੱਚ ਜਦੋਂ ਤੁਹਾਡੇ ਸਕੂਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੁੰਦਾ, ਫੰਕਸ਼ਨ ਹੁੰਦਾ, ਤੇ ਕੀ ਤੁਸੀਂ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ?
2: ਹਾਂਜੀ
3: ਹਾਂਜੀ।
1: ਤੇ ਕੀ ਲੱਗਦਾ ਵੀ ਤੁਸੀਂ ਵੱਡੇ ਹੋ ਕੇ ਫਿਰ ਕੀ ਬਣਨਾ ਚਾਹੋਗੇ?
2: ਡਾਕਟਰ।
1: ਡਾਕਟਰ ਬਣਨਾ ਹੈ ਤੇ ਤੁਸੀਂ
2: ਪੁਲਿਸ?
1: ਪੁਲਿਸ ਬਣਨਾ ਹੈ ਤੇ ਨਾਲ ਨਾਲ ਸਿੰਗਰ ਵੀ ਬਣ ਜਾਓ ਫਿਰ?
2: ਹਾਂਜੀ
1: ਬਣ ਜਾਓਗੇ?
2: ਹਾਂਜੀ
1: ਪੱਕਾ?
2: ਹਾਂਜੀ।
1: ਤੇ ਅਸੀਂ ਦੇਖਾਂਗੇ ਫਿਰ ਤੁਹਾਨੂੰ, ਅਸੀਂ ਨਾ ਆਪਣੇ ਆਕਾਸ਼ਵਾਣੀ ਰੇਡੀਓ ਤੇ ਸੱਦਾ ਦਿਆ ਕਰਾਂਗੇ ਤੇ ਤੁਸੀਂ ਨਾ ਸਾਡੇ ਆਕਾਸ਼ਵਾਣੀ ਦੇ ਰੇਡੀਓ ਤੇ ਆ ਕੇ ਨਾ ਆਪਣੇ ਜਿਹੜੇ ਕਿ ਸੁਰੀਲੀ ਆਵਾਜ਼ ਦੇ ਵਿੱਚ ਚਾਰ ਚੰਨ ਲਾ ਦਿਆ ਕਰੀਓ ਗੀਤ ਸੁਣਾ ਕੇ, ਕਿ ਨਹੀਂ? ਤੇ ਤੁਹਾਡੇ ਫਿਰ ਸਕੂਲ ਦੇ ਵਿੱਚ ਪੜ੍ਹਾਈ ਕਿਸ ਤਰ੍ਹਾਂ ਦੀ ਚੱਲਦੀ ਹੈ?
2: ਬਹੁਤ ਵਧੀਆ।
1: ਬਹੁਤ ਵਧੀਆ। ਕਿਹੜਾ ਸਬਜੈਕਟ ਵਧੀਆ ਲੱਗਦਾ?
2: ਸਾਇੰਸ।
1: ਤੇ ਸਭ ਤੋਂ ਜ਼ਿਆਦਾ ਜੇਕਰ ਮੈਂ ਕਹਾਂ ਵੀ ਸਕੂਲ ਦੇ ਵਿੱਚ ਕਿਹੜਾ ਅਧਿਆਪਕ ਤੁਹਾਨੂੰ ਵਧੀਆ ਲੱਗਦਾ?
2: ਸਾਡੇ ਇੰਚਾਰਜ ਨੂੰ ਮੈਡਮ।
1: ਇੰਚਾਰਜ? ਅਕਸਰ ਅਸੀਂ ਵੇਖਦੇ ਕਿ ਜਿਹੜੇ ਨਾ ਇੰਚਾਰਜ ਹੁੰਦੇ ਨਾ ਉਹੀ ਸਭ ਨੂੰ ਵਧੀਆ ਲੱਗਦਾ। ਤੇ ਇੰਚਾਰਜ ਤੋਂ ਇਲਾਵਾ ਕਿਹੜਾ ਮੈਡਮ ਜਾਂ ਕਿਹੜੇ ਸਰ ਤੁਹਾਨੂੰ ਵਧੀਆ ਲੱਗਦੇ ਆ?
2: ਲਾਲਚੰਦ ਸਰ।
1: ਲਾਲਚੰਦ ਸਰ, ਤੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਧੰਨਵਾਦ।
2: ਥੈਂਕ ਯੂ।
4: ਥੈਂਕ ਯੂ
1: ਜੀ। ਤੇ ਸਾਥੀਓ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦੋ ਵਿਦਿਆਰਥੀ ਨਾਲ ਹੋਰ ਜੁੜ ਚੁੱਕੇ ਨੇ। ਹਾਂਜੀ, ਤੁਹਾਡਾ ਕੀ ਨਾਮ ਹੈ?
2: ਸਾਜਵੀਰ। ਮਨਜੋਤ।
1: ਮਨਜੋਤ ਤੇ ਸਾਜਵੀਰ, ਕਿਹੜੀ ਜਮਾਤ ਵਿੱਚ ਪੜ੍ਹਦੇ ਹੋ?
2: 7th।
1: ਤੇ ਤੁਸੀਂ?
2: 7th।
1: ਤੇ ਸਕੂਲ ਦੇ ਮਾਹੌਲ ਦੇ ਬਾਰੇ ਦੱਸੋ ਵੀ ਸਕੂਲ ਦੇ ਵਿੱਚ ਤੁਹਾਡੇ ਪੜ੍ਹਾਈ ਕਿਸ ਤਰ੍ਹਾਂ ਦੀ ਹੁੰਦੀ ਹੈ?
2: ਬਹੁਤ ਵਧੀਆ।
1: ਬਹੁਤ ਵਧੀਆ ਹੁੰਦੀ ਹੈ। ਤੇ ਵੱਡੇ ਹੋ ਕੇ ਕੀ ਬਣਨਾ ਚਾਹੋਗੇ ਫਿਰ?
2: ਪੁਲਿਸ।
1: ਪੁਲਿਸ। ਤੇ ਤੁਸੀਂ?
2: ਪੁਲਿਸ।
1: ਵਾਹ, ਦੋਵੇਂ ਤੁਸੀਂ ਇਕੱਠੇ ਸਹੇਲੀ ਹੋ, ਪੱਕੀ ਸਹੇਲੀਆਂ ਤੇ ਪੱਕੀ ਸਹੇਲੀਆਂ ਦੋਵੇਂ ਪੁਲਿਸ ਤੇ ਜਾਣਗੀਆਂ। ਤੇ ਅੱਜ ਫਿਰ ਦੋਨੋਂ ਸਹੇਲੀਆਂ ਕੀ ਲੈ ਕੇ ਆਏ ਆ ਸਾਡੇ ਪ੍ਰੋਗਰਾਮ ਦੇ ਲਈ?
2: ਇੱਕ ਗੀਤ ਲੈ ਕੇ ਆਇਆ।
1: ਕਿਹੜਾ ਗੀਤ?
2: ਵੇਲ ਆ ਕੇ ਦਾਦੀ ਜੀ ਦਾ।
1: ਚਲੋ ਫਿਰ ਸੁਣਾਓ।
2: ਵੇਲ

0: ਰਲਾਉਣਾ ਨਹੀਂ
1: ਜੀ। ਬਹੁਤ ਖੂਬ, ਬਹੁਤ ਹੀ ਜਿਹੜੀ ਸੁਰੀਲੀ ਆਵਾਜ਼ ਹੈ ਤੁਹਾਡੀ ਜੀ। ਤੇ ਸਾਥੀਓ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਵਿਦਿਆਰਥੀ ਜੁੜ ਚੁੱਕੇ ਨੇ। ਹਾਂਜੀ ਬੇਟਾ, ਤੁਹਾਡਾ ਕੀ ਨਾਮ ਹੈ?
2: ਸੋਨੀ।
1: ਸੋਨੀ, ਸੋਨੀ ਕਿਹੜੀ ਜਮਾਤ ਦੇ ਵਿੱਚ ਪੜ੍ਹਦੇ?
2: 7th ਕਲਾਸ।
1: ਤੇ ਪੜ੍ਹਾਈ ਲਿਖਾਈ ਕਿਸ ਤਰ੍ਹਾਂ ਦਾ ਲੱਗਦਾ ਫਿਰ ਤੁਹਾਨੂੰ?
2: ਬਹੁਤ ਵਧੀਆ।
1: ਬਹੁਤ ਵਧੀਆ। ਤੇ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ?
2: ਇਲੈਕਟ੍ਰੋਨਿਕ ਇੰਜੀਨੀਅਰ।
1: ਵਾਹ, ਇੰਜੀਨੀਅਰ ਬਣਨਾ ਚਾਹੁੰਦੇ ਹੋ। ਤੇ ਸਾਥੀਓ, ਵੇਖ ਲਓ, ਸਾਡੇ ਸਰਕਾਰੀ ਸਕੂਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਟੈਲੈਂਟ ਘੁੱਟ ਘੁੱਟ ਕੇ ਭਰਿਆ ਹੋਇਆ ਬੱਚਿਆਂ ਦੇ ਵਿੱਚ। ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਪੁਲਿਸ ਬਣਨਾ ਚਾਹੁੰਦਾ, ਕੋਈ ਇੰਜੀਨੀਅਰ ਬਣਨਾ ਚਾਹੁੰਦਾ। ਤੇ ਮਾਸ਼ਾਅੱਲਾ, ਇਸੇ ਤਰ੍ਹਾਂ ਬੱਚੇ ਜਿਹੜੇ ਕੀ ਹੈ ਆਪਣੀ ਮਿਹਨਤ ਕਰਦੇ ਰਹਿਣ ਤੇ ਆਪਣੇ ਜਿਹੜੇ ਸੁਪਨੇ ਆ ਉਸ ਨੂੰ ਸਾਕਾਰ ਕਰਦੇ ਰਹਿਣ। ਤੇ ਫਿਲਹਾਲ ਅਸੀਂ ਸੋਨੀ ਜੀ ਦੇ ਨਾਲ ਗੱਲ ਕਰਾਂਗੇ। ਹਾਂਜੀ ਸੋਨੀ, ਫਿਰ ਅੱਜ ਤੁਸੀਂ ਸਾਡੇ ਆਕਾਸ਼ਵਾਣੀ ਸੁਣ ਰਹੇ ਸਾਡੇ ਜਿਹੜੇ ਨਿੱਕੇ ਨਿੱਕੇ ਤਾਰੇ ਹੈ ਉਹਨਾਂ ਦੇ ਲਈ ਕੀ ਲੈ ਕੇ ਆਈ ਹੋ?
2: ਸੌਂਗ।
1: ਕਿਹੜਾ ਸੌਂਗ?
2: ਮੇਰੇ ਵੀਰ ਭਗਤ ਸਿੰਘ
1: ਜੀ।
2: ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ ਨਾ ਲੈਂਦੀ ਦੁਨੀਆ ਤੇਰਾ ਵੇ ਪਰ ਸੋਚ

0: ਮਾਨੀ ਸੀ। ਥੈਂਕ ਯੂ
1: ਜੀ, ਬਹੁਤ ਹੀ ਵਧੀਆ ਜਿਹੜਾ ਗੀਤ ਤੁਸੀਂ ਸੁਣਾਏ। ਸਲਾਮ ਕਰਦੇ ਹਾਂ ਉਹਨਾਂ ਵੀਰਾਂ ਦੇ ਲਈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਤੇ ਨਾਲ ਹੀ ਫਿਰ ਸੋਨੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਵਿਹਲੇ ਸਮੇਂ ਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ?
0: ਵਿਹਲੇ ਸਮੇਂ ਦੇ ਵਿੱਚ ਅਸੀਂ ਪੜ੍ਹਾਈ ਵੀ ਕਰਦੇ ਹਾਂ, ਥੋੜਾ ਖੇਡਣਾ ਹੀ ਪਸੰਦ ਕਰਦੇ ਹਾਂ, ਤੇ ਜ਼ਿਆਦਾਤਰ ਮੈਂ ਗੀਤ ਵੀ ਗਾ ਲੈਣਾ।
1: ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ।
1: ਹਾਂਜੀ, ਸਾਡੇ ਨਾਲ ਦੋ ਵਿਦਿਆਰਥੀ ਹੋਰ ਬੈਠੇ ਹਨ ਜੀ, ਤੁਹਾਡਾ ਕੀ ਨਾਮ ਹੈ?
2: ਹਰਮਨਪ੍ਰੀਤ ਕੌਰ।
1: ਹਰਮਨ, ਕਿਹੜੀ ਕਲਾਸ 'ਚ ਪੜ੍ਹਦੇ ਹੋ?
2: 8th
1: ਕਲਾਸ ਦੇ ਵਿੱਚ। ਤੇ ਫਿਰ ਮੈਨੂੰ ਇਹ ਦੱਸੋ ਕਿ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਹੈ?
2: ਆਲਵੇਸ,
1: ਮਤਲਬ ਸਾਰੇ ਸਬਜੈਕਟ ਤੁਹਾਨੂੰ ਵਧੀਆ ਲੱਗਦਾ ਹੈ। ਇਹ ਦੱਸੋ ਕਿ ਫਿਰ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ, ਤੁਹਾਡੀ ਹੌਬੀ ਕੀ ਹੈ?
2: ਮੈਂ IAS ਆਫੀਸਰ ਬਣਨਾ ਚਾਹੁੰਦੀ ਹਾਂ
1: ਜੀ। ਤੇ ਫਿਰ ਤੁਹਾਨੂੰ ਪਤਾ ਹੈ ਨਾ ਵੀ IAS ਆਫੀਸਰ ਬਣਨ ਲਈ ਬਹੁਤ ਸਾਰਾ ਪੜ੍ਹਾਈ ਕਰਨਾ ਪੈਂਦਾ ਹੈ। ਤੇ ਫਿਰ ਤੁਸੀਂ ਆਪਣੀ ਪੜ੍ਹਾਈ ਦਾ ਟਾਈਮ ਟੇਬਲ ਕਿਸ ਤਰ੍ਹਾਂ ਬਣਾ ਰੱਖਿਆ? ਕਿੰਨਾ ਕੁ ਪੜ੍ਹਦੇ ਹੋ ਦਿਨ ਦੇ ਵਿੱਚ? ਅਸੀਂ ਇਸ ਦੇ ਬਾਰੇ ਵੀ ਜਾਣਨਾ ਚਾਹਾਂਗੇ।
2: ਮੈਂ ਵਿਹਲੇ ਸਮੇਂ ਵਿੱਚ ਵੀ ਪੜ੍ਹਦੀ ਹਾਂ, ਇੱਕ ਮੇਰਾ ਟਾਈਮ ਟੇਬਲ ਬਣਿਆ ਹੋਇਆ ਹੈ, 2 ਘੰਟੇ ਉਸ ਸਮੇਂ ਮੈਂ ਪੜ੍ਹਦੀ ਹਾਂ
1: ਜੀ। ਤੁਸੀਂ ਹੁਣ 8ਵੀਂ ਜਮਾਤ ਦੇ ਵਿੱਚ ਹੈਗੇ ਹੋ, ਜਿਹੜੇ ਡਾਊਟਸ ਹੈ ਤੁਹਾਡੇ, ਹੈ ਨਾ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੇ ਤੁਹਾਨੂੰ ਸਮਝ ਨਹੀਂ ਆਉਂਦਾ, ਫਿਰ ਤੁਸੀਂ ਉਸ ਦੇ ਲਈ ਕੀ ਕਰਦੇ ਹੈਗੇ ਹੋ, ਇਸ ਦੇ ਬਾਰੇ ਵੀ ਦੱਸੋ।
2: ਮੈਂ ਆਪਦੀ ਵੱਡੀ ਭੈਣ ਤੋਂ ਪੁੱਛ ਲੈਂਦੀ ਹਾਂ, ਜਾਂ ਫਿਰ ਮੈਂ ਗੂਗਲ ਤੇ ਸਰਚ ਮਾਰ ਲੈਂਦੀ ਹਾਂ, ਮੈਂ ਸਕੂਲ ਦੇ ਟੀਚਰ ਤੋਂ ਹੀ ਪੁੱਛ ਲੈਂਦੀ ਹਾਂ, ਮੈਂ ਉਹਨੂੰ ਮਾਰਕ ਕਰ ਲੈਂਦੀ ਹਾਂ
1: ਜੀ।
2: ਤਾਂ ਹੁਣ ਮੈਂ ਤੁਹਾਨੂੰ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਮੇਰੀ ਕਵਿਤਾ ਨਾਮ ਧਰਤੀ ਹੈ। ਮੈਂ ਸੂਰਜ ਦੀ ਬੇਟੀ ਰਾਣੀ, ਥਲ ਤੋਂ 3 ਗੁਣਾ ਹੈ ਪਾਣੀ, ਆਖਣ ਲੋਕੀ ਧਰਤੀ ਮਾਂ, ਮੈਂ ਤਾਂ ਰਹਿਣ ਬਸੇਰਾ ਹਾਂ, ਹੁਣ ਮੇਰੀ ਇਹ ਬੜੀ ਪੁਰਾਣੀ, ਇਹ ਵੀ ਹੈ ਇੱਕ ਅਜਬ ਕਹਾਣੀ, ਦਿਸਦੀ ਹਾਂ ਮਿੱਟੀ ਦੀ ਢੇਰੀ, ਸ਼ਕਲ ਹੋਰ ਸੀ ਪਹਿਲਾਂ ਮੇਰੀ, ਪੱਕਦੀਆਂ ਗੈਸਾਂ ਦਾ ਸੀ ਗੋਲਾ, ਲੱਗਦਾ ਜਿਉਂ ਭੱਠੀ ਦਾ ਕੋਲਾ, ਬੀਤੇ ਵਰੇ ਕਈ ਲੱਖ ਹਜ਼ਾਰ, ਠੰਡੀ ਹੋ ਗਈ ਆਖਰਕਾਰ, ਮੈਂ ਸੂਰਜ ਤੋਂ ਹੋਈ ਪੈਦਾ, ਦੁਆਲੀ ਘੁੰਮਣਾ ਪੱਕਾ ਕਾਇਦਾ, ਗਰਮੀ ਮੀਂਹ ਬਸੰਤ ਸਿਆਲ, ਆ ਕੇ ਪੁੱਛਣ ਮੇਰਾ ਹਾਲ, ਲਾਟੂ ਵਾਂਗੂ ਘੁੰਮ ਧੁਰੀ ਦਿਵਾਲੀ, ਰਹਾ ਘੁੰਮਦੀ ਆਪਣੀ ਚਾਲ, ਘੁੰਮਣ ਕਾਰਨ ਦਿਨ ਤੇ ਰਾਤ, ਵਾਰੋ ਵਾਰੀ ਮਾਰਨ ਚਾਲ।
1: ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣਾਏ। ਤੇ ਸਾਡੇ ਨਾਲ ਇੱਕ ਹੋਰ ਵਿਦਿਆਰਥੀ ਹੈ ਜੀ, ਤੁਹਾਡਾ ਕੀ ਨਾਮ ਹੈ?
3: ਨਵਨੀਤ ਕੌਰ
1: ਜੀ। ਤੇ ਨਵਨੀਤ, ਇਹ ਦੱਸੋ ਕਿ ਤੁਸੀਂ ਕਿਹੜੀ ਕਲਾਸ ਦੇ ਵਿੱਚ ਹੋ?
3: 8th ਕਲਾਸ
1: ਵਿੱਚ। ਤੇ ਤੁਹਾਨੂੰ ਕਿਹੜਾ ਵਿਸ਼ਾ ਪੜ੍ਹਨਾ ਵਧੀਆ ਲੱਗਦਾ ਹੈ?
3: ਮੈਥ।
1: ਮੈਥ ਜੀ। ਤੇ ਸਾਥੀਓ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦੋ ਵਿਦਿਆਰਥੀ ਹੋਰ ਜੁੜੇ ਨੇ ਹਾਂ ਜੀ, ਤੁਹਾਡਾ ਕੀ ਨਾਮ ਹੈ?
4: ਤਨਵੀਰ ਖਾਨ।
1: ਤੇ ਤੁਹਾਡਾ?
4: ਗੁਰਵਿੰਦਰ ਸਿੰਘ।
1: ਕਿਹੜੀ ਕਲਾਸ ਚ ਪੜ੍ਹਦੇ ਹੋ?
4: 7th। 8th।
1: ਅੱਜ ਪ੍ਰੋਗਰਾਮ

0: ਜਾਊਂਗੀ
1: ਜੀ। ਬਹੁਤ ਹੀ ਵਧੀਆ, ਬਹੁਤ ਹੀ ਮਾਸ਼ਾਅੱਲਾ ਸੁਰੀਲੀ ਆਵਾਜ਼ ਹੈ ਤੁਹਾਡੀ। ਗੁੰਜਨ, ਫਿਰ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ?
0: ਡਾਕਟਰ।
1: ਡਾਕਟਰ ਜੀ, ਤੇ ਫਿਰ ਪੜ੍ਹਾਈ ਲਿਖਾਈ ਦੇ ਵਿੱਚ ਤੁਹਾਡਾ ਕਿੰਨਾ ਕੁ ਇੰਟਰਸਟ ਹੈ?
0: ਬਹੁਤ ਜ਼ਿਆਦਾ।
1: ਬਹੁਤ ਜ਼ਿਆਦਾ, ਤੇ ਡਾਕਟਰ ਬਣਨ ਲਈ ਫਿਰ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਪੜ੍ਹਨਾ ਪੈਂਦਾ ਹੈ, ਤੇ ਫਿਰ ਇੰਨਾ ਸਾਰਾ ਪੜ੍ਹਨ ਲਈ ਤਿਆਰ ਹੋ ਤੁਸੀਂ?
0: ਹਾਂਜੀ।
1: ਤੇ ਫਿਰ ਤੁਹਾਡੀ ਜੇਕਰ ਅਸੀਂ ਹੌਬੀਜ਼ ਦੀ ਗੱਲ ਕਰੀਏ ਤਾਂ ਫਿਰ ਤੁਹਾਡੀਆਂ ਕਿਹੜੀਆਂ ਕਿਹੜੀਆਂ ਹੌਬੀਜ਼ ਨੇ?
0: ਮੇਰੀ ਹੌਬੀਜ਼ ਖੇਡਾਂ ਵਿੱਚ ਐਂਡ ਪੜ੍ਹਾਈਆਂ ਵਿੱਚ ਬਹੁਤ ਜ਼ਿਆਦਾ
1: ਜੀ। ਤੇ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ
1: ਜੀ। ਤੇ ਸਾਥੀਓ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਦੋ ਹੋਰ ਵਿਦਿਆਰਥਣ ਸ਼ਾਮਲ ਹੋ ਚੁੱਕੇ ਨੇ। ਹਾਂਜੀ, ਤੁਹਾਡਾ ਕੀ ਨਾਮ ਹੈ?
2: ਮਨੀਸ਼ਾ।
0: ਤਮੰਨਾ।
1: ਕਿਹੜੀ ਜਮਾਤ ਦੇ ਵਿੱਚ ਪੜ੍ਹਦੇ ਹੋ?
2: 8th। 8th।
1: ਤੇ ਅੱਜ ਫਿਰ ਪ੍ਰੋਗਰਾਮ ਦੇ ਵਿੱਚ ਕੀ ਲੈ ਕੇ ਆਏ ਹੋ?
2: ਸਿੰਗਿੰਗ।
1: ਕਿਹੜਾ ਗੀਤ ਸੁਣਾਉਣਾ ਚਾਹੋਗੇ?
0: ਤੁਮਸੇ ਹੂੰ ਮੈਂ।
1: ਜੀ, ਫਿਰ ਸੁਣਾਓ।
0: ਤੁਮ

0: ਸੁੰਦਰ ਸਭ ਸੰਸਾਰ ਨਿਤ ਰਾਗ ਸੁਨਾਮਾ
1: ਜੀ। ਤੇ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਵਿਤਾ ਸੁਣਾਈ ਤੇ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਦਿਨ ਚਰਿਆ ਕੀ ਹੈ, ਅਸੀਂ ਤੁਹਾਡੇ ਟਾਈਮ ਟੇਬਲ ਦੇ ਬਾਰੇ ਪੁੱਛਣਾ ਚਾਹਾਂਗੇ।
2: ਮੇਰਾ ਪਹਿਲਾਂ ਸੁਬਹ ਉੱਠ ਕੇ ਨਹਾਉਣਾ, ਫਿਰ ਵਰਦੀ ਪਾਉਣੀ, ਫਿਰ ਗੁੱਤਾ ਕਰਾਉਣੀ, ਫਿਰ ਬੂਟ ਪਾ ਕੇ ਰੋਟੀ ਖਾ ਕੇ ਸਕੂਲ ਆ ਜਾਣਾ, ਫਿਰ ਸਕੂਲ ਚ ਪੜ੍ਹਾਈ ਕਰਨੀ, ਪੜ੍ਹਾਈ ਕਰਨ ਤੋਂ ਬਾਅਦ ਖਾਣਾ ਖਾਣਾ ਸਕੂਲ ਦਾ, ਫਿਰ ਤੋਂ ਪੜ੍ਹਾਈ ਕਰਨੀ ਰਿਸੈਸ ਤੋਂ ਬਾਅਦ, ਤੇ ਫਿਰ ਅਸੀਂ ਘਰ ਚਲੇ ਜਾਣਾ ਛੁੱਟੀ ਦੇ ਟਾਈਮ, ਫਿਰ ਘਰੇ ਆ ਕੇ ਵਰਦੀ ਲਾਉਣੀ, ਨਹਾਉਣਾ, ਕੱਪੜੇ ਪਾ ਕੇ ਅਸੀਂ ਚਾਹ ਪੀਣੀ, ਤੇ ਚਾਹ ਪੀਣ ਤੋਂ ਬਾਅਦ ਅਸੀਂ ਕੰਮ ਕਰਨਾ ਸਕੂਲ ਦਾ, ਤੇ ਫਿਰ ਅਸੀਂ ਖੇਡਣਾ, ਖੇਡਣ ਤੋਂ ਬਾਅਦ ਫਿਰ ਅਸੀਂ ਘਰੇ ਆ ਜਾਣਾ, ਘਰੇ ਆ ਕੇ ਮੰਮਾ ਦੀ ਹੈਲਪ ਕਰਾਉਣੀ ਕੰਮ ਦੇ ਵਿੱਚ, ਤੇ ਫਿਰ ਰਾਤ ਨੂੰ ਰੋਟੀ ਖਾ ਕੇ ਸੌ ਜਾਣਾ
1: ਜੀ। ਤੇ ਸਾਨੂੰ ਫਿਰ ਇਹ ਦੱਸੋ ਕਿ ਤੁਸੀਂ ਕਿਹਾ ਵੀ ਆਪਣੀ ਮੰਮਾ ਦੀ ਹੈਲਪ ਕਰਾਉਣੀ ਹੋ, ਕਿਸ ਤਰੀਕੇ ਨਾਲ ਹੈਲਪ ਕਰਾਉਣੀ ਹੋ ਮੰਮਾ ਦੀ?
2: ਅਸੀਂ ਝਾੜੂ ਕਰ ਦਿੰਨੇ ਆਗੇ, ਪੋਚਾ ਲਗਾ ਦਿੰਨੇ ਆ, ਭਾਂਡੇ ਧੋ ਦਿੰਨੇ ਆ, ਤੇ ਕੱਪੜੇ ਤਹਿ ਲਗਾ ਦਿੰਨੇ ਆ
1: ਜੀ। ਤੇ ਨਾਲੇ ਫਿਰ ਤੁਸੀਂ ਵੀ ਦੱਸੋ ਕਿ ਤੁਹਾਡਾ ਟਾਈਮ ਟੇਬਲ ਕਿਸ ਤਰ੍ਹਾਂ ਦਾ? ਫਿਰ
3: ਸਵੇਰੇ ਜਲਦੀ ਉੱਠਣਾ, ਸੈਰ ਕਰਨਾ, ਸੈਰ ਕਰਨ ਤੋਂ ਬਾਅਦ ਨਹਾਉਣਾ, ਨਹਾਉਣ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਕੱਪੜੇ ਵਰਦੀ ਪਾਉਣੀ, ਵਰਦੀ ਪਾਉਣ ਤੋਂ ਬਾਅਦ ਸਕੂਲ ਗੁੱਤਾ ਕਰਾਉਣੀ, ਗੁੱਤਾ ਪਾਉਣ ਕਰਾਉਣ ਤੋਂ ਬਾਅਦ ਬੂਟ ਜਰਾਬਾਂ ਪਾਉਣੀ, ਬੂਟ ਜਰਾਬਾਂ ਪਾਉਣ ਤੋਂ ਬਾਅਦ ਸਕੂਲ ਆ ਜਾਣਾ, ਸਕੂਲ ਆਉਣ ਦੇ ਵਿੱਚ ਪੜ੍ਹਾਈ ਕਰਨੀ, ਪੜ੍ਹਾਈ ਕਰਨ ਤੋਂ ਬਾਅਦ ਰਿਸੈਸ ਵੇਲੇ ਰੋਟੀ ਖਾਣੀ, ਰੋਟੀ ਖਾਣ ਤੋਂ ਬਾਅਦ ਫਿਰ ਪੜ੍ਹਾਈ ਕਰਨੀ, ਫਿਰ ਛੁੱਟੀ ਹੋ ਕੇ ਘਰੇ ਜਾ ਵੜਨਾ, ਘਰੇ ਜਾ ਕੇ ਵਰਦੀ ਲਾਉਣੀ, ਚਾਹ ਪੀਣੀ, ਤੇ ਨਹਾਉਣਾ, ਨਹਾਉਣ ਤੋਂ ਬਾਅਦ ਪੜ੍ਹਨਾ, ਪੜ੍ਹਨ ਤੋਂ ਬਾਅਦ ਖੇਡਣਾ
1: ਜੀ। ਤੇ ਫਿਰ ਤੁਸੀਂ ਇਹ ਦੱਸੋ ਕਿ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਹੈ?
3: ਪੰਜਾਬੀ।
1: ਪੰਜਾਬੀ। ਤੇ ਤੁਹਾਡਾ?
3: ਹਿੰਦੀ
1: ਜੀ। ਤੇ ਅੱਜ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਥੈਂਕ ਯੂ
1: ਜੀ। ਤੇ ਸਾਥੀਓ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਹੋਰ ਵਿਦਿਆਰਥੀ ਜੁੜ ਚੁੱਕੇ ਨੇ। ਹਾਂਜੀ ਬੱਚੇ, ਤੁਹਾਡਾ ਕੀ ਨਾਂ ਹੈ?
4: ਨਿਰਮਲਪ੍ਰੀਤ ਸਿੰਘ ਜੀ।
1: ਤੇ ਫਿਰ ਨਿਰਮਲ, ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ?
4: ਵੱਡੇ ਹੋ ਕੇ ਟੀਚਰ ਜੀ।
1: ਟੀਚਰ। ਕਿਹੜੇ ਵਿਸ਼ੇ ਦਾ ਟੀਚਰ ਬਣਨਾ ਚਾਹੁੰਦੇ ਹੋ?
4: ਪੰਜਾਬੀ।
1: ਪੰਜਾਬੀ। ਪੰਜਾਬੀ ਵਿਸ਼ਾ ਜਿਹੜਾ ਹੈ ਤੁਹਾਡਾ ਫੇਵਰੇਟ ਵਿਸ਼ਾ ਹੈ?
4: ਹਾਂਜੀ
1: ਜੀ। ਅੱਜ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੀ ਲੈ ਕੇ ਆਏ ਹੋ?
4: ਅਸੀਂ ਗੀਤ ਲੈ ਕੇ ਆਏ ਅੱਜ।
1: ਕਿਹੜਾ ਗੀਤ ਸੁਣਾਓਗੇ ਫਿਰ?
4: ਜੋਗੀਆ ਰਾਜ ਵਰਜਵੰਦਾ ਦਾ ਜੀ।
1: ਜੀ।
4: ਖਬਰਾਂ ਲੰਮਸ ਲੰਮੀਆਂ ਉੱਤੇ ਕੱਖ ਪਏ, ਉਧਰੋਂ ਕੋਈ ਨਾ ਪਰਤਿਆ ਇਧਰੋਂ ਲੱਖ ਗਏ, ਉਧਰੋਂ ਕੋਈ ਨਾ ਪਰਤਿਆ ਇਧਰੋਂ ਲੱਖ ਗਏ, ਤੋੜ ਕੇ ਗੂੜੇ ਪਿਆਰ ਚਲੇ ਗਏ, ਜਿਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ, ਤੋੜ ਕੇ ਗੂੜੇ ਪਿਆਰ ਚਲੇ ਗਏ, ਜਿਉਂਦਿਆਂ ਨੂੰ ਜਿਹੜੇ ਮਾਰ ਚਲੇ ਗਏ, ਲੈ ਕੇ ਰੌਣਕਾਂ ਗਮਾਂ ਦੇ ਨਾਲ, ਮਿੱਟੀ ਨਾ ਫਰੋਲ ਜੋਗੀਆ, ਨਹੀਂ ਉਹ ਲੱਭਣੇ ਗਵਾਚੇ ਹੋਏ ਯਾਰ, ਮਿੱਟੀ ਨਾ ਫਰੋਲ ਜੋਗੀਆ, ਜਿਨ੍ਹਾਂ ਦੇ ਦਮਾਂ 'ਤੇ ਸਾਡੀ ਜ਼ਿੰਦਗੀ ਆਬਾਦ ਸੀ, ਜਿਨ੍ਹਾਂ ਦੇ ਜਿਉਂਦੇ ਸਾਨੂੰ ਰੱਬ ਵੀ ਨਜ਼ਾਦ ਸੀ, ਜਿਨ੍ਹਾਂ ਦੇ ਦਮਾਂ 'ਤੇ ਸਾਡੀ ਜ਼ਿੰਦਗੀ ਆਬਾਦ ਸੀ, ਜਿਨ੍ਹਾਂ ਦੇ ਜਿਉਂਦੇ ਸਾਨੂੰ ਰੱਬ ਵੀ ਨਜ਼ਾਦ ਸੀ, ਮਾਪਿਆਂ ਨਾਲ ਸੰਗਣੀਆਂ ਛਾਵਾਂ, ਰੋਂਦੀਆਂ ਭੈਣਾਂ ਬਾਂਹਾਂ 'ਚ ਭਰਾਵਾਂ, ਮਾਪਿਆਂ ਨਾਲ ਸੰਗਣੀਆਂ ਛਾਵਾਂ, ਰੋਂਦੀਆਂ ਭੈਣਾਂ ਬਾਂਹਾਂ 'ਚ ਭਰਾਵਾਂ, ਪੁੱਤ ਮਰ ਗਏ ਮਾਵਾਂ ਦੇ ਮੰਦੇ ਹਾਲ, ਮਿੱਟੀ ਨਾ ਫਰੋਲ ਜੋਗੀਆ, ਨਹੀਂ ਉਹ ਲੱਭਣੇ ਗਵਾਚੇ ਹੋਏ ਯਾਰ, ਮਿੱਟੀ ਨਾ ਫਰੋਲ ਜੋਗੀਆ।
1: ਜੀ ਬਹੁਤ ਹੀ ਵਧੀਆ, ਬਹੁਤ ਹੀ ਵਧੀਆ ਜਿਹੜਾ ਤੁਸੀਂ ਗੀਤ ਸੁਣਾਏ ਪ੍ਰੋਗਰਾਮ ਦੇ ਵਿੱਚ। ਤੇ ਨਾਲੇ ਫਿਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਸਕੂਲ ਦੇ ਵਿੱਚ ਜਿਹੜਾ ਪੜ੍ਹਾਈ ਲਿਖਾਈ ਦਾ ਮਾਹੌਲ ਕਿਸ ਤਰ੍ਹਾਂ ਦਾ?
4: ਵਧੀਆ ਜੀ, ਬਹੁਤ ਵਧੀਆ ਪੜ੍ਹਾਈ ਹੁੰਦੀ ਹੈ।
1: ਵਧੀਆ। ਤੇ ਖੇਡਾਂ ਨੂੰ ਲੈ ਕੇ ਫਿਰ ਕਿਸ ਤਰ੍ਹਾਂ ਦਾ ਹੈ ਇੱਥੇ ਦਾ ਮਾਹੌਲ?
4: ਖੇਡਾਂ ਨੂੰ ਵਧੀਆ ਜੀ, ਬਹੁਤ ਬਹੁਤ ਸਾਰੀਆਂ ਖੇਡਾਂ।

0: ਪੜਾਈਆਂ ਜਾਂਦੇ ਸਾਨੂੰ ਜੀ।
1: ਤੇ ਤੁਸੀਂ ਇਸ ਵਾਰ ਜਿਹੜੀਆਂ ਆਪਣੇ ਖੇਡਾਂ ਹੋਈਆਂ ਸੀ ਉਹਨਾਂ ਦੇ ਵਿੱਚ ਤੁਸੀਂ ਗਏ ਸੀ?
0: ਹਾਂਜੀ, ਹੈਂਡਬਾਲ ਵਿੱਚ ਗਏ ਸੀ, ਉੱਥੇ ਸਾਡੀ ਜ਼ਿਲ੍ਹੇ ਵਿੱਚ ਥਰਡ ਪੋਜੀਸ਼ਨ ਆਈ ਸੀ ਤੇ ਜ਼ੋਨ ਲੈਵਲ 'ਚ ਫਸਟ।
1: ਜੀ, ਤੇ ਅੱਜ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ
2: ਜੀ। ਤੇ ਸਾਥੀਓ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਹਿੰਦੀ ਦੇ ਟੀਚਰ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ।
3: ਸਤਿ ਸ਼੍ਰੀ ਅਕਾਲ ਜੀ।
2: ਜੀ, ਤੇ ਸਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਗਾ ਕਿ ਜਿਸ ਤਰ੍ਹਾਂ ਅਸੀਂ ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਦੀ ਰਿਕਾਰਡਿੰਗ ਕਰਨ ਲਈ ਆਏ, ਬਹੁਤ ਹੀ ਵਧੀਆ ਵਧੀਆ ਬੱਚੇ ਤੇ ਬਹੁਤ ਟੈਲੈਂਟਡ ਬੱਚੇ ਹੈ ਤੁਹਾਡੇ ਸਕੂਲ ਦੇ ਵਿੱਚ, ਤੇ ਤੁਸੀਂ ਸਾਨੂੰ ਇਹ ਦੱਸੋ ਕਿ ਇਹਨਾਂ ਬੱਚਿਆਂ ਦੇ ਲਈ ਸਕੂਲ ਕੀ ਕਰ ਰਿਹਾ ਹੈ, ਇਸ ਦੇ ਬਾਰੇ ਦੱਸੋ।
3: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਕੋਲ ਆਏ ਬੱਚਿਆਂ ਦੀ ਰਿਕਾਰਡਿੰਗ ਕਰਨ ਲਈ। ਸਾਡੇ ਬੱਚੇ ਬਹੁਤ ਲਾਇਕ ਬੱਚੇ ਹੈ ਜੀ, ਸਾਡੇ ਕੋਲ 40 ਬੱਚੇ ਹੈ ਜੀ ਇੱਥੇ, ਤੇ ਬੱਚੇ ਸਾਰੇ ਹੀ ਮਤਲਬ ਸਾਡੇ ਚੰਗਾ, ਉਹਨਾਂ ਦਾ ਪੜ੍ਹਾਈ ਚੋਂ ਵੀ ਬੱਚੇ ਅੱਛੇ ਨੇ, ਖੇਡਾਂ ਚੋਂ ਵੀ ਬੱਚੇ ਬਹੁਤ ਸਾਡੇ ਅੱਛੇ ਨੇ, ਤੇ ਸਰਕਾਰ ਵੱਲੋਂ ਵੀ ਸਾਨੂੰ ਕਾਫੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਜੀ, ਜਿਵੇਂ ਹੁਣ ਕਲਾਸਰੂਮਸ, ਸਮਾਰਟ ਕਲਾਸਰੂਮਸ ਵੀ ਨੇ, ਕੰਪਿਊਟਰਸ ਹੋਰ ਵੀ ਆ ਰਹੇ ਸਕੂਲ ਦੇ ਵਿੱਚ, ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਵੀ ਅੱਛੀ ਮਿਲ ਰਹੀ ਹੈ। ਇਸ ਤੋਂ ਇਲਾਵਾ ਸਕੂਲ ਦੇ ਵਿੱਚ ਗਰਾਊਂਡ ਤਿਆਰ ਹੋ ਰਿਹਾ, ਕੁਛ ਮਹੀਨਿਆਂ ਦੇ ਵਿੱਚ ਬਹੁਤ ਹੀ ਵਧੀਆ ਇੱਥੇ ਸਟੇਡੀਅਮ ਤਿਆਰ ਹੋਣ ਜਾ ਰਿਹਾ
2: ਜੀ,
3: ਤੇ ਕਾਫੀ ਵਧੀਆ ਮਾਹੌਲ ਹੈ ਜੀ ਸਕੂਲ ਦੇ ਵਿੱਚ, ਪੜ੍ਹਨ ਲਈ, ਖੇਡਣ ਲਈ ਹਰ ਤਰੀਕੇ ਦਾ ਫੈਸਿਲਿਟੀਜ਼ ਬੱਚਿਆਂ ਨੂੰ ਮਿਲ ਰਹੀਆਂ ਨੇ
2: ਜੀ। ਤੇ ਨਾਲੇ ਅਸੀਂ ਤੁਹਾਡੇ ਤੋਂ ਇਹ ਪੁੱਛਾਂਗੇ ਕਿ ਸਟਾਫ ਤੁਹਾਡੇ ਸਕੂਲ ਦੇ ਵਿੱਚ ਸਟਾਫ ਕਿਸ ਤਰ੍ਹਾਂ ਦੇ ਹੈਗੀ ਹੈ, ਤੇ ਸਟਾਫ ਦੀ ਗਿਣਤੀ ਕਿੰਨੀ ਕੁ ਹੈ, ਅਸੀਂ ਇਸ ਦੇ ਬਾਰੇ ਵੀ ਜਾਣਨਾ ਚਾਹਾਂਗੇ।
3: ਸਟਾਫ ਸਰ ਸਾਡੇ ਕੋਲ ਵੈਸੇ 5 ਟੀਚਰਸ ਜੋ ਹੈਗੇ ਨੇ, ਪਰ ਸਾਡੇ ਕੋਲ ਫਿਲਹਾਲ ਜੋ ਪੋਸਟਾਂ ਨੇ 5 ਟੀਚਰਸ ਦੀਆਂ ਨੇ
2: ਜੀ,
3: ਹਿੰਦੀ, ਪੰਜਾਬੀ, ਇੰਗਲਿਸ਼, SST ਔਰ ਸਾਇੰਸ ਸਮਾਜਿਕ ਦੇ। ਇਸ ਟਾਈਮ ਸਾਡੇ ਕੋਲ ਸਰ 4 ਟੀਚਰਸ ਨੇ, ਪਹਿਲਾਂ ਅਸੀਂ 2 ਟੀਚਰ ਸੀ ਇੱਥੇ, ਸਾਇੰਸ ਟੀਚਰ ਔਰ ਹਿੰਦੀ ਟੀਚਰ ਮੈਂ
2: ਜੀ,
3: ਫਿਰ ਹੁਣ ਸਾਡੇ ਕੋਲ ਟ੍ਰਾਂਸਫਰ ਹੋ ਕੇ 2 ਟੀਚਰ ਆ ਗਏ ਨੇ, ਇੱਕ ਟੀਚਰ ਸਾਡੇ ਕੋਲ ਪੰਜਾਬੀ ਦੇ ਪੁੱਛੋ ਤੋਂ ਮੈਡਮ ਆ ਗਏ ਨੇ
2: ਜੀ,
3: ਤੇ ਇੱਕ ਸਾਡੇ ਜੋ SST ਟੀਚਰ ਨੇ ਉਹ ਵੀ ਸਾਡੇ ਕੋਲ ਆ ਗਏ ਨੇ, ਉਹ ਪਰ BRC ਨੇ ਸਕੂਲ 'ਚ, ਉਹਨਾਂ ਦੇ ਹੋਰ ਡਿਊਟੀਜ਼ ਹੁੰਦੀਆਂ ਨੇ ਹਨਾ ਵਿਜ਼ਿਟ ਦੀਆਂ, ਇਸ ਕਰਕੇ ਉਹ ਥੋੜਾ ਸਕੂਲ ਦੇ ਵਿੱਚ ਘੱਟ ਅਟੈਂਡ ਪਾ ਰਹਿ ਪਾਉਂਦੇ ਨੇ। ਸਟਾਫ ਸਾਡੇ ਕੋਲ ਲਗਭਗ ਪੂਰਾ, ਇੱਕ PT ਟੀਚਰ ਦੀ ਪੋਸਟ ਹੈ ਸਰ, ਉਹ ਸਾਡੇ ਕੋਲ ਖਾਲੀ ਹੈ ਫਿਲਹਾਲ
2: ਜੀ। ਤੇ ਨਾਲੇ ਫਿਰ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਤੁਹਾਡੇ ਬੱਚੇ ਜਿਹੜੇ ਕੀ ਹੈ, ਪੜ੍ਹਨ ਦੇ ਵਿੱਚ ਕਿਸ ਤਰ੍ਹਾਂ ਦੇ ਹੈਗੇ ਹੈ, ਤੇ ਕਿ ਇਸ ਦੇ ਬਾਰੇ ਵੀ ਦੱਸੋ।
3: ਸਰ ਇਹ ਹੈ ਜੀ, ਸਾਡੇ ਕੋਲ ਬੱਚਿਆਂ ਦੀ ਵੀ ਸਟਰੈਂਥ ਵੀ ਘੱਟ ਆ ਹਨਾ, ਅਸੀਂ ਇਕੱਲੇ ਇਕੱਲੇ ਬੱਚੇ ਉੱਤੇ ਕਾਫੀ ਵਧੀਆ ਤਰੀਕੇ ਨਾਲ ਫੋਕਸ ਕਰ ਪਾਉਂਦੇ ਹਾਂ, ਬੱਚੇ ਸਾਡੇ ਕੀ ਕਹਿੰਦੇ ਨੇ ਸਟੱਡੀ ਵਿੱਚੋਂ ਠੀਕ ਹੈ ਜੀ, 100% ਰਿਜ਼ਲਟ ਸਾਡਾ ਹਰ ਵਾਰ ਆਉਂਦਾ, ਤੇ ਬੱਚੇ ਵੈਸੇ ਵੀ ਆਸ ਪਾਸ ਜਿਹੜੇ ਸਾਡੇ ਬੱਚੇ ਜਾਂਦੇ ਵੀ 8ਵੀਂ ਤੋਂ 9ਵੀਂ ਕਲਾਸ ਦੇ ਵਿੱਚ, ਪੁੱਛੋ ਕਲਾ ਵੀ ਐਡਮਿਸ਼ਨ ਲੈਂਦੇ ਆ, ਲਹਿਰਾ ਮੁਹੱਬਤ ਵੀ ਐਡਮਿਸ਼ਨ ਲੈਂਦੇ ਆ, ਸਾਰੇ ਮਤਲਬ ਤਾਰੀਫ ਹੀ ਪਾਉਂਦੇ ਆ ਕਿ ਹਾਂਜੀ ਲਹਿਰਾ ਖਾਨਾ ਦੇ ਬੱਚੇ ਜਿਹੜੇ ਆ ਉਹ ਬਹੁਤ ਅੱਛੇ ਆ
2: ਜੀ। ਤੇ ਅਖੀਰ ਦੇ ਵਿੱਚ ਤੁਸੀਂ ਸੁਣਨ ਵਾਲੇ ਸਰੋਤਿਆਂ ਨੂੰ ਤੇ ਜਿਹੜੇ ਵੀ ਇਸ ਪ੍ਰੋਗਰਾਮ ਦੇ ਵਿੱਚ ਬੱਚੇ ਜੁੜੇ ਨੇ ਤੇ ਉਹਨਾਂ ਦੇ ਪੇਰੈਂਟਸ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ? ਫਿਰ
3: ਬਸ ਇਹੀ ਸੁਨੇਹਾ ਦੇਣਾ ਚਾਹਾਂਗਾ ਜੀ, ਬੱਚੇ ਜੋ ਹੈ ਅੱਜ ਕੱਲ ਦੇ ਬਹੁਤ ਟੈਲੈਂਟਡ ਨੇ, ਥੋੜਾ ਜਿਹਾ ਆਪਾਂ ਨੂੰ ਵੀ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਸਹੀ ਮਾਹੌਲ ਦੇਣਾ ਚਾਹੀਦਾ, ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ, ਬੱਚੇ ਕਰ ਲੈਂਦੇ ਆ।
2: ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਬਹੁਤ ਬਹੁਤ ਧੰਨਵਾਦ ਜੀ।
2: ਜੀ, ਤੇ ਸਾਥੀਓ, ਇਸੇ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦੇਵ ਆਗਿਆ, ਨਮਸਕਾਰ।
1: ਤੇ ਆਓ ਫਿਰ ਸਾਥੀਓ, ਸੁਣਦੇ ਹਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਹ ਖੂਬਸੂਰਤ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਤਹਿਤ ਸਰਕਾਰੀ ਮਿਡਲ ਸਕੂਲ ਲਹਿਰਾ ਖਾਨਾ ਦੇ ਵਿਦਿਆਰਥੀਆਂ ਨੂੰ। ਗੱਲਬਾਤ ਕਰ ਰਹੇ ਸਨ ਨਿਤਿਸ਼ ਕੁਮਾਰ।

0: FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 10:30:04 ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ। ਇਸ ਪ੍ਰੋਗਰਾਮ ਦੌਰਾਨ ਮਹਿਮਾਨ ਹੋਣਗੇ ਉੱਗੀ ਕਵਿਤਰੀ ਅਤੇ ਕਹਾਣੀਕਾਰਾ ਦਿਲਪ੍ਰੀਤ ਗੁਰੀ ਉਰਫ ਗੁਰਜਿੰਦਰ ਕੌਰ, ਮੁਲਾਕਾਤੀ ਹੋਣਗੇ ਮਨਦੀਪ ਰਾਜੌਰਾ। ਆਓ ਹੁਣ ਸੁਣਦੇ ਹਾਂ ਇਹ ਪ੍ਰੋਗਰਾਮ।
1: ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ ਤੁਹਾਡਾ ਅਦਬੀ ਪ੍ਰੋਗਰਾਮ ਦੇ ਵਿੱਚ ਅਸੀਂ ਅਦਬੀ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੀ, ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਮਹਿਮਾਨ ਨੇ ਦਿਲਪ੍ਰੀਤ ਗੁਰੀ ਜੀ, ਜੋ ਕਿ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਇਹ ਮਾਲਵੇ ਦੀ ਨੌਜਵਾਨ ਧੀ ਜਿਹੜੀ ਹੈ, ਬਹੁਤ ਸਾਰੀਆਂ ਕਵਿਤਾਵਾਂ, ਕਹਾਣੀ ਸੰਗ੍ਰਹਿ, ਗੀਤ, ਗਜ਼ਲ, ਨਜ਼ਮ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾ ਚੁੱਕੀ ਹੈ। ਇਸ ਉੱਗੀ ਲੇਖਿਕਾ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਸਨਮਾਨ ਜਿਹੜੇ ਹੈ ਉਹ ਵੀ ਇਹਨਾਂ ਨੇ ਹਾਸਲ ਕੀਤੇ ਨੇ। ਬਹੁਤ ਸਾਰੀਆਂ ਸਾਂਝੀਆਂ ਕਿਤਾਬਾਂ ਜਿਹੜੀਆਂ ਹੈ ਇਹਨਾਂ ਨੇ ਲਿਖੀਆਂ ਨੇ, ਜਿਨ੍ਹਾਂ 'ਚ ਇੱਕ ਲੱਪ ਗੀਤਾਂ ਦੀ, ਸੁਖਨਵਰ, ਗੀਤ ਬਗੀਚਾ, ਸੁਖਨਵਾਜ਼, ਕਲਮਾਂ ਬੋਲਦੀਆਂ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਦੀਆਂ ਸਾਡੇ ਕੋਲ ਨੇ। ਗੀਤਕਾਰ ਵਜੋਂ ਇਹਨਾਂ ਦੇ ਬਹੁਤ ਸਾਰੇ ਗੀਤ ਰਿਕਾਰਡ ਹੋ ਚੁੱਕੇ ਨੇ, ਜਿਨ੍ਹਾਂ ਨੂੰ ਹਰਮੀਤ ਜੱਸੀ, ਨੂਰਦੀਪ ਨੂਰ, ਰਣਜੀਤ ਮਣੀ, ਰਮਜ਼ਾਨ ਅਲੀ ਸ਼ੇਰ, ਮੁਸਕਾਨ, ਹਰੀਸ਼ ਪਟਿਆਲਵੀ ਵਰਗੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ। ਆਉਣ ਵਾਲੀਆਂ ਕਿਤਾਬਾਂ ਦੇ ਵਿੱਚ ਚਾਨਣ ਦੀਆਂ ਜਾਈਆਂ ਭਾਗ ਦੂਜਾ, ਬਾਇਓਗ੍ਰਾਫੀ ਗਾਇਕ ਸ਼ੀਰਾ ਜਸਵੀਰ ਹੋਰਾਂ ਦੀ, ਤੇ ਸੁਸਾਈਡ ਨੋਟ ਇੱਕ ਨਾਵਲ, ਦਲਦਲ ਜ਼ਿੰਦਗੀ ਦੀ ਕਹਾਣੀ ਸੰਗ੍ਰਹਿ ਵੀ ਇਹਨਾਂ ਦਾ ਪਾਈਪਲਾਈਨ ਦੇ ਵਿੱਚ ਹੈ, ਜੇਕਰ ਕਹੀਏ ਇਹਨਾਂ ਦਾ ਜੋ ਭਵਿੱਖੀ ਯੋਜਨਾਵਾਂ ਹੈ। ਤੇ ਬਹੁਤ ਸਾਰੇ ਸਨਮਾਨ ਇਹ ਹਾਸਲ ਕਰ ਚੁੱਕੇ ਨੇ। ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨ ਇਹਨਾਂ ਨੂੰ ਹਾਸਲ ਹੋਇਆ। ਮੇਲ ਰੂਹਾਂ ਦਾ ਸਾਹਿਤਕ ਮੰਚ ਮੁੰਬਈ ਵੱਲੋਂ ਵੀ 2023 ਇਹਨਾਂ ਦਾ ਸਨਮਾਨ ਕੀਤਾ ਗਿਆ। ਗੀਤ ਕਲਾ ਮੰਚ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਕੀਤੇ ਗਏ ਹੈ। ਮਲਕਾ ਏ ਕਲਮ ਅਵਾਰਡ ਅਦਾਰਾ ਸ਼ਬਦ ਕਾਫਲਾ ਇਹਨਾਂ ਦਾ ਦਿੱਤਾ ਗਿਆ ਤੇ ਬਹੁਤ ਸਾਰੇ ਵੱਖ ਵੱਖ ਯੂਟਿਊਬ ਚੈਨਲਾਂ ਤੋਂ ਵੀ ਇਹਨਾਂ ਦੀਆਂ ਕਹਾਣੀਆਂ ਤੇ ਜੋ ਕਵਿਤਾਵਾਂ ਨੇ ਉਹ ਨਸ਼ਰ ਹੁੰਦੀਆਂ ਰਹਿੰਦੀਆਂ ਹੈਗੀਆਂ, ਪੜ੍ਹੀਆਂ ਜਾਂਦੀਆਂ ਖਾਸ ਤੌਰ 'ਤੇ, ਅਤੇ ਸਮੇਂ ਸਮੇਂ 'ਤੇ ਅਖਬਾਰਾਂ ਦੇ ਵਿੱਚ ਵੀ ਇਹਨਾਂ ਦੇ ਲੇਖ, ਆਰਟੀਕਲ ਸਾਨੂੰ ਸੁਣਨ, ਦੇਖਣ ਨੂੰ, ਪੜ੍ਹਨ ਨੂੰ ਮਿਲਦੇ ਨੇ। ਅਤੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਦਿਲਪ੍ਰੀਤ ਗੁਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ 'ਚ।
2: ਹਾਂਜੀ, ਸ਼ੁਕਰੀਆ ਜੀ। ਸਾਡੇ ਆਕਾਸ਼ਵਾਣੀ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਰਮਨਦੀਪ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਇੱਥੇ ਬੁਲਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ।
1: ਜੀ, ਸ਼ੁਕਰੀਆ। ਦਿਲਪ੍ਰੀਤ ਗੁਰੂ ਜੀ, ਤੁਸੀਂ 2020 ਤੋਂ ਲੱਗੇ ਤੇ ਹੁਣ 2026 ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਬਹੁਤ ਸਾਰੇ ਤੁਹਾਡੇ ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਬਹੁਤ ਸਾਰੇ ਤੁਹਾਡੇ ਗੀਤ ਆ ਚੁੱਕੇ ਨੇ। ਤੁਸੀਂ ਲੇਖ ਸੰਗ੍ਰਹਿ ਦਾ ਵੀ ਅਨੁਵਾਦ ਜਿਹੜਾ

0: ਹੈ ਉਹ ਕਰ ਰਹੇ ਹੋ,
1: ਜੀ
0: ਕਿਤੇ ਕਦੇ ਇਸ ਤਰ੍ਹਾਂ ਨਹੀਂ ਲੱਗਿਆ ਕਿ ਆਪਣੇ ਦਿਲ ਨਾਲ ਜਾਂ ਆਪਣੀ ਕਿਰਤ ਨਾਲ ਇਮਾਨਦਾਰੀ ਦੇ ਵਿੱਚ ਕੋਈ ਕਮੀ ਆਈ ਹੋਵੇ ਜਾਂ ਸਮਝੌਤਾ ਕਰਨਾ ਪਿਆ ਹੋਵੇ ਆਪਣੀ ਕਿਸੇ ਕਵਿਤਾ ਜਾਂ ਆਪਣੇ ਕਿਸੇ ਕਹਾਣੀ ਦੇ ਨਾਲ ਕਿਤਾਬ ਛੇਤੀ ਛਪਵਾਉਣ ਦੇ ਚਲਦਿਆਂ ਕਦੇ ਲੱਗਿਆ ਹੋਵੇ ਵੀ ਮੈਂ ਕੰਪਰੋਮਾਈਜ਼ ਕਰ ਗਈ?
1: ਨਹੀਂ, ਮੈਂ ਇੱਦਾਂ ਕਦੇ ਵੀ ਨਹੀਂ ਕੀਤਾ
0: ਜੀ,
1: ਕਿਉਂਕਿ ਮੈਂ 2020 ਚ ਬਕਾਇਦਾ ਇੱਕ ਲੇਖਕ ਦੇ ਤੌਰ ਤੇ ਫੈਸਲਾ ਕਰ ਲਿਆ ਸੀ
0: ਜੀ,
1: ਪਰ ਮੇਰੀ ਪਹਿਲੀ ਕਿਤਾਬ 2023 ਵਿੱਚ ਹੋਈ
0: ਜੀ।
1: ਜਿਹੜੀਆਂ ਕਿਤਾਬਾਂ 2024 ਚ ਆਈਆਂ ਉਹ ਵੀ 2020 ਚ ਸ਼ੁਰੂ ਹੋ ਚੁੱਕੀਆਂ
0: ਸੀ। ਸੋ ਇੱਕ ਲੰਮੀ ਘਾਲਣਾ ਜਿਸ ਦੀ ਲੋੜ ਸੀਗੀ ਉਹਨਾਂ ਕੁ ਵਕਫਾ ਤੁਹਾਡੀ ਹਰ ਇੱਕ ਕਵਿਤਾ ਨੇ ਜਾਂ ਹਰ ਇੱਕ ਰਚਨਾ ਨੇ ਲਿਆ
1: ਜੀ। ਜੋ ਜੋ ਕਿਤਾਬਾਂ ਮੈਂ 2024 ਚ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ ਉਹ 2026 ਚ ਹੁਣ ਛਪ ਰਹੀਆਂ
0: ਜੀ। ਤੇ ਅਸੀਂ ਪਬਲੀਕੇਸ਼ਨ ਦੇ ਨਾਲ ਤੁਹਾਡਾ ਤਜਰਬਾ ਜਾਣਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਅਸੀਂ ਕਿਤਾਬਾਂ ਪਬਲਿਸ਼ ਕਰਾਉਂਦੇ ਹਾਂ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਿਲਾ ਫਤਿਹ ਕਰਨ ਵਾਲੀ ਗੱਲ ਹੁੰਦੀ ਹੈ ਕਿ ਅਸੀਂ ਬਸਰੇ ਦੀ ਲਾਮ ਹੀ ਜਿੱਤ ਲਈ ਹੈ, ਜੇਕਰ ਸਾਡੀ ਕਿਸੇ ਚੰਗੇ ਪਬਲੀਕੇਸ਼ਨ ਨਾਲ ਗੱਲਬਾਤ ਸਾਡੀ ਹੋ ਗਈ ਹੈ ਜਾਂ ਜੇਕਰ ਉਹ ਸਾਨੂੰ ਜਾਂ ਸਾਡੀ ਗੱਲ ਨੂੰ ਸਮਝ ਗਿਆ ਹੈ, ਉਹ ਸਾਡੇ ਲਈ ਕੰਮ ਕਰਨ ਨੂੰ ਤਿਆਰ ਹੋ ਗਿਆ ਤੇ ਸਾਡੀ ਇੱਛਾ ਦੇ ਮੁਤਾਬਕ ਕਿਤਾਬ ਸਾਡੇ ਹੱਥਾਂ ਚ ਆ ਗਈ ਹੈ ਬਿਨਾਂ ਕਿਸੇ ਕੰਪਰੋਮਾਈਜ਼, ਤਾਂ ਵਧੀਆ ਲੱਗਦਾ ਹੈਗਾ। ਤੁਹਾਡਾ ਇਹ ਤਜਰਬਾ ਕਿਵੇਂ ਰਿਹਾ ਕਹਾਣੀ ਸੰਗ੍ਰਹਿ ਕਿਤਾਬਾਂ ਛਪਵਾਉਣ ਦਾ?
1: ਮੇਰਾ ਬਹੁਤ ਵਧੀਆ ਹੀ ਰਿਹਾ ਕਿਉਂਕਿ ਪਹਿਲੀ ਜਿਹੜੀ ਕਿਤਾਬ ਸੀਗੀ ਉਹਦੇ ਲਈ ਮੈਨੂੰ ਜਿਹੜਾ ਟਾਈਪਿਸਟ ਚੰਗਾ ਮਿਲ ਗਿਆ ਸੀ ਲੜਕਾ
0: ਜੀ,
1: ਤੇ ਉਹਨੇ ਵੀ ਚੁਣ ਕੇ ਰਚਨਾਵਾਂ ਸ਼ਾਮਿਲ ਕੀਤੀਆਂ ਸੀ, ਕਿਉਂਕਿ ਜਿਹੜਾ ਚੰਗਾ ਪਬਲਿਸ਼ਰ ਹੈ ਜੇ ਉਹ ਕਿਤਾਬ ਨੂੰ ਖੁਦ ਸਪੌਂਸਰ ਕਰੇਗਾ ਆਪਣੇ ਖਰਚੇ ਤੇ ਛਾਪੇਗਾ
0: ਜੀ
1: ਤਾਂ ਉਹ ਵੀ ਸਮਝੌਤੇ ਨਹੀਂ ਕਰਦਾ।
0: ਬਿਲਕੁਲ ਬਿਲਕੁਲ।
1: ਔਰ ਮੇਰੀਆਂ ਸਾਰੀਆਂ ਕਿਤਾਬਾਂ ਹੀ ਸਪੌਂਸਰ ਨੇ
0: ਜੀ,
1: ਕਿਉਂਕਿ ਇਹ ਪਬਲੀਕੇਸ਼ਨਾਂ ਨੇ ਆਪੇ ਜਿੰਨੇ ਵੀ ਸੀਗੇ ਪਬਲਿਸ਼ਰਾਂ ਦਾ ਖਰਚਾ ਆਪੇ ਕੀਤਾ ਉਹਨਾਂ ਨੇ, ਔਰ ਇਸ ਕਰਕੇ ਸੀ ਕਿ ਜਦੋਂ ਉਹਨਾਂ ਨੇ ਖਰਚਾ ਖੁਦ ਕੀਤਾ ਤਾਂ ਉਹ ਇਸ ਨਾਮ ਨੂੰ ਬਹੁਤ ਉੱਪਰ ਤੱਕ ਲੈ ਕੇ ਵੀ ਗਏ ਨੇ
0: ਜੀ।
1: ਮੇਰੀ ਸਭ ਤੋਂ ਜ਼ਿਆਦਾ ਹੈਲਪ ਇਸ ਚੀਜ਼ 'ਚ ਵੀ ਹੋਈ ਹੈ
0: ਜੀ,
1: ਪਰ ਉੱਥੇ ਉਹ ਸਮਝੌਤੇ ਖੁਦ ਹੀ ਨਹੀਂ ਕਰਦੇ। ਹਾਂ, ਇਹ ਜ਼ਰੂਰ ਹੁੰਦਾ ਸੀ ਕਿ ਜਦੋਂ ਸਰ ਵਰਕ ਬਣਦਾ ਤਾਂ ਉਹ ਮੈਂ ਖੁਦ ਡਿਜ਼ਾਇਨ ਕਰਵਾਉਂਦੀ ਹਾਂ
0: ਜੀ,
1: ਉੱਥੇ ਮੈਂ ਖਰਚਾ ਕਰਦੀ ਹਾਂ, PDF ਮੈਂ ਖੁਦ ਡਿਜ਼ਾਇਨ ਕਰਵਾਉਂਦੀ ਹਾਂ, ਪਰ ਜੇ ਕੋਈ ਰਚਨਾ ਉਹਨਾਂ ਨੂੰ ਲੱਗਦੀ ਹੈ ਕਿ ਸਹੀ ਨਹੀਂ ਹੈਗੀ ਤਾਂ ਉਹ 6-6 ਮਹੀਨੇ ਉਹਨਾਂ ਕੋਲ ਪਈ ਰਹਿੰਦੀ ਹੈ
0: ਜੀ,
1: ਉਹਨੂੰ ਹਟਾਇਆ ਜਾਂਦਾ ਬਕਾਇਦਾ। ਪਹਿਲਾਂ ਜਿਹੜੀ ਲੜਕੀ ਮੇਰੀ ਟਾਈਪਿੰਗ ਕਰਦੀ ਹੈ, ਪਰੂਫ ਰੀਡਿੰਗ ਕਰਦੀ ਹੈ, ਪਹਿਲਾਂ ਤਾਂ ਉੱਥੇ ਉਹ ਹੀ ਹਟਾ ਦਿੰਦੀ ਹੈ
0: ਜੀ,
1: ਉੱਥੇ ਸਮਝੌਤਾ ਨਹੀਂ ਹੁੰਦਾ ਗਾ ਕਿਉਂਕਿ ਉਹ ਮੇਰੇ ਨਾਲ 2021 ਤੋਂ ਜੁੜੀ ਹੋਈ ਹੈ
0: ਜੀ।
1: ਉਹਨੂੰ ਸਭ ਨੂੰ ਹੱਕ ਹੈ, ਇੱਕ ਚੀਜ਼ ਇਹ ਵੀ ਹੈ ਕਿ ਮੈਂ ਸਭ ਨੂੰ ਹੱਕ ਦਿੱਤਾ ਹੋਇਆ ਕਿ ਜਿੱਥੇ ਕੁਛ ਵੀ ਤੁਹਾਨੂੰ ਗਲਤ ਲੱਗਦਾ ਮੈਨੂੰ ਉਸੇ ਵੇਲੇ ਦੱਸਣਾ, ਤੇ ਮੈਂ ਉਸਦਾ ਸਾਹਮਣਾ ਵੀ ਕਰਦੀ ਹਾਂ, ਹੱਸ ਕੇ ਕਰਦੀ ਹਾਂ।
0: ਇਸੇ ਲਈ ਤੁਹਾਡੀ ਰਚਨਾਵਾਂ ਜਿਹੜੀਆਂ ਨੇ ਉਹ ਸਾਡੇ ਹੱਥ ਦੇ ਵਿੱਚ ਹੈ। ਕਈ ਵਾਰ ਇਹ ਹੁੰਦਾ ਜਦੋਂ ਅਸੀਂ ਆਪਣੀ ਗਲਤੀ ਮੰਨਣੋਂ ਇਨਕਾਰੀ ਹੋ ਜਾਂਦੇ ਹਾਂ ਤਾਂ ਅਸੀਂ ਬਹੁਤ ਕੁਝ ਗਵਾ ਬੈਠਦੇ ਹਾਂ ਜੋ ਅਸੀਂ ਸਿੱਖਣਾ ਹੈ, ਜਿਹੜੀ ਸਾਡੀ ਉਸ ਸਿੱਖ ਨੇ ਸਾਨੂੰ ਅੱਗੇ ਵਧਾਉਣਾ ਹੈ। ਜੇਕਰ ਅਸੀਂ ਆਪਣੀ ਗਲਤੀ ਮੰਨਣ ਤੋਂ ਇਨਕਾਰੀ ਹੋ ਜਾਵਾਂਗੇ ਤਾਂ ਅਸੀਂ ਕਾਫੀ ਪਿੱਛੇ ਰਹਿ ਜਾਂਦੇ ਹਾਂ। ਸੋ ਬਹੁਤ ਅੱਛੀ ਗੱਲ ਹੈ ਸਰੋਤਿਓ, ਹੁਣ ਤੁਸੀਂ ਦਿਲ ਥਾਮ ਕੇ ਬੈਠ ਜਾਓ। ਤੁਹਾਡੇ ਲਈ ਆਪਣੇ ਕਹਾਣੀ ਸੰਗ੍ਰਹਿ ਦੇ ਵਿੱਚੋਂ ਕੁਝੇ 'ਚ ਰੱਬ ਇੱਕ ਕਹਾਣੀ ਸੰਗ੍ਰਹਿ ਦੇ ਵਿੱਚੋਂ ਕਹਾਣੀ ਪੜ੍ਹਨ ਜਾ ਰਹੇ ਨੇ ਦਿਲਪ੍ਰੀਤ ਗੁਰੀ ਹੁਰੀ। ਅਸੀਂ ਸਾਡੇ ਸੁਣਨ ਵਾਲਿਆਂ ਨੂੰ ਇਹ ਵੀ ਦੱਸ ਦਈਏ ਕਿ ਦਿਲਪ੍ਰੀਤ ਗੁਰੀ ਹੁਰੀ ਨੂੰ ਤੁਸੀਂ DD ਪੰਜਾਬੀ ਯਾਨੀ ਕਿ ਦੂਰਦਰਸ਼ਨ ਤੋਂ ਵੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਪ੍ਰੋਗਰਾਮ ਗੱਲਾਂ ਅਤੇ ਗੀਤ ਦੇ ਵਿੱਚ ਤੁਸੀਂ ਇਹਨਾਂ ਨੂੰ ਸੁਣਿਆ ਹੈ। ਤੁਸੀਂ ਹੁਣ ਇਹ ਕਹਾਣੀ ਸੰਗ੍ਰਹਿ ਅਤੇ ਤੁਸੀਂ ਹੁਣ ਇਹ ਕਹਾਣੀ ਸੰਗ੍ਰਹਿ ਕੁਝੇ 'ਚ ਰੱਬ ਦੇ ਵਿੱਚੋਂ ਇਹ ਕਹਾਣੀ ਸੁਣੋ ਖੁਦ ਦਿਲਪ੍ਰੀਤ ਗੁਰੀ ਹੁਰਾਂ ਦੀ ਜ਼ੁਬਾਨੀ।
1: ਜੀ ਸ਼ੁਕਰੀਆ। ਮੈਂ ਇਸ ਕਿਤਾਬ ਵਿੱਚੋਂ ਪਹਿਲੀ ਕਹਾਣੀ ਕੁਝੇ 'ਚ ਰੱਬ ਹੀ ਸੁਣਾਉਂਦੀ ਹਾਂ
0: ਜੀ।
1: ਔਰ ਪਹਿਲਾਂ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਇਹ ਸਵਾਲ ਹੋਇਆ ਸੀ ਕਿ ਕੁਝੇ 'ਚ ਰੱਬ ਦਾ ਕਿਰਤ ਹੈ। ਇਸ ਵਿੱਚ ਅਰਥ ਹੈ ਕੁਝਾ ਸਾਡਾ ਮਨ
0: ਜੀ,
1: ਤੇ ਰੱਬ ਹੈ ਇਸ ਵਿੱਚ ਸਾਡੀ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਨਾ।
0: ਵਾਹ, ਬਹੁਤ ਅੱਛੇ।
1: ਇੱਕ ਛੋਟੇ ਬੱਚੇ ਦੇ ਮਨ ਦੀ ਅਵਸਥਾ ਦਾ ਜ਼ਿਕਰ ਹੈ ਇਸ ਵਿੱਚ
0: ਜੀ।
1: ਲਾਲੀ ਅੱਜ ਵੀ ਰੋਂਦਾ ਹੀ ਸਕੂਲ ਤੋਂ ਆਇਆ, ਆਉਂਦੇ ਨੇ ਬੈਗ ਲਾ ਕੇ ਰੱਖਿਆ ਤੇ ਮੰਜੇ ਤੇ ਟੇਢਾ ਹੋ ਗਿਆ। ਦਾਦੀ ਨੇ ਹੱਥ 'ਚ ਪਾਣੀ ਦਾ ਗਲਾਸ ਸੀ ਤੇ ਰੋਂਦਾ ਵੇਖ ਭੱਜੀ ਆਈ, ਲਾਲੀ ਦੇ ਕੋਲ ਬੈਠ ਸਿਰ ਗੋਦੀ 'ਚ ਰੱਖ ਲਿਆ, ਪਿਆਰ ਨਾਲ ਬੋਲੀ, ਕੀ ਗੱਲ ਹੋਈ ਮੇਰੇ ਸੋਹਣੇ ਪੁੱਤ ਨੂੰ? ਦਾਦੀ, ਮੈਂ ਕੱਲ੍ਹ ਤੋਂ ਸਕੂਲ ਨਹੀਂ ਜਾਣਾ। ਲਾਡੀ ਤੇ ਹੋਰ ਕਲਾਸ ਦੇ ਮੁੰਡੇ ਮੈਨੂੰ ਮਨਹੂਸ ਆਖਦੇ ਨੇ। ਦਾਦੀ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਤੁਸੀਂ ਕਹਿੰਦੇ ਸੀ ਲਾਡੀ ਦੀ ਮੰਮੀ ਨੂੰ ਲਾਡੀ ਦੀ ਸ਼ਿਕਾਇਤ ਕਰੋਗੇ। ਦਾਦੀ ਬੋਲੀ, ਹਾਂ ਪੁੱਤ, ਕਰੂੰਗੀ। ਫਿਰ ਲਾਲੀ ਨੇ ਸਵਾਲ ਕੀਤਾ ਕਿ ਕਦੋਂ, ਦੱਸੋ ਮੈਨੂੰ। ਦਾਦੀ ਚੁੱਪ ਹੋ ਗਈ ਤੇ ਕੱਲ੍ਹ ਦੀ ਗੱਲ ਯਾਦ ਕਰਨ ਲੱਗੀ, ਜਦੋਂ ਲਾਡੀ ਦੀ ਮਾਂ ਨੂੰ ਮੁੰਡੇ ਦਾ ਲਾਂਭਾ ਦੇਣ ਗਈ ਸੀ ਤਾਂ ਉਹ ਵੀ ਅੱਗੋਂ ਬੋਲੀ ਸੀ ਕਿ ਇਸ 'ਚ ਸਾਡੇ ਮੁੰਡੇ ਦੀ ਕੀ ਗਲਤੀ, ਉਸ ਨੂੰ ਸਾਰਾ ਪਿੰਡ ਹੀ ਮਨਹੂਸ ਕਹਿੰਦਾ, ਜੰਮਿਆ ਤੇ ਮਾਂ ਮਰ ਗਈ, ਜਿੱਦਣ ਪਹਿਲੇ ਦਿਨ ਸਕੂਲ ਗਿਆ ਪਿਓ ਦਾ ਐਕਸੀਡੈਂਟ ਹੋ ਗਿਆ। ਹੈਗਾ ਹੀ ਆ, ਮਾਤਾ ਤੂੰ ਐਵੇਂ ਲੱਖ ਪੋਚੇ ਪਾਈ ਜਾ,

0: ਫਿਰ ਲਾਲੀ ਨੇ ਦਾਦੀ ਦੇ ਹੱਥ ਰੱਖਿਆ ਤੇ ਪੁੱਛਿਆ, ਦਾਦੀ ਕੀ ਸੋਚੀ ਜਾਂਦੀ ਹੈ? ਉਹ ਕਹਿੰਦੀ, ਕੁਝ ਨਹੀਂ ਪੁੱਤ। ਫਿਰ ਬੱਚੇ ਨੇ ਕਿਹਾ, ਦੱਸੋ ਨਾ ਦਾਦੀ। ਉਹ ਬੋਲੀ, ਵੇ ਪੁੱਤ, ਤੇਰੇ ਵਰਗੇ ਬੱਚੇ ਤਾਂ ਕੁੱਜੇ 'ਚ ਰੱਬ ਹੁੰਦੇ ਨੇ, ਜਿਨ੍ਹਾਂ ਨੂੰ ਮਿਹਣਿਆਂ ਦੀ ਭੱਠੀ 'ਚ ਤਪਾ ਕੇ ਦੁਨੀਆ ਕੁੱਜਾ ਬਣਾਉਣ ਲੱਗਦੀ ਹੈ। ਉਹ ਮਨ ਦੇ ਕੁੱਜੇ 'ਚ ਰੱਬ ਮਿਹਰਬਾਨ ਹੋ ਉਸ ਕੁੱਜੇ ਨੂੰ ਰੱਬ ਕਰ ਦਿੰਦਾ। ਇਹਨਾਂ ਨੂੰ ਕੀ ਪਤਾ ਪੁੱਤ ਕੀ ਹੈ ਤੂੰ, ਇਹ ਤਾਂ ਭਟਕੇ ਹੋਏ ਨੇ। ਬੱਚੇ ਨੇ ਪੁੱਛਿਆ, ਦਾਦੀ ਕੁੱਜੇ 'ਚ ਰੱਬ ਕੌਣ ਹੁੰਦਾ? ਦਾਦੀ ਬੋਲੀ, ਦੱਸਾਂਗੀ ਪੁੱਤ ਸਮਾਂ ਆਉਣ 'ਤੇ, ਪਰ ਤੂੰ ਰੋਜ਼ ਸਕੂਲ ਜਾਣਾ ਅਤੇ ਕੋਈ ਤੈਨੂੰ ਕੁਝ ਕਹੇ ਤਾਂ ਧਿਆਨ ਨਹੀਂ ਦੇਣਾ, ਬਸ ਪੜ੍ਹਾਈ ਕਰਨੀ ਹੈ। ਲਾਲੀ ਰੋਜ਼ ਸਕੂਲ ਜਾਂਦਾ ਅਤੇ ਖੂਬ ਪੜ੍ਹਾਈ ਕਰਦਾ। ਉਹ ਹਰ ਕਲਾਸ 'ਚ ਚੰਗੇ ਨੰਬਰ ਨਾਲ ਪਾਸ ਹੁੰਦਾ ਅਤੇ ਵਿਹਲੇ ਟਾਈਮ ਬਜ਼ੁਰਗਾਂ ਕੋਲ ਬੈਠਦਾ। ਇਸ ਤਰ੍ਹਾਂ 3 ਸਾਲ ਬੀਤ ਗਏ। ਇੱਕ ਦਿਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਭਾਈ ਸਿੰਘ ਨੇ ਆਵਾਜ਼ ਦਿੱਤੀ ਕਿ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਜਾਣੀ ਹੈ, ਜੇ ਕਿਸੇ ਜਾਣਾ ਹੋਵੇ ਤਾਂ ਭਾਈ 8 ਵਜੇ ਤੱਕ ਪਹੁੰਚ ਜਾਵੇ। ਦਾਦੀ ਨੇ ਲਾਲੀ ਨੂੰ ਕਿਹਾ, ਪੁੱਤ ਅੱਜ ਆਪਾਂ ਦਰਬਾਰ ਸਾਹਿਬ ਜਾਣਾ। ਲਾਲੀ ਸਕੂਲ ਜਾਣਾ ਚਾਹੁੰਦਾ ਸੀ, ਪਰ ਜਦ ਦਾਦੀ ਨੇ ਕਿਹਾ ਕਿ ਤੈਨੂੰ ਅੱਜ ਦੱਸਣਾ ਕਿ ਕੁੱਜੇ 'ਚ ਰੱਬ ਕੀ ਹੁੰਦਾ, ਤਾਂ ਉਹ ਜਲਦੀ ਤਿਆਰ ਹੋ ਗਿਆ। ਸਾਰੇ ਰਾਹ ਸੋਚਦਾ ਰਿਹਾ, ਪਰ ਕੁਝ ਪੱਲੇ ਨਾ ਪਿਆ। ਉਹ ਕਦੇ ਦਰਬਾਰ ਸਾਹਿਬ ਨਹੀਂ ਗਿਆ ਸੀ। ਸਵੇਰੇ ਦਾਦੀ ਪਿੰਡ ਗੁਰੂ ਘਰ ਜਾਂਦੀ ਸੀ। ਉਹ ਕਈ ਵਾਰ ਪਿੰਡ 'ਚ ਬਣੀ ਪੀਰ ਦੀ ਜਗ੍ਹਾ 'ਤੇ ਵੀਰਵਾਰ ਚਲੇ ਜਾਂਦਾ ਸੀ। ਉੱਥੇ ਮਿੱਠੇ ਚੌਲ ਅਤੇ ਹੋਰ ਸਮਾਨ ਖਾਣ ਨੂੰ ਮਿਲਦਾ ਸੀ, ਪਰ ਦਰਬਾਰ ਸਾਹਿਬ ਪਹੁੰਚ ਗਏ ਤਾਂ ਮੱਥਾ ਟੇਕ ਕੇ ਪਰਿਕਰਮਾ 'ਚ ਬੈਠ ਗਏ। ਲਾਲੀ ਆਖਦਾ, ਦਾਦੀ ਮੈਂ ਲੰਗਰ ਛਕਣਾ, ਬਹੁਤ ਭੁੱਖ ਲੱਗੀ ਹੈ। 3 ਘੰਟੇ ਤਾਂ ਮੱਥਾ ਟੇਕਣ 'ਤੇ ਲੱਗ ਗਏ। ਲੰਗਰ ਛਕਣ ਲਈ ਲੰਗਰ ਹਾਲ ਗਏ ਤਾਂ ਉਸ ਨੇ ਕਦੇ ਇੰਨਾ ਵੱਡਾ ਲੰਗਰ ਹਾਲ ਅਤੇ ਇੰਨੀ ਵੱਡੀ ਗਿਣਤੀ 'ਚ ਲੰਗਰ ਛਕ ਦੀਆਂ ਸੰਗਤਾਂ ਨੂੰ ਨਹੀਂ ਵੇਖਿਆ ਸੀ। ਜਦੋਂ ਉਹ ਲੰਗਰ ਛਕ ਕੇ ਬਾਹਰ ਆਏ ਤਾਂ ਦਾਦੀ ਨੇ ਲਾਗੇ ਨਿੱਕੀ ਜਿਹੀ ਪਾਰਕ ਕੋਲ ਬਿਠਾ ਲਿਆ। ਉਹ ਬੋਲੀ, ਪੁੱਤ ਤੂੰ ਦੇਖ ਹੀ ਲਿਆ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਨੇ ਹਨ ਜੋ ਸਾਡੇ ਪਿੰਡ ਦੇ ਗੁਰੂ ਘਰ ਹੈ, ਪਰ ਇੱਥੇ ਦਰਸ਼ਨਾਂ ਲਈ ਕਈ ਕਈ ਘੰਟੇ ਲੱਗ ਜਾਂਦੇ ਨੇ, ਕਿਉਂਕਿ ਇਹ ਗੁਰੂ ਰਾਮਦਾਸ ਦਾ ਘਰ ਹੈ। ਇੱਥੇ ਲੰਗਰ ਵੀ ਲੱਖਾਂ ਸੰਗਤਾਂ ਛਕਦੀਆਂ ਨੇ, ਇਹ ਗੁਰੂ ਰਾਮਦਾਸ ਜੀ ਦੀ ਕਮਾਈ ਹੈ। ਬੱਚੇ ਨੇ ਕਿਹਾ, ਹਾਂ ਦਾਦੀ ਇੱਥੇ ਤਾਂ ਰੱਬ ਆਪ ਵੱਸਦਾ ਹੋਊਗਾ। ਦਾਦੀ ਬੋਲੀ, ਹਾਂ ਪੁੱਤ, ਪਰ ਪੁੱਤ ਜਦੋਂ ਗੁਰੂ ਰਾਮਦਾਸ ਜੀ ਛੋਟੇ ਬੱਚੇ ਸੀ ਤਾਂ ਉਹਨਾਂ ਦੇ ਮਾਂ ਪਿਓ ਵੀ ਵਾਹਿਗੁਰੂ ਕੋਲ ਚਲੇ ਗਏ ਸਨ, ਉਹ ਨਾਨੀ ਕੋਲ ਆ ਗਏ। ਉਹਨਾਂ ਦੇ ਨਾਲ ਵੀ ਸਾਰੇ ਇਸ ਤਰ੍ਹਾਂ ਹੀ ਵਿਵਹਾਰ ਕਰਦੇ ਸਨ ਜਿਵੇਂ ਤੇਰੇ ਨਾਲ ਹੁੰਦਾ। ਉਸ ਬੱਚੇ ਦੇ ਕੋਈ ਮੱਥੇ ਲੱਗ ਕੇ ਖੁਸ਼ ਨਹੀਂ ਸੀ, ਕੋਈ ਰੋਟੀ ਦੇ ਕੇ ਖੁਸ਼ ਨਹੀਂ ਸੀ। ਉਹ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ, ਪਰ ਗਰੀਬੀ ਹੰਡਾਉਂਦਿਆਂ ਵੀ ਹਰ ਕਿਸੇ ਦੀ ਮਦਦ ਕਰਦੇ ਸਨ। ਘੁੰਗਣੀਆਂ ਵੀ ਵੇਚਦੇ ਅਤੇ ਸੇਵਾ ਵੀ ਕਰਦੇ। ਉਹ ਜਦੋਂ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਆਏ ਤਾਂ ਦਿਲੋਂ ਇੰਨੀ ਸੇਵਾ ਕੀਤੀ ਕਿ ਗੁਰੂ ਜੀ ਨੇ ਆਪਣੀ ਧੀ ਦਾ ਵਿਆਹ ਭਾਈ ਜੇਠਾ ਨਾਲ ਕਰ ਦਿੱਤਾ। ਉਦੋਂ ਗੁਰੂ ਰਾਮਦਾਸ ਜੀ ਦਾ ਨਾਮ ਜੇਠਾ ਜੀ ਸੀ। ਉਹ ਫਿਰ ਵੀ ਗੁਰੂ ਨੂੰ ਗੁਰੂ ਮੰਨ ਕੇ ਸੱਚੇ ਦਿਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਅਤੇ ਸੇਵਾ ਕਰਦੇ ਰਹੇ। ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਖੁਸ਼ ਹੋ ਕੇ ਗੁਰੂ ਨਾਨਕ ਜੀ ਦੇ ਘਰ ਦੀ ਗੱਦੀ ਅਤੇ ਚੌਥੇ ਵਾਰਸ ਬਣਾਇਆ। ਪੁੱਤ ਕੁਝ ਸਮਝ ਆਇਆ? ਬੱਚਾ ਬੋਲਿਆ, ਹਾਂ ਦਾਦੀ, ਜਦੋਂ ਗੁਰੂ ਜੀ ਬੱਚੇ ਸਨ ਤਾਂ ਕੋਈ ਮੱਥੇ ਲੱਗ ਕੇ ਖੁਸ਼ ਨਹੀਂ ਸੀ, ਉਹਨਾਂ ਦੇ ਦਰ 'ਤੇ ਹੀ ਮੱਥਾ ਟੇਕਣ ਲਈ ਕਈ ਘੰਟੇ ਲਾਈਨ ਵਿੱਚ ਲੱਗਦੇ ਨੇ। ਉਦੋਂ ਉਹਨਾਂ ਨੂੰ ਕੋਈ ਰੋਟੀ ਦੇ ਕੇ ਖੁਸ਼ ਨਹੀਂ ਸੀ, ਹੁਣ ਲੱਖਾਂ ਲੋਕ ਉਹਨਾਂ ਦੇ ਦਰ ਤੋਂ ਲੰਗਰ ਛਕਦੇ ਨੇ। ਲੋਕ ਉਹਨਾਂ ਨੂੰ ਦੁਖੀ ਕਰਦੇ ਸਨ, ਤਪਾਉਂਦੇ ਸਨ। ਉਹਨਾਂ ਨਫ਼ਰਤ ਦੀ ਭੱਠੀ 'ਚ ਤਪ ਕੇ ਵੀ ਮਨ ਰੂਪੀ ਕੁੱਜੇ ਨੂੰ ਸ਼ੀਤਲ ਰੱਖਿਆ ਅਤੇ ਇਸ 'ਚ ਰੱਬ ਨੂੰ ਬਿਠਾਇਆ। ਦਾਦੀ ਨੇ ਕਿਹਾ, ਫਿਰ ਉਸਨੇ ਦਾਦੀ ਨੂੰ ਕਿਹਾ, ਦਾਦੀ ਧੰਨਵਾਦ, ਤੁਸੀਂ ਮੈਨੂੰ ਇੱਥੇ ਲੈ ਕੇ ਆਏ। ਮੈਂ ਸਦਾ ਸੱਚੇ ਮਨ ਨਾਲ ਆਪਣਾ ਕਰਮ ਕਰਾਂਗਾ ਅਤੇ ਦੁਨੀਆ ਦੇ ਮਿਹਣਿਆਂ ਦੀ ਪਰਵਾਹ ਨਾ ਕਰਦਾ ਹੋਇਆ ਗੁਰੂ ਦੇ ਸਿਖਾਏ ਮਾਰਗ 'ਤੇ ਚੱਲਾਂਗਾ ਅਤੇ ਆਪਣੇ ਮਨ ਰੂਪੀ ਕੁੱਜੇ 'ਚ ਰੱਬ ਨੂੰ ਬਿਠਾਵਾਂਗਾ। ਸ਼ੁਕਰੀਆ ਜੀ।
1: ਜੀ ਬਹੁਤ ਅੱਛੇ, ਵਾਕਈ ਤੁਹਾਡੀ ਰਚਨਾ ਹੈ ਜਿਹੜੀ ਉਹ ਕੁੱਜੇ 'ਚ ਰੱਬ ਦੇ ਦਰਸ਼ਨ ਨੂੰ ਕਰਵਾਉਂਦੀ ਹੈ। ਗਾਗਰ 'ਚ ਸਾਗਰ ਤੁਹਾਡੀ ਇਸ ਰਚਨਾ ਨੇ ਭਰ ਦਿੱਤਾ ਹੈ। ਦਿਲਪ੍ਰੀਤ ਗੁਰੂ ਜੀ, ਜੇਕਰ ਅਸੀਂ ਗੱਲ ਕਰੀਏ ਸਾਹਿਤ ਦੀ, ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੇ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਦੇ ਵਿੱਚ ਸਾਹਿਤ ਨਾਲ ਉਸ ਕਦਰ ਨਹੀਂ ਸੀ ਜੁੜੇ ਹੋਏ ਕਿ ਤੁਹਾਡੀ ਉਹ ਪ੍ਰੇਰਣਾ ਬਣ ਸਕਦੇ, ਪਰ ਤੁਹਾਡੀ ਇਹ ਜੋ ਪ੍ਰੇਰਣਾ ਹੈ ਸਾਹਿਤ ਲਿਖਣ ਦੀ, ਸਾਹਿਤ ਰਚਣ ਦੀ, ਸਾਹਿਤ ਨਾਲ ਇਸ ਕਦਰ ਜੁੜਨ ਦੀ, ਉਹ ਕੌਣ ਹੈ? ਤੁਹਾਡੇ ਆਦਰਸ਼ ਸਥਾਪਿਤ ਸਾਹਿਤਕਾਰ ਨੇ ਉਹ ਕੌਣ ਨੇ? ਕਿਹਨਾਂ ਨੂੰ ਤੁਸੀਂ ਪੜ੍ਹਦੇ ਹੋ? ਅਸੀਂ ਇਹ ਸਾਰੇ ਹੀ ਸਵਾਲ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ
0: ਜੀ। ਮੇਰੇ ਫਾਦਰ ਨੂੰ ਕਿਤਾਬਾਂ ਬਹੁਤ ਪਸੰਦ ਸਨ
1: ਜੀ,
0: ਤਾਂ ਉਹਨਾਂ ਨੇ ਮੈਨੂੰ ਕਿਤਾਬਾਂ ਬਹੁਤ ਪੜ੍ਹਾਈਆਂ।

0: ਸਕੂਲ ਦੀ ਲਾਇਬ੍ਰੇਰੀ ਨੂੰ ਵੀ ਕਿਤਾਬਾਂ ਦਿੰਦੇ ਸਨ,
1: ਜੀ
0: ਉਹ ਖੁਦ ਬਾਹਰੋਂ ਰਿਕਾਰਡ ਉਦੋਂ ਚੱਲਦੇ ਸਨ ਸਪੀਕਰਾਂ ਤੇ, ਸੁਣਦੇ ਸਨ ਤੇ ਸ਼ਾਮ ਨੂੰ ਆ ਕੇ ਉਹਨਾਂ ਨੂੰ ਯਾਦ ਰਹਿੰਦੇ ਸਨ ਤੇ ਲਿਖ ਲੈਂਦੇ ਸਨ ਕਾਪੀ ਤੇ, ਪਰ ਉਹਨਾਂ ਕੁਛ ਆਪਣਾ ਨਹੀਂ ਲਿਖਿਆ। ਬੇਸ਼ੱਕ ਉਹਨਾਂ ਨੇ ਲਿਖਣ ਵਿੱਚ ਤਾਂ ਮੇਰਾ ਸਾਥ ਨਹੀਂ ਦਿੱਤਾ, ਪਰ ਉਹ ਕਿਤਾਬਾਂ ਜਿਹੜੀਆਂ ਸੀ ਉਹ ਇੰਗਲਿਸ਼ ਰਾਈਟਰਾਂ ਤੱਕ ਉਹਨਾਂ ਨੇ ਮੈਨੂੰ ਪੜ੍ਹਾ ਦਿੱਤੀਆਂ। ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ, ਸ਼ਾਇਦ ਉਹ ਕਿਤਾਬਾਂ ਉਹਨਾਂ ਦੇ ਪੜ੍ਹਾਉਣ ਕਾਰਨ ਹੀ ਮੈਂ ਸਾਹਿਤਕਾਰ ਬਣ ਸਕੀ, ਮੈਂ ਸਮਝੂੰਗੀ। ਅਤੇ ਮੈਂ ਉਹਨਾਂ ਦਾ ਜਿਹੜਾ ਸੀ ਅਦਿੱਖ, ਮੈਂ ਇਹ ਕਹੂੰਗੀ ਕਿ ਸੰਯੋਗ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਰਿਹਾ। ਉਸ ਤੋਂ ਬਾਅਦ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਉਦੋਂ ਵੀ ਕਿਤਾਬਾਂ ਮੈਂ ਨਵੇਂ ਰਾਈਟਰਾਂ ਨੂੰ ਵੀ ਪੜ੍ਹਿਆ। ਇਸ ਤਰ੍ਹਾਂ ਥੋੜ੍ਹੀਆਂ ਥੋੜ੍ਹੀਆਂ ਕਿਤਾਬਾਂ ਮੇਰੇ ਪੇਕੇ ਪਰਿਵਾਰ 'ਚ ਲਾਇਬ੍ਰੇਰੀ ਹੈਗੀ ਹੈ, ਕਿਉਂਕਿ ਮੇਰੇ ਦੋਨੋਂ ਭਰਾ ਹੀ ਅਸਿਸਟੈਂਟ ਪ੍ਰੋਫੈਸਰ ਰਹੇ ਆ,
1: ਬਹੁਤ ਅੱਛੇ,
0: ਅਤੇ ਇਸ ਕਰਕੇ ਉਹ ਕਿਤਾਬਾਂ ਆ ਜਾਂਦੀਆਂ ਸਨ ਘਰ। ਮੇਰੀਆਂ ਦੋਨੋਂ ਭਾਬੀਆਂ ਐਮਫਿਲ ਕੀਤੀ ਹੋਣ ਕਰਕੇ ਉਹਨਾਂ ਕੋਲ ਵੀ ਕਿਤਾਬਾਂ ਹੈਗੀਆਂ ਸੀ, ਕਿਤਾਬਾਂ ਘਰ ਵਿੱਚ ਹੈਗੀਆਂ ਸੀ, ਬੇਸ਼ੱਕ ਕੋਈ ਲਿਖਦਾ ਨਹੀਂ ਸੀ। ਤਾਂ ਉੱਥੋਂ ਮੈਂ ਦੋ ਚਾਰ ਕਿਤਾਬਾਂ ਲੈ ਜਾਣੀਆਂ, ਉਹ ਪੜ੍ਹ ਕੇ ਜਦੋਂ ਦੁਬਾਰਾ ਆਉਣਾ ਉਹ ਰੱਖ ਜਾਣੀਆਂ, ਹੋਰ ਲੈ ਜਾਣੀਆਂ, ਤਾਂ ਇਹ ਕਿਤਾਬਾਂ ਨਾਲ ਮੇਰੀ ਸਾਂਝ ਰਹੀ, ਕਿਉਂਕਿ ਜੇ ਪੜ੍ਹਾਂਗੇ ਨਹੀਂ ਤਾਂ ਲਿਖਾਂਗੇ ਨਹੀਂ।
1: ਜੀ,
0: ਤਾਂ ਉਸ ਤੋਂ ਬਾਅਦ ਜਦੋਂ ਮੈਂ ਤਜੀਬਾ ਕਿਤਾਬ ਕੀਤੀ ਤਾਂ ਇਹ ਨਾਵਲ ਸੀ ਜਿਸ ਨੂੰ ਮੈਂ ਲੰਮੇ ਸਮੇਂ ਤੋਂ ਪਹਿਲਾਂ ਇਹ ਲਿਖਣਾ ਚਾਹੁੰਦੀ ਸੀ, ਪਰ ਮੈਂ ਸ਼ੁਰੂਆਤ ਕਵਿਤਾ ਤੋਂ ਤਾਂ ਕੀਤੀ, ਮੈਨੂੰ ਇਹ ਲੱਗਦਾ ਸੀ ਕਿ ਮੈਂ ਨਾਵਲ ਨਾਲ ਜੇ ਪਹਿਲਾਂ ਹੀ ਨਾਵਲ ਕਰ ਲਿਆ ਤਾਂ ਇਨਸਾਫ਼ ਨਹੀਂ ਕਰ ਸਕੂੰਗੀ। ਮੈਂ ਹਰ ਛੋਟੀਆਂ ਬਰੀਕੀਆਂ ਨੂੰ ਜਾਣਿਆ, ਕਵਿਤਾ ਤੋਂ ਕਹਾਣੀ 'ਤੇ ਆਈ, ਕਹਾਣੀ ਤੋਂ ਮੈਂ ਨਾਵਲ 'ਤੇ ਆਈ।
1: ਜੀ,
0: ਤਾਂ ਉਦੋਂ ਮੈਨੂੰ ਇਹ ਦੱਸਿਆ ਗਿਆ ਕਿ ਤੁਹਾਡੀਆਂ ਰਚਨਾਵਾਂ ਜਿਹੜੀਆਂ ਉਹ ਅੰਮ੍ਰਿਤਾ ਪ੍ਰੀਤਮ ਨਾਲ ਰਲਦੀਆਂ ਨੇ, ਕਿਉਂਕਿ ਸੁਪਨਿਆਂ 'ਤੇ, ਪੁਨਰ ਜਨਮ 'ਤੇ ਅਤੇ ਮਨੋ, ਜਿਹਨੂੰ ਅਸੀਂ ਕਹਿੰਦੇ ਹਾਂ ਮਨੋ ਅਵਸਥਾ 'ਤੇ, ਸਿਰਫ ਉਹਨਾਂ ਨੇ ਲਿਖਿਆ। ਔਰ ਪੰਜਾਬੀ ਸਾਹਿਤ ਵਿੱਚ ਪੁਨਰ ਜਨਮ 'ਤੇ ਜਿਹੜਾ ਨਾਵਲ ਹੈ ਉਹ ਮੇਰਾ ਪਹਿਲਾ ਹੀ ਹੈ, ਪਹਿਲਾਂ ਕੋਈ ਨਾਵਲ ਨਹੀਂ ਹੈ।
1: ਬਹੁਤ ਅੱਛੇ, ਤੁਸੀਂ ਇਸ ਗੱਲ ਲਈ ਵੀ ਵਧਾਈ ਦੇ ਪਾਤਰ ਹੋ।
0: ਉਸ ਤੋਂ ਬਾਅਦ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਸਾਰੇ ਨਾਵਲ ਪੜ੍ਹਨੇ ਪਏ, ਅਜੇ ਕਿ ਉਸ ਤੋਂ ਪਹਿਲਾਂ ਮੈਂ ਸਿਰਫ ਉਹਨਾਂ ਦੀ ਪੋਇਟਰੀ ਪੜ੍ਹਦੀ ਸੀ।
1: ਜੀ,
0: ਔਰ ਇਹ ਮੈਂ ਸਮਝੂੰਗੀ ਕਿ ਸ਼ਾਇਦ ਸੰਯੋਗ ਹੈ ਜਾਂ ਕੀ ਹੈ, ਮੇਰੀਆਂ ਸੱਚਮੁੱਚ ਲਿਖਤਾਂ ਉਹਨਾਂ ਨਾਲ ਮੈਚ ਕਰਦੀਆਂ ਨੇ ਕੁਛ।
1: ਜੀ, ਸੋ ਬਹੁਤ ਅੱਛੇ, ਜਿਹੜੇ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਪੜ੍ਹ ਸਕੇ ਉਹ ਤੁਹਾਡਾ ਨਾਵਲ ਤਜੀਬਾਂ ਜਿਹੜਾ ਹੈ ਉਹ ਜ਼ਰੂਰ ਪੜ੍ਹਨ। ਅਸੀਂ ਦਿਲਪ੍ਰੀਤ ਗੁਰੂ ਜੀ, ਜਦੋਂ ਸਾਹਿਤਕਾਰ ਸਾਡੇ ਲਈ ਆਦਰਸ਼ ਹੁੰਦਾ ਹੈਗਾ, ਤੁਹਾਨੂੰ ਇਸ ਕਰਕੇ ਵੀ ਅਸੀਂ ਸਾਡੇ ਸਰੋਤਿਆਂ ਦੇ ਮੁਖਾਤਿਬ ਕੀਤਾ ਹੈਗਾ, ਉਹਨਾਂ ਦੇ ਰੂਬਰੂ ਕਰ ਰਹੇ ਹਾਂ, ਕਿਉਂਕਿ ਅਸੀਂ ਸਾਹਿਤਕਾਰ ਦੇ ਵਿੱਚ ਇੱਕ ਆਦਰਸ਼ ਇਨਸਾਨ ਵੇਖਦੇ ਹਾਂ। ਅਤੇ ਹੁਣ ਇਹ ਆਦਰਸ਼ ਇਨਸਾਨ ਸਾਨੂੰ ਇਮਾਨਦਾਰੀ ਨਾਲ ਦੱਸੇ ਕਿ ਜੋ ਸਾਡੀ ਦਿਨ ਚਰਿਆ 'ਚ, ਸਾਡੇ ਰੂਟੀਨ 'ਚ ਜਿਹੜਾ ਮੋਬਾਈਲ ਅਤੇ ਸੋਸ਼ਲ ਮੀਡੀਆ ਬੈਠ ਗਿਆ, ਉਸ ਦੀ ਤੁਸੀਂ ਕਿੰਨੀ ਕੁ ਵਰਤੋਂ ਕਰਦੇ ਹੋ ਅਤੇ ਆਪਣੇ ਲਈ ਲਿਖਣ ਦਾ ਸਮਾਂ, ਪੜ੍ਹਨ ਦਾ ਸਮਾਂ ਕਿਵੇਂ ਕੱਢਦੇ ਹੋ?
0: ਜੀ, ਮੈਂ ਫੋਨ ਨੂੰ ਮਾੜਾ ਨਹੀਂ ਕਹਿੰਦੀ।
1: ਜੀ,
0: ਪਹਿਲੀ ਗੱਲ ਤਾਂ ਇਹ ਹੈ, ਕਿਉਂਕਿ ਜਿੰਨਾ ਸੰਯੋਗ ਕਿਤਾਬਾਂ ਦਾ ਰਿਹਾ ਉਸ ਨਾਲ ਜੋ ਗਿਆਨ ਆਇਆ ਅਤੇ ਜੋ ਮੈਂ ਅੱਗੇ ਕੰਮ ਕੀਤਾ ਉਹ ਫੋਨ ਰਾਹੀਂ ਦੁਨੀਆ ਦੇ ਸਾਹਮਣੇ ਗਿਆ।
1: ਜੀ,
0: ਕਿਉਂਕਿ ਮੈਂ ਘਰ ਵਿੱਚ ਰਹਿੰਦੀ ਸੀ, ਹਾਊਸ ਵਾਈਫ ਸੀ, ਤਾਂ ਮੇਰੇ ਲਈ ਜ਼ਰੀਆ ਹੀ ਇਹ ਸੀ।
1: ਜੀ,
0: ਤਾਂ ਮੈਂ ਇਸ ਲਈ ਇਹਨੂੰ ਮਾੜਾ ਨਹੀਂ ਕਹਿੰਦੀ। ਜੋ ਦੂਸਰੀ ਗੱਲ ਇਹ ਸੀ ਕਿ ਮੇਰੇ ਪਹਿਲੇ ਬੱਚੇ ਅਤੇ ਦੂਜੇ ਬੱਚੇ ਦੀ ਪਰਵਰਿਸ਼ ਵਿੱਚ ਵੀ ਫੋਨ ਕਰਕੇ ਬਹੁਤ ਫਰਕ ਪਿਆ।
1: ਜੀ,
0: ਕਿਉਂਕਿ ਸਾਨੂੰ ਇੱਥੋਂ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ।
1: ਠੀਕ ਹੈ ਜੀ।
0: ਇਸ ਪਤਾ ਸਿਰਫ ਇੰਨੀ ਗੱਲ ਹੈ ਕਿ ਫੋਨ ਨੂੰ ਅਸੀਂ ਟਾਈਮ ਕਿੰਨਾ ਦੇ ਰਹੇ ਹਾਂ, ਕਿਤੇ ਇਹ ਤਾਂ ਨਹੀਂ ਕਿ ਅਸੀਂ ਪਰਿਵਾਰ ਦੀ ਜਗ੍ਹਾ ਵੀ ਫੋਨ ਰੱਖ ਲਿਆ, ਜ਼ਿੰਮੇਵਾਰੀਆਂ ਦੀ ਜਗ੍ਹਾ ਵੀ ਫੋਨ ਰੱਖ ਲਿਆ। ਇੱਥੇ ਥੋੜ੍ਹੀ ਜਿਹੀ ਮੁਸ਼ਕਲ ਜ਼ਰੂਰ ਹੁੰਦੀ ਹੈ, ਸਾਨੂੰ ਇੱਥੇ ਖੁਦ ਨੂੰ ਸਮਝਣ ਦੀ ਲੋੜ ਹੈ। ਫੋਨ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਅਦਾ ਕਰਦਾ, ਕਿਉਂਕਿ ਇੱਥੇ ਹਰ ਤਰ੍ਹਾਂ ਦੀ ਚੀਜ਼ ਸਾਨੂੰ ਘਰ ਬੈਠੇ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ। ਮੈਂ ਇਹੀ ਕਹੂੰਗੀ ਕਿ ਫੋਨ ਦਾ ਮੇਰੀ ਜ਼ਿੰਦਗੀ 'ਚ ਵੱਡਾ ਰੋਲ ਤਾਂ ਰਿਹਾ ਹੈ, ਪਰ ਦੁੱਖ ਉਦੋਂ ਹੁੰਦਾ ਜਦੋਂ ਇਸ ਫੋਨ ਦੀ ਦੁਰਵਰਤੋਂ ਹੁੰਦੀ ਹੈ। ਸੋਸ਼ਲ ਮੀਡੀਆ ਸਾਡੀ ਕਲਾ ਨੂੰ, ਸਾਡੀ ਕਿਰਤ ਨੂੰ, ਸਾਡੇ ਗੁਣਾਂ ਨੂੰ ਦੂਰ ਤੱਕ ਲਿਜਾਣ ਲਈ ਹੈ, ਸਾਡੇ ਤੱਕ ਗਿਆਨ ਨੂੰ ਲਿਆਉਣ ਲਈ ਹੈ, ਸਾਡੇ ਤਜ਼ਰਬਿਆਂ ਲਈ ਹੈ। ਇਸ ਲਈ ਨਹੀਂ ਹੈ ਕਿ ਅਸੀਂ ਆਪਣੇ ਹੀ ਘਰਾਂ ਦੇ ਜੋ ਪ੍ਰਾਈਵੇਸੀ ਹੈ ਜਾਂ ਨਿੱਜਤਾ ਹੈ ਉਸਨੂੰ ਫੋਨ ਤੇ ਲੈ ਜਾਈਏ।
1: ਜੀ ਬਿਲਕੁਲ, ਤੁਸੀਂ ਬਹੁਤ ਵੱਡੀ ਗੱਲ ਆਖੀ। ਅੱਜ ਕੱਲ੍ਹ ਰੀਲਾਂ ਦੇ ਦੌਰ ਦੇ ਵਿੱਚ ਅਸੀਂ ਆਪਣੇ ਘਰ ਦੇ ਬੈੱਡਰੂਮਾਂ ਦੇ ਦ੍ਰਿਸ਼ ਜਿਹੜੇ ਹੈ ਉਹ ਵੀ ਅਸੀਂ ਲੋਕਾਂ ਦੇ ਰੂਬਰੂ ਕਰ ਰਹੇ ਹਾਂ, ਲੋਕਾਂ ਦੇ ਸਾਹਮਣੇ ਲੈ ਕੇ ਜਾ ਰਹੇ ਹਾਂ। ਤੇ ਸਾਡੀ ਗੱਲਬਾਤ ਜੋ ਕਿ ਬੜੀ ਬਿਹਤਰੀਨ ਰਹੀ ਤੁਹਾਡੇ ਨਾਲ, ਤੁਹਾਡੇ ਤਜਰਬੇ ਸੁਣ ਕੇ ਸਾਨੂੰ ਵਧੀਆ ਲੱਗਿਆ, ਕਿਉਂਕਿ ਤੁਸੀਂ ਸੰਘਰਸ਼ ਕਰਦੇ ਹੋਏ, ਚੁਣੌਤੀਆਂ ਦਰਪੇਸ਼ ਸੀਗੀਆਂ ਉਹਨਾਂ ਨੂੰ ਸਰ ਕਰਦੇ ਹੋਏ ਅੱਗੇ ਵਧੇ ਹੋ, ਸਾਹਿਤ ਦੇ ਵਿੱਚ ਮੱਲਾਂ ਮਾਰ ਰਹੇ ਹੋ, ਤੇ ਅੱਜ ਤੁਸੀਂ ਦੂਰਦਰਸ਼ਨ ਨੂੰ ਨਵਾਜਦੇ ਹੋਏ, ਅੱਜ ਆਕਾਸ਼ਵਾਣੀ ਨੂੰ ਨਵਾਜਣ ਵੀ ਬਠਿੰਡੇ ਸਟੂਡੀਓ ਦੇ ਵਿੱਚ ਬੈਠੇ ਹੋ ਆਕਾਸ਼ਵਾਣੀ ਦੇ ਇਸ ਮੰਚ ਤੋਂ। ਅਖੀਰ ਦੇ ਵਿੱਚ ਆਪਣੇ ਦਿਲ ਦੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ।
0: ਮੈਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ,

0: ਤੁਸੀਂ ਇਸ ਮੰਚ ਨਾਲ ਜੁੜੇ ਸਰੋਤਿਆਂ ਦੇ ਰੂਬਰੂ ਮੈਨੂੰ ਕੀਤਾ ਹੈ, ਔਰ ਮਾਲਵਾ ਖੇਤਰ ਨੇ ਤਾਂ ਖਾਸ ਤੌਰ ਤੇ ਮੇਰਾ ਬਹੁਤ ਸੰਯੋਗ ਦਿੱਤਾ,
1: ਜੀ
0: ਸਾਥ ਦਿੱਤਾ। ਬਸ ਮੇਰੀ ਇੱਕ ਛੋਟਾ ਜਿਹਾ ਸੁਨੇਹਾ, ਧੀਆਂ ਦਾ ਸਾਥ ਦਿਓ
1: ਜੀ
0: ਤੁਸੀਂ ਸਮਾਜ, ਉਹਨਾਂ ਨੂੰ ਘਰ ਦੀਆਂ ਕੰਧਾਂ ਛੋਟੀਆਂ ਰੱਖ ਕੇ ਦਿਖਾਓ। ਉੱਚੀਆਂ ਕੰਧਾਂ ਬਗਾਵਤ ਨੂੰ ਜਨਮ ਦਿੰਦੀਆਂ,
1: ਵਾਹ
0: ਪਰ ਛੋਟੀਆਂ ਕੰਧਾਂ ਮਾੜਾ ਦਿਖਾਉਂਦੀਆਂ,

0: ਪਰ ਛੋਟੀਆਂ ਕੰਧਾਂ ਮਾੜਾ ਦਿਖਾਉਂਦੀਆਂ ਤਾਂ ਚੰਗਾ ਵੀ ਦਿਖਾਉਂਦੀਆਂ।
1: ਜੀ
0: ਤਾਂ ਤੁਹਾਡਾ ਬੱਚੇ ਕਦੇ ਵੀ ਜ਼ਿੰਦਗੀ ਵਿੱਚ ਸਰਵਾਈਵ ਕਰਨ ਤੋਂ ਪਿੱਛੇ ਨਹੀਂ ਰਹਿਣਗੇ, ਕਦੇ ਉਹ ਗਲਤੀਆਂ ਤੋਂ ਸੁਸਾਈਡ ਵੱਲ ਨਹੀਂ ਜਾਣਗੇ
1: ਜੀ
0: ਜੇ ਤੁਸੀਂ ਉਸ ਨੂੰ ਸਮਾਜ ਦੀ ਹਰ ਚੀਜ਼ ਨੂੰ ਦਿਖਾਇਆ ਆ। ਸੋ ਕੰਧਾਂ ਛੋਟੀਆਂ ਰੱਖੋ, ਸੋਚਾਂ ਉੱਚੀਆਂ ਰੱਖੋ।
1: ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਆਖੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਖਨ ਦੇ ਵਾਰਿਸ ਆਪਣੀ ਰੇਡੀਓ ਦੋਸਤ ਮਨਪ੍ਰੀਤ ਦੇ ਨਾਲ। ਹੁਣੇ ਤੁਸੀਂ ਮੁਲਾਕਾਤ ਸੁਣੀ ਉੱਗੀ ਕਵਿਤਰੀ ਤੇ ਕਹਾਣੀਕਾਰਾ ਦਿਲਪ੍ਰੀਤ ਗੁਰੀ ਉਰਫ ਗੁਰਜਿੰਦਰ ਕੌਰ ਨਾਲ। ਮੁਲਾਕਾਤੀ ਸਨ ਮਨਦੀਪ ਰਜੌਰਾ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਹਫ਼ਤਾਵਾਰੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਸਾਈਬਰ ਕ੍ਰਾਈਮ ਅਤੇ ਸਾਈਬਰ ਸੁਰੱਖਿਆ।

ਪ੍ਰੋਗਰਾਮ ਦੇ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੁਣਨਾ ਨਾ ਭੁੱਲਿਓ 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ।

ਜਗਦੀਸ਼ ਰਾਣਾ ਪੰਜਾਬੀ ਗੀਤਕਾਰੀ ਦਾ ਅਹਿਮ ਨਾਂ ਹੈ। ਉਹ ਇੱਕੋ ਸਮੇਂ ਉੱਚ ਕੋਟੀ ਦਾ ਗੀਤਕਾਰ, ਵਧੀਆ ਗਜ਼ਲਗੋ, ਦਿਲ ਨੂੰ ਟੁੰਬਣ ਵਾਲਾ ਕਵੀ ਅਤੇ ਵਾਰਤਕਾਰ ਹੈ। ਆਪਣੀਆਂ ਇਹਨਾਂ ਖੂਬੀਆਂ ਨਾਲ ਉਹ ਪੰਜਾਬੀ ਸਾਹਿਤ ਦੀ ਝੋਲੀ ਭਰਨ 'ਚ ਬੜਮੁੱਲਾ ਯੋਗਦਾਨ ਪਾ ਰਿਹਾ ਹੈ। ਤੂੰ ਗਿੱਧਿਆਂ ਦੀ ਕੋਚ ਲੱਗਦੀ, ਮੈਂ ਭੰਗੜੇ ਦਾ ਕਪਤਾਨ, ਜਗਦੀਸ਼ ਰਾਣੇ ਦੀ ਕਲਮ ਤੋਂ ਨਿਕਲਿਆ ਉਹ ਪਹਿਲਾ ਗੀਤ ਹੈ ਜੋ ਪ੍ਰਸਿੱਧ ਪੰਜਾਬੀ ਗਾਇਕ KS ਮੱਖਣ ਦੀ ਆਵਾਜ਼ 'ਚ 1996 'ਚ ਰਿਕਾਰਡ ਹੋਇਆ ਸੀ। ਇਸ ਗੀਤ ਨਾਲ ਰਾਣੇ ਨੇ ਗੀਤਕਾਰੀ ਦੀ ਦਹਿਲੀਜ਼ 'ਚ ਪੈਰ ਧਰਿਆ ਅਤੇ ਬਸ ਫਿਰ ਚੱਲ ਸੋ ਚੱਲ। ਉਸਦੇ ਗੀਤ ਪੰਜਾਬ ਦੇ ਮਸ਼ਹੂਰ ਗਾਇਕਾਂ ਵੱਲੋਂ 1992 ਤੋਂ ਲਗਾਤਾਰ ਗਾਏ ਜਾ ਰਹੇ ਹਨ। ਇਹਨਾਂ ਗਾਇਕਾਂ ਦੀ ਗਿਣਤੀ 50 ਤੋਂ ਵੀ ਵੱਧ ਹੈ। ਉਸਦੀ ਕਲਮ ਤੋਂ ਉੱਕਰੇ ਹਰਫਾਂ ਨੂੰ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ ਨੇ ਵੀ ਆਪਣੀ ਆਵਾਜ਼ ਦਿੱਤੀ, ਜਿਵੇਂ ਨੀ ਤੈਨੂੰ ਨੱਚਦੀ ਵੇਖ ਕੇ। ਇਸ ਪਿੱਛੋਂ ਜਦੋਂ ਸੁਖਵਿੰਦਰ ਪੰਛੀ ਨੇ ਆਪਣੀ ਦਿਲਕਸ਼ ਆਵਾਜ਼ 'ਚ ਰਾਣੇ ਦਾ ਲਿਖਿਆ ਗੀਤ ਭਖਦਾ ਜੋਵਨ ਵੇਖ ਕੇ ਤੇਰਾ ਮੱਤ ਗਈ ਮੇਰੀ ਮਾਰੀ ਨੀ ਗਾਇਆ, ਤਾਂ ਹਰ ਪਾਸੇ ਰਾਣੇ ਦੀ ਦਮਦਾਰ ਕਲਮ ਦੀ ਚਰਚਾ ਛਿੜ ਗਈ।

ਇਸ ਪਿੱਛੋਂ ਗਾਇਕ ਮੰਗੀ ਮਾਲ ਨੇ ਵੀ ਉਸਦੇ ਲਿਖੇ ਗੀਤਾਂ ਨੂੰ ਆਵਾਜ਼ ਦਿੱਤੀ। ਅਮਰੀਕ ਕੁਲਾਰ ਦੀ ਆਵਾਜ਼ ਰਾਣੇ ਦਾ ਲਿਖਿਆ ਇਹ ਗੀਤ ਉਸ ਸਮੇਂ ਟੈਲੀਵਿਜ਼ਨ ਅਤੇ ਰੇਡੀਓ 'ਤੇ ਅਕਸਰ ਸੁਣਨ ਨੂੰ ਮਿਲਦਾ ਹੁੰਦਾ ਸੀ। ਤੂੰ ਹਾਂ ਕਰਦੀ ਨਾ ਨਾ ਕਰਦੀ, ਕਿਉਂ ਮਿੱਤਰਾਂ ਨੂੰ ਪਰੇਸ਼ਾਨ ਕਰਦੀ। ਗੀਤਾਂ ਦੀ ਮਕਬੂਲੀਅਤ ਤੋਂ ਬਾਅਦ ਰਾਣੇ ਨੇ 2011 ਵਿੱਚ ਗੀਤਾਂ ਨੂੰ ਲਿਖਤੀ ਰੂਪ ਵਿੱਚ ਪਾਠਕਾਂ ਤੱਕ ਪਹੁੰਚਾਉਣ ਲਈ ਪਹਿਲੀ ਗੀਤਾਂ ਦੀ ਪੁਸਤਕ ਯਾਦਾਂ ਦੇ ਗਲੋਟ ਪ੍ਰਕਾਸ਼ਿਤ ਕਰਵਾਈ।

1992 ਤੋਂ ਲੈ ਕੇ 2007 ਤੱਕ ਦੇ 15 ਸਾਲਾਂ ਦੇ ਆਪਣੇ ਚੋਣਵੇਂ ਗੀਤ ਉਹਨਾਂ ਨੇ ਆਪਣੀ ਕਿਤਾਬ ਵਿੱਚ ਲਿਖੇ। ਇਸੇ ਸੰਗ੍ਰਹਿ 'ਚੋਂ ਅੱਗੇ ਚੱਲ ਕੇ ਮਹਿਫਲੀ ਗਾਇਕ ਕੁਮਾਰ ਲਾਗੂ ਨੇ 5-6 ਗੀਤ ਰਿਕਾਰਡ ਵੀ ਕੀਤੇ। ਉਕਤ ਗਾਇਕਾਂ ਤੋਂ ਇਲਾਵਾ ਜ਼ਾਕਿਰ ਹੁਸੈਨ, ਨਿਰਮਲ ਸਿੱਧੂ, ਸੁਰਿੰਦਰ ਸ਼ਿੰਦਾ, ਬਖਸ਼ੀ ਬਿੱਲਾ, ਬਲਰਾਜ, ਹਰਵਿੰਦਰ ਟਾਂਡੀ, ਪਾਕਿਸਤਾਨ ਤੋਂ ਅਫਸ਼ਾਂ ਅਤੇ ਹੋਰ ਵੀ ਬੇਹੱਦ ਮਕਬੂਲ ਨਾਂ ਲਏ ਜਾ ਸਕਦੇ ਹਨ, ਜਿਨ੍ਹਾਂ ਨੇ ਰਾਣੇ ਦੇ ਲਿਖੇ ਗੀਤ ਗਾ ਕੇ ਆਪਣੀ ਪਛਾਣ ਗੂੜੀ ਕੀਤੀ ਹੈ। ਰਾਣੇ ਦੀ ਵਾਰਤਕ ਵੀ ਬਾਕਮਾਲ ਹੈ। ਉਸਨੇ ਕਾਫੀ ਸਮਾਂ ਪਹਿਲਾਂ ਅਹਿਸਾਸ 20 ਡੇਜ਼ ਨਾਂ ਦਾ ਨਾਵਲ ਲਿਖਿਆ ਸੀ। ਉਸਨੇ ਜਿੱਥੇ 2011 ਵਿੱਚ ਯਾਦਾਂ ਦੇ ਗਲੋਟੇ ਗੀਤ ਸੰਗ੍ਰਹਿ ਅਤੇ 2021 ਵਿੱਚ ਅਧਖਿੜੇ ਗੁਲਾਬ ਗਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ, ਉੱਥੇ ਹੀ ਉਸਨੇ ਸ਼ਬਦਾਂ ਦੀ ਲੋ, ਸਾਂਝਾ ਕਾਵਿ ਸੰਗ੍ਰਹਿ, ਹਰਫਾਂ ਦਾ ਚਾਨਣ, ਭਜਨ ਸਿੰਘ ਵਿਰਕ ਦਾ ਕਾਵਿ ਸੰਸਾਰ, ਜ਼ਿੰਦਗੀ ਦਾ ਮੰਚ ਰਾਹੀਂ ਪੰਜਾਬੀ ਸਾਹਿਤ ਜਗਤ ਵਿੱਚ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਰਾਹੀਂ ਨਿੱਗਰ ਵਾਧਾ ਕੀਤਾ ਹੈ।

ਇਸ ਦੇ ਨਾਲ ਹੀ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਆਪਣੀ ਰੇਡੀਓ ਦੋਸਤ ਮਨਪ੍ਰੀਤ ਨੂੰ ਦਿਓ ਇਜਾਜ਼ਤ। ਨਮਸਕਾਰ।

ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 22 ਸਕਿੰਟ ਹੁਣ ਤੋਂ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਅਤੇ 11:05 ਤੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਕੁਝ ਪਲ ਕਰੋ ਇੰਤਜ਼ਾਰ।

0: कार्यक्रम प्रस्तुतकर्ता शाहनवाज खान के साथ और संयोजक श्री प्रमोद कुमार वत्स के साथ अब आप सभी से अनुमति लेती हूँ। नमस्कार।
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 35 ਸੈਕਿੰਡ ਦਾ ਹੋ ਰਿਹਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: Open in Tokyo today. She became the first Indian to win a major title in Japan. Sindhu defeated home contender and world number 3, Akane Yamaguchi, in straight games 21-17, 21-17 in the title clash. With the win, she ended the title drought of more than 2 years. The stage is set for a blockbuster FIFA World Cup final as defending champions Argentina lock horns with the European powerhouse Spain at the New York New Jersey Stadium tonight. Both teams have produced impressive performances throughout the tournament and will now battle for football's biggest prize. The title clash is scheduled to kick off at 12:30 a.m. Indian Standard Time. Last night, England secured bronze medal after defeating France 6-4 in a thrilling third-round match at the Miami Stadium. The series deciding third ODI between India and England will be played today at Lord's in London. The match is scheduled to begin at 3:30 p.m. Indian Standard Time. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 24 ਸੈਕਿੰਡ ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਕਰਮਜੀਤ ਕੌਰ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਲਓ ਜੀ, ਆਨੰਦ ਮਾਣਦੇ ਹਾਂ ਪ੍ਰੋਗਰਾਮ ਦੇ ਪਹਿਲੇ ਗੀਤ ਨੂੰ ਜਸਵੀਰ ਜੱਸੀ ਦੀ ਆਵਾਜ਼ 'ਚ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਹਫ਼ਤਾਵਾਰੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਸਾਈਬਰ ਕ੍ਰਾਈਮ ਅਤੇ ਸਾਈਬਰ ਸੁਰੱਖਿਆ।

ਪ੍ਰੋਗਰਾਮ ਦੇ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੁਣਨਾ ਨਾ ਭੁੱਲਿਓ, 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 12:30:29 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਤਮਾਮ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕਿ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਜੀ ਭੈਣੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਹਾਡੇ ਹਾਲ ਚਾਲ ਵਧੀਆ ਹੀ ਹੋਣਗੇ ਤੇ ਤੁਸੀਂ ਪ੍ਰੋਗਰਾਮਾਂ ਦੇ ਆਨੰਦ ਵੀ ਮਾਣ ਰਹੇ ਹੋਵੋਗੇ। ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਸਿਲਸਿਲਾ ਟੈਲੀਫੋਨ ਤੁਸੀਂ ਮਿਲਾਉਣਾ ਹੈ। 0164-2240-331 ਨੰਬਰ ਡਾਇਲ ਕਰਨਾ ਹੈ ਤੇ ਜੁੜ ਜਾਣਾ ਹੈ ਆਕਾਸ਼ਵਾਣੀ FM ਬਠਿੰਡਾ ਦੇ ਨਾਲ।

0: ਲਓ ਜੀ 0164 2240 341 ਨੰਬਰ ਡਾਇਲ ਹੋ ਚੁੱਕਿਆ ਹੈ ਜੀ। ਦੇਖਦੇ ਹਾਂ ਜੀ ਪਹਿਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
1: ਮੈਮ ਗਿੱਦੜਵਾ ਤੋਂ ਦੀਪਤੀ।
0: ਗਿੱਦੜਵਾਹਾ ਤੋਂ ਦੀਪਤੀ, ਪਹਿਲੀ ਵਾਰ ਕਾਲ ਲੱਗੀ ਹੈ ਜੀ ਤੁਹਾਡੀ?
1: ਹਾਂਜੀ।
0: ਫੇਰ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ।
1: ਥੈਂਕ ਯੂ।
0: ਤੇ ਕੀ ਕੰਮ ਕਾਰ ਕਰਦੇ ਹੋ ਵੈਸੇ ਤੁਸੀਂ?
1: ਮੈਮ ਘਰੇ ਹੀ ਆ ਮੈਂ।
0: ਅੱਛਾ, ਘਰੇ ਕੋਈ ਕੰਮ ਕਰਦੇ ਆ ਜਾਂ ਹਾਊਸ ਵਾਈਫ?
1: ਹਾਂਜੀ ਘਰ ਦਾ ਹੀ ਕੰਮ ਬਸ।
0: ਅੱਛਾ ਅੱਛਾ, ਠੀਕ ਹੈ ਜੀ। ਤੇ ਰੇਡੀਓ ਨਾਲ ਕਿੰਨਾ ਕੁ ਪਿਆਰ ਆ ਫਿਰ?
1: ਮੈਮ ਬਹੁਤ ਜ਼ਿਆਦਾ।
0: ਅੱਛਾ, ਸੁਣਦੇ ਰਹਿੰਦੇ ਹੋ ਸਾਰੇ ਪ੍ਰੋਗਰਾਮ?
1: ਹਾਂਜੀ
0: ਸਭ
1: ਮੈਮ।
0: ਤੋਂ
1: ਪਰ ਪਤਾ ਕੀ ਹੈ, ਜਿਹੜੀ ਹੱਡ ਬੀਤੀਆਂ ਜੱਗ ਬੀਤੀਆਂ ਸੁਣਾਉਂਦੇ ਸੀ ਨਾ, ਉਹ ਸੁਣਾਉਣੋ ਹਟ ਗਏ। ਉਹਦੇ ਕਰਕੇ ਨਾ ਮੂਡ ਥੋੜਾ ਜਿਹਾ ਲੱਗਦਾ ਵੀ ਪ੍ਰੋਗਰਾਮ ਥੋੜਾ ਜਿਹਾ ਕੰਮ ਉਹ ਹੋ ਗਿਆ ਹੈਗਾ ਘੱਟ।
0: ਨਹੀਂ ਨਹੀਂ ਪ੍ਰੋਗਰਾਮ ਚੱਲਦਾ ਹੱਡ ਬੀਤੀਆਂ ਜੱਗ ਬੀਤੀਆਂ।
1: ਨਹੀਂ ਮੈਮ ਐਤਕੀ ਚੱਲਿਆ ਨਹੀਂ ਗਾ।
0: ਨਹੀਂ ਨਹੀਂ ਪ੍ਰੋਗਰਾਮ
1: ਕਦੀ ਮੈਮ ਨਹੀਂ ਚੱਲਿਆ ਐਤਕੀ।
0: ਨਹੀਂ ਨਹੀਂ ਪ੍ਰੋਗਰਾਮ ਤਾਂ ਚੱਲਦਾ। ਤੇ ਗੀਤ ਦੱਸੋ ਜੀ, ਅੱਜ ਤੁਸੀਂ ਕਿਹੜਾ ਸੁਣਨਾ ਚਾਹੋਗੇ?
1: ਮੈਮ ਗੋਰਾ ਰੰਗ ਗੁਰਨਾਮ ਭੁੱਲਰ ਦਾ।
0: ਠੀਕ ਹੈ ਜੀ, ਗੋਰਾ ਰੰਗ ਆ ਰਿਹਾ ਗਾ ਤੁਹਾਡਾ ਗੀਤ। ਤੇ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਓਕੇ ਓਕੇ ਮੈਮ।
0: ਆਓ ਸੁਣਦੇ ਹਾਂ ਜੀ ਗੁਰਨਾਮ ਭੁੱਲਰ ਦੇ ਗਾਏ ਇਸ ਗੀਤ ਨੂੰ।

0: ਲਓ ਜੀ 0164-2240-341 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
1: ਮੈਮ, ਮੈਂ ਤਾਜੀਰ ਕੌਰ, ਪਿੰਡ ਸੇਡਾ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ ਤੋਂ।
0: ਤਾਜਵੀਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ। ਤੇ ਕੀ ਕਰਦੇ ਹੋ ਤੁਸੀਂ?
1: ਮੈਮ ਸਟੱਡੀ।
0: ਅੱਛਾ, ਸਟੱਡੀ ਕਰਦੇ ਹੋ ਤੇ ਰੇਡੀਓ ਵੀ ਸੁਣਦੇ ਹੋ ਨਾਲ ਨਾਲ, ਹੈ?
1: ਹਾਂਜੀ, ਛੁੱਟੀਆਂ ਦਾ ਰੇਡੀਓ ਦਾ ਬਹੁਤ ਸ਼ੌਂਕ ਹੈ।
0: ਅੱਛਾ, ਕਿਹੜੇ ਕਿਹੜੇ ਪ੍ਰੋਗਰਾਮ ਸੁਣਦੇ ਹੁੰਦੇ ਆ ਫਿਰ ਜਦੋਂ ਟਾਈਮ ਲੱਗਦਾ?
1: ਮੈਮ ਵੈਸੇ ਜਦੋਂ ਮੈਂ ਸਕੂਲ ਤੋਂ ਘਰੇ ਆਉਂਦੀ ਹਾਂ ਉਦੋਂ ਉਹ ਚੱਲੀ ਸੁਰੀਲੀ ਬਾਹਰ ਚੱਲੀ ਜਾਂਦਾ ਹੁੰਦਾ।
0: ਅੱਛਾ, ਠੀਕ ਹੈ ਜੀ, ਠੀਕ ਹੈ। ਮਤਲਬ ਰੇਡੀਓ ਨਾਲ ਲਗਾਵ ਆ ਤੁਹਾਡਾ, ਹੈ ਨਾ? ਜਦੋਂ ਟਾਈਮ ਮਿਲਦਾ ਉਹਦੇ ਸੁਣ ਲੈਂਦੇ ਹੋ।
1: ਹਾਂਜੀ,
0: ਠੀਕ ਹੈ ਜੀ, ਤੇ ਗੀਤ ਦੱਸ ਦਿਓ ਜੀ, ਕਿਹੜਾ ਸੁਣਨਾ ਚਾਹੋਗੇ ਅੱਜ?
1: ਮੈਮ ਹਰਭਜਨ ਮਾਨ ਦਾ ਸੌਣ।
0: ਠੀਕ ਹੈ ਜੀ, ਕਰਦੇ ਹਾਂ ਜੀ ਤੁਹਾਡੀ ਫਰਮਾਇਸ਼ ਨੂੰ ਪੂਰਾ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ ਮੈਮ।
2: ਇਸ਼ਕ ਦੀ ਉਹ ਦਾਸਤਾਨ ਜੋ ਸਦੀਆਂ ਬਾਅਦ ਵੀ ਦਿਲਾਂ ਵਿੱਚ ਜ਼ਿੰਦਾ ਹੈ, ਮੁਹੱਬਤ ਦੀ ਉਹ ਆਵਾਜ਼ ਜੋ ਅੱਜ ਵੀ ਪੰਜਾਬ ਦੀ ਰੂਹ ਵਿੱਚ ਗੂੰਜਦੀ ਹੈ। ਜੀ ਸਰੋਤਿਓ, ਮਿਤੀ 20 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ ਸੋਨੀ ਮਹੀਵਾਲ ਭਾਗ ਪਹਿਲਾ।

0: ਲਓ ਜੀ 0164-2240-331 ਨੰਬਰ ਡਾਇਲ ਕਰਕੇ ਇੱਕ ਭੈਣ ਹੋਰ ਸਾਡੇ ਨਾਲ ਜੁੜ ਚੁੱਕੀ ਹੈ। ਦੇਖਦੇ ਹਾਂ ਜੀ ਕੌਣ ਤੇ ਕਿੱਥੋਂ ਗੱਲ ਕਰਦੇ ਨੇ।
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
2: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪਿੰਡ ਲਾਲਬਾਈ ਤੋਂ ਜੀ, ਮਨਜੀਤ ਕੌਰ ਬੋਲਦੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਭੈਣਾਂ ਦੇ ਪ੍ਰੋਗਰਾਮ ਚ।
2: ਤੁਹਾਡਾ ਵੀ ਸਵਾਗਤ ਬਹੁਤ ਬਹੁਤ ਹੈ ਜੀ, ਧੰਨਵਾਦ।
0: ਤੇ ਗੀਤ ਦੱਸੋ ਜੀ, ਅੱਜ ਕਿਹੜਾ ਸੁਣਨਾ ਚਾਹੋਗੇ? ਫਿਰ
2: ਗੀਤ ਲੈ ਖਬਰ ਨਿਆਣੀ ਦੀ, ਬਾਬਲਾ
0: ਰਣਜੀਤ ਕੌਰ ਦਾ।
2: ਹਾਂਜੀ
0: ਠੀਕ ਹੈ ਜੀ, ਠੀਕ ਹੈ। ਲਓ ਜੀ ਫਿਰ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਕੁਛ ਸੰਦੇਸ਼ ਚੱਲਣਗੇ, ਉਸ ਤੋਂ ਬਾਅਦ ਤੁਹਾਡਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
2: ਧੰਨਵਾਦ ਜੀ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 59121, 94175 57848 ਅਤੇ 98720 65150।
1: ਚਲੇ ਹਮ ਫਿਦਾ ਜਾਨ ਤਨ।

0: ਲੋ ਜੀ 06-6-62-40-331 ਨੰਬਰ ਡਾਇਲ ਹੋ ਚੁੱਕਾ ਹੈ ਜੀ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ, ਸਤਿ ਸ੍ਰੀ ਅਕਾਲ ਮੈਮ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
1: ਮਨਜੀਤ ਕੌਰ ਬੋਲਦੀ ਜੀ, ਪਿੰਡ ਗਿਆਨੇ ਤੋਂ।
0: ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਤਹਿਤ।
1: ਤੁਹਾਡਾ ਵੀ ਧੰਨਵਾਦ ਜੀ।
0: ਤੇ ਗੀਤ ਦੱਸੋ ਜੀ, ਕਿਹੜਾ ਸੁਣਨਾ ਚਾਹੋਗੇ ਅੱਜ? ਫਿਰ
1: ਅੱਜ ਗੀਤ ਸੁਣਨਾ ਬਲਕਾਰ ਸਿੱਧੂ ਦਾ ਜੀ, ਚੱਕ ਕੇ।
0: ਅੱਛਾ, ਕੀ ਕੰਮ?

0: ਕਰ ਕਰਦੇ ਹੋ ਵੈਸੇ ਤੁਸੀਂ?
1: ਅਸੀਂ ਕੰਮ ਤਾਂ ਸਿਲਾਈ ਦਾ ਕਰਦੇ ਹੈਗੇ। ਪਹਿਲਾਂ ਚਰਖ ਕੱਤਦੇ ਹੁੰਦੇ ਸੀ ਜਦੋਂ ਕੁਮਾਰੇ ਹੁੰਦੇ ਸੀ।
0: ਅੱਛਾ, ਤਾਂ ਹੀ ਚਰਖੇ ਦਾ ਗਾਣਾ ਯਾਦ ਆ ਗਿਆ ਨਾ।
1: ਹਾਂਜੀ, ਅੱਜ
0: ਅੱਛਾ,
1: ਕੱਲ ਆ ਕੇ ਘਰ ਜਦੋਂ ਵੀ ਉਹ ਹੋ ਜਾਂਦੇ ਸੀ ਕੱਟਦੇ ਸੀ, ਤਾਣੀਆਂ ਬੁਣਦੀਆਂ ਸੀ ਮੰਮੀ ਵਰਗੀਆਂ।
0: ਪੁਰਾਣੀਆਂ ਗੱਲਾਂ ਯਾਦ ਰਹਿ ਜਾਂਦੀਆਂ ਨਾ, ਯਾਦ ਚੇਤੇ ਨਹੀਂ
1: ਹਾਂਜੀ,
0: ਭੁੱਲਦੀਆਂ ਨਾ।
1: ਅਸੀਂ ਨਿੱਕੇ ਨਿੱਕੇ ਹੁੰਦੀਆਂ ਸੀ ਵੀ ਚਰਖਾ ਕੱਤਦੀਆਂ ਜਦੋਂ,
0: ਅੱਛਾ
1: ਵਿੱਚ ਵਧਾ ਵੀ ਜਾਂਦੀਆਂ ਗਲੋਟਿਆਂ ਨੂੰ।
0: ਅੱਛਾ, ਯਾਦਾਂ ਰਹਿ ਜਾਂਦੀਆਂ ਹੈ ਨਾ ਸਾਰਾ।
1: ਹਾਂਜੀ ਹਾਂਜੀ
0: ਤੇ ਵੈਸੇ ਰੇਡੀਓ ਸੁਣਦੇ ਰਹਿੰਦੇ ਹੋ?
1: ਹਾਂਜੀ, ਰੇਡੀਓ ਸੁਣਦੇ ਹਾਂ ਸੁਬਹ ਤੋਂ ਲੱਗ ਕੇ ਸ਼ਾਮ ਤੱਕ। ਸਿਲਾਈ ਦਾ ਕੰਮ ਕਰਦੇ ਹਾਂ, ਦੁਕਾਨ ਚ ਚੱਲਦਾ
0: ਅੱਛਾ,
1: ਰੇਡੀਓ ਤੇ। ਅਸੀਂ ਤਾਂ ਆਂਢ ਗੁਆਂਢ ਚ ਵੀ ਲਿਆ ਕੇ ਦਿੱਤੇ ਸਮਾਂ ਦੀ। ਹਾਂਜੀ
0: ਲੱਕੀਆਂ ਤੇ ਆ ਫਿਰ ਤਾਂ ਸਾਡੇ ਰੇਡੀਓ ਨੂੰ ਪ੍ਰਮੋਟ ਕਰਨ ਚ।
1: ਹਾਂ, ਵੀ ਵਧੀਆ ਵੀ ਵਧੀਆ ਵੀ ਉਹ ਨੀ ਪੈਂਦਾ ਵੀ ਧਿਆਨ ਨੀ ਕਰਨਾ, ਉਹ ਕਰਨਾ ਨਿਗਾਹ ਨੀ ਲਾਉਣੀ ਪੈਂਦੀ,
0: ਹਾਂਜੀ
1: ਲਾ
0: ਹਾਂਜੀ,
1: ਕੇ ਘੇਰਾ ਚੁੱਪ ਕਰਕੇ ਪ੍ਰੋਗਰਾਮ ਸੁਣੀ ਜਾਓ, ਹਰ
0: ਅੱਛਾ,
1: ਇੱਕ ਗੱਲ ਦਾ ਪਤਾ ਲੱਗਦਾ। ਹਾਂਜੀ
0: ਜਾਣਕਾਰੀ ਭਰਪੂਰ ਗੱਲਾਂ ਵੀ ਦੱਸੀਆਂ ਜਾਂਦੀਆਂ
1: ਹਾਂਜੀ
0: ਨੇ।
1: ਹਾਂਜੀ
0: ਠੀਕ ਹੈ ਜੀ,
1: ਹਾਂਜੀ,
0: ਤੁਹਾਡੇ ਰੇਡੀਓ ਸੈੱਟ ਤੇ ਪਹੁੰਚ ਰਿਹਾ ਜੀ ਫਿਰ ਤੁਹਾਡਾ ਮਨਪਸੰਦ ਗੀਤ, ਤੇ
1: ਧੰਨਵਾਦ ਜੀ,
0: ਆਕਾਸ਼ਵਾਣੀ
1: ਧੰਨਵਾਦ,
0: ਐਫਐਮ
1: ਬਹੁਤ
0: ਬਠਿੰਡਾ
1: ਬਹੁਤ
0: ਨਾਲ ਜੁੜੇ ਰਹੋ ਜੀ। ਧੰਨਵਾਦ।
1: ਧੰਨਵਾਦ, ਤੁਹਾਡਾ ਵੀ ਧੰਨਵਾਦ ਜੀ।

0: ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਇਸੇ ਗੀਤ ਦੇ ਨਾਲ ਮੈਨੂੰ ਕਰਮਜੀਤ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ।

ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 26 ਸੈਕਿੰਡ ਦਾ ਹੋ ਰਿਹਾ ਹੈ। ਹੁਣ ਤੋਂ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਕੀਤੀ ਹੈ। ਕੱਲ ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 2 ਵਾਰ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਜਿੱਤ ਲਿਆ। ਉਹ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰਨ ਬਣ ਗਏ ਨੇ। ਫਾਈਨਲ ਵਿੱਚ ਸਿੰਧੂ ਨੇ 3 ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ 'ਚ 21-17, 21-17 ਨਾਲ ਹਰਾਇਆ। ਸਿੰਧੂ ਨੇ 2 ਸਾਲਾਂ ਤੋਂ ਵੱਧ ਸਮੇਂ ਦੇ ਵਕਫੇ ਤੋਂ ਬਾਅਦ ਸੁਪਰ 750 ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਉਹ 2024 'ਚ ਸਈਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਜਿੱਤਿਆ ਸੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 30 ਸੈਕਿੰਡ ਦਾ ਹੋ ਰਿਹਾ ਹੈ। ਪੇਸ਼ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ ਸਾਰੇ ਹੀ ਸਰੋਤਿਆਂ ਦਾ ਕਰਮਜੀਤ ਕੌਰ ਵੱਲੋਂ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ। ਤੁਸੀਂ ਮਿਲਾਉਣਾ ਹੈ 0164-2240-331 ਨੰਬਰ ਤੇ ਜੁੜ ਜਾਣਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਤੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਦੱਸਣੀ ਹੈ ਜੀ ਆਪਣੀ ਹਿੰਦੀ ਫਿਲਮੀ ਗੀਤਾਂ ਵਿੱਚ ਫਰਮਾਇਸ਼। ਜਦੋਂ ਤੱਕ ਸਾਡੇ ਨਾਲ ਪਹਿਲੇ ਸਰੋਤਾ ਜੁੜਦੇ ਹਨ ਤੇ ਉਦੋਂ ਤੱਕ ਸੁਣਦੇ ਹਾਂ ਜੀ ਅਲਕਾ ਯਾਗਨਿਕ ਦੇ ਗਾਏ ਇਸ ਗੀਤ ਨੂੰ।

0: ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਾ ਹੈ ਜੀ। ਦੇਖਦੇ ਹਾਂ ਜੀ ਪਹਿਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
2: ਇਹ ਸੁਖਰਾਜ ਸਿੰਘ ਬੋਲੇ ਚੱਕੀ ਨਾ ਸਕਦੇ ਜੀ।
1: ਸੁਖਰਾਜ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ।
2: ਸਵਾਗਤ ਜੀ, ਸਵਾਗਤ ਜੀ।
1: ਤੇ ਅੱਜ ਗੀਤ ਦੱਸੋ ਜੀ, ਬਾਈ ਜੀ ਨੇ ਕਿਹੜਾ ਸੁਣਨਾ ਫਿਰ?
2: ਛੋਲੇ ਫਿਲਮ ਸੁਣਾ ਦੇ ਜੀ।
1: ਠੀਕ ਹੈ ਜੀ, ਛੋਲੇ ਫਿਲਮ ਚੋਂ ਤੁਹਾਡਾ ਗੀਤ ਆ ਰਿਹਾ ਜੀ ਰੇਡੀਓ ਸੈੱਟ ਤੇ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
2: ਧੰਨਵਾਦ, ਧੰਨਵਾਦ ਜੀ।

0: ਲਓ ਜੀ 0164 242 3131 ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ। ਦੇਖਦੇ ਹਾਂ ਜੀ ਕੌਣ ਤੇ ਕਿੱਥੋਂ ਗੱਲ ਕਰਦੇ ਨੇ।
1: ਹੈਲੋ
2: ਹੈਲੋ ਭੈਣ ਜੀ, ਤੁਹਾਨੂੰ ਤੇ
1: ਹੈਲੋ
2: ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਹੈਲੋ।
2: ਹੈਲੋ,
1: ਹਾਂਜੀ ਹਾਂਜੀ, ਕੌਣ ਤੇ
2: ਹਾਂਜੀ
1: ਕਿੱਥੇ।
2: ਭੈਣ ਜੀ ਨਮਸਕਾਰ।
1: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ।
2: ਭੈਣ ਜੀ ਮੈਂ 1-Way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
1: ਸਾਡੇ ਬਹੁਤ ਹੀ ਪੁਰਾਣੇ ਤੇ ਖਾਸ ਲਿਸਨਰ ਹੋ ਤੁਸੀਂ।
2: ਚਲੋ ਖਾਸ ਤੇ ਸਾਰੇ ਸਰੋਤੇ ਨੇ ਜੀ, ਪਰ
1: ਹਾਂਜੀ,
2: ਮੈਂ ਪੁਰਾਣਾ ਕਹਿ ਸਕਦੇ ਹਾਂ, ਪੁਰਾਣਾ ਬਹੁਤ ਹੈ ਜੀ।
1: ਸਾਡੇ ਲਈ ਤਾਂ ਸਾਰੇ ਸਰੋਤੇ ਖਾਸ ਹੀ ਨੇ ਜੀ, ਜਿਹੜੇ ਸਾਡੇ
2: ਹਾਂਜੀ
1: ਨਾਲ
2: ਹਾਂਜੀ
1: ਰੇਡੀਓ ਤੇ ਜੁੜੇ ਹੋਏ ਨੇ ਨਾ ਜੀ।
2: ਹਾਂਜੀ, ਉਹੀ ਮੈਂ ਕਹੇ ਸਾਰੇ ਸਰੋਤੇ ਖਾਸ ਨੇ ਜੀ।
1: ਹਾਂਜੀ, ਤੇ ਗੀਤ ਦੱਸੋ ਜੀ ਫਿਰ, ਅੱਜ ਕਿਹੜਾ ਸੁਣਨਾ ਚਾਹੋਗੇ ਫਿਰ ਅੱਜ ਤੁਸੀਂ।
2: ਭੈਣ ਜੀ ਸਾਉਣ ਦਾ ਮਹੀਨਾ ਆ ਗਿਆ, ਇਸ ਕਰਕੇ ਹੁਣ ਅੱਜ ਮੇਰਾ ਦਿਲ ਕੀਤਾ ਕਿ ਫਿਲਮ ਮੇਰਾ ਗਾਉਂ ਮੇਰਾ ਦੇਸ਼ ਦਾ ਗੀਤ ਹੈ, ਕੁਛ ਕਹਿਤਾ ਹੈ ਜੀ ਸਾਵਨ ਕਿਆ ਕਹਿਤਾ ਹੈ, ਇਹ ਗੀਤ ਸੁਣਾ ਦਿਓ
1: ਓਕੇ,
2: ਜੀ।
1: ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ ਜੀ ਫਿਰ, ਤੇ ਚਲਾਉਂਦੇ ਹਾਂ ਜੀ ਤੁਹਾਡੇ ਇਸ ਗੀਤ ਨੂੰ।
2: ਬਹੁਤ ਬਹੁਤ ਧੰਨਵਾਦ ਭੈਣ ਜੀ,
1: ਸ਼ੁਕਰੀਆ
2: ਧੰਨਵਾਦ,
1: ਜੀ ਕਾਲ ਕਰਨ ਲਈ।
2: ਸ਼ੁਕਰੀਆ ਜੀ, ਸ਼ੁਕਰੀਆ।

0: ਲਓ ਜੀ 0164-242-341 ਨੰਬਰ ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਜੀ। ਦੇਖਦੇ ਹਾਂ ਜੀ ਕੌਣ ਤੇ ਕਿੱਥੋਂ ਗੱਲ ਕਰਦੇ ਨੇ।
1: ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
1: ਹਾਂਜੀ ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
2: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ।
1: ਅਰਜਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ ਤੁਹਾਡਾ।
2: ਥੈਂਕ ਯੂ ਮੈਡਮ।
1: ਤੇ ਗੀਤ ਦੱਸੋ ਜੀ ਫਿਰ, ਅੱਜ ਕਿਹੜਾ ਸੁਣਨਾ ਚਾਹੋਗੇ?
2: ਉਦਿਤ ਨਾਰਾਇਣ ਦੀ ਆਵਾਜ਼ ਚ ਸੁਣਾ ਦਿਓ, ਅਭੀ ਤੋ ਮੁਹੱਬਤ ਕਾ।
1: ਠੀਕ ਹੈ ਜੀ, ਉਦਿਤ ਨਾਰਾਇਣ ਦੀ ਆਵਾਜ਼ ਚ ਨਾ?
2: ਜੀ ਜੀ ਜੀ
1: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
2: ਓਕੇ ਜੀ।
3: ਇਸ਼ਕ ਦੀ ਉਹ ਦਾਸਤਾਨ ਜੋ ਸਦੀਆਂ ਬਾਅਦ ਵੀ ਦਿਲਾਂ ਵਿੱਚ ਜ਼ਿੰਦਾ ਹੈ, ਮੁਹੱਬਤ ਦੀ ਉਹ ਆਵਾਜ਼ ਜੋ ਅੱਜ ਵੀ ਪੰਜਾਬ ਦੀ ਰੂਹ ਵਿੱਚ ਗੂੰਜਦੀ ਹੈ। ਜੀ ਸਰੋਤਿਓ, ਮਿਤੀ 20 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ ਸੋਨੀ ਮਹੀਵਾਲ ਭਾਗ ਪਹਿਲਾ।

0: ਆਪਣੀ ਗੱਲ ਪਹੁੰਚਾ ਸਕਦੇ ਹੋ।
1: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
0: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
1: ਅੱਛਾ, ਤੇ ਕਰਨਾ ਕੀ ਪਏਗਾ?
0: ਇਹ ਤਾਂ ਭਾਈ ਬਹੁਤ ਸੌਖਾ ਹੈ। 78 379 63 306 ਨੰਬਰ ਡਾਇਲ ਕਰੋ। ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 1:39 ਤੇ 17 ਸੈਕਿੰਡ ਦਾ ਹੋ ਰਿਹਾ ਹੈ। ਪ੍ਰੋਗਰਾਮ ਚੱਲ ਰਿਹਾ ਹੈ ਜੀ ਟੈਲੀਫੋਨ ਮਿਲਾਓ ਜੀ, ਜਿਸ ਵਿੱਚ ਤੁਸੀਂ

0: ਦੱਸਣੀ ਹੁੰਦੀ ਹੈ ਆਪਣੀ ਫਰਮਾਇਸ਼ ਹਿੰਦੀ ਫਿਲਮੀ ਗੀਤਾਂ 'ਚ, ਅਤੇ 0164-2240-331 ਨੰਬਰ ਡਾਇਲ ਕਰਕੇ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਦੇਖਦੇ ਹਾਂ ਜੀ ਕੌਣ ਅਤੇ ਕਿੱਥੋਂ ਗੱਲ ਕਰਦੇ ਨੇ।
1: ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
2: ਮੈਂ ਜੀ, ਮੈਂ ਕੁਲਵਿੰਦਰ ਸਿੰਘ ਬੋਲ ਰਿਹਾ, ਜ਼ਿਲ੍ਹਾ ਸ਼੍ਰੀ ਗੰਗਾ ਨਗਰ, ਪਿੰਡ 4M ਤੋਂ ਜੀ।
1: ਕੁਲਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ।
2: ਹਾਂਜੀ, ਪਹਿਲੀ ਵਾਰੀ ਲੱਗਿਆ ਮੇਰਾ ਫੋਨ ਜੀ। ਮੈਡਮ ਜੀ
1: ਵਧਾਈਆਂ ਜੀ, ਤੁਹਾਨੂੰ ਵਧਾਈਆਂ।
2: ਹਾਂਜੀ, ਮਿਲਦਾ ਨੀ ਜੀ, ਔਖ ਲਾਉਣੇ ਤਾਂ ਬਹੁਤ ਔਖਾ ਨੇ।
1: ਹਾਂਜੀ ਹਾਂਜੀ, ਲਾਈਨ ਬਿਜ਼ੀ ਹੁੰਦੀ ਹੈ ਨਾ।
2: ਹਾਂਜੀ ਹਾਂਜੀ।
1: ਤੇ ਗੀਤ ਦੱਸੋ ਜੀ, ਅੱਜ ਫਿਰ ਕਿਹੜਾ ਸੁਣਨਾ ਚਾਹੋਗੇ ਅੱਜ?
2: ਹਾਂਜੀ, ਮੈਨੂੰ ਜੀ ਪ੍ਰੇਮ ਰੋਗ ਫਿਲਮ ਦਾ ਸੁਣਾ ਦਿਓ ਜੀ, ਬਾਬਰੇ ਨੇ ਖਿਲਾਇਆ ਭੂਖ।
1: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
2: ਸ਼ੁਕਰੀਆ ਮੈਡਮ ਜੀ ਬਹੁਤ।
1: ਤੁਹਾਡੇ ਗਾਣੇ ਤੋਂ ਪਹਿਲਾਂ ਕੁਛ ਦੋ ਸੰਦੇਸ਼ ਚਲਾਵਾਂਗੇ ਸੀ, ਉਸ ਤੋਂ ਬਾਅਦ ਤੁਹਾਡਾ ਗਾਣਾ ਸੁਣਾਉਂਦੇ ਹਾਂ। ਠੀਕ ਹੈ ਜੀ?
2: ਠੀਕ ਹੈ ਜੀ, ਸ਼ੁਕਰੀਆ ਮੈਡਮ।
1: ਸ਼ੁਕਰੀਆ ਜੀ।

ਪ੍ਰੋਗਰਾਮ ਦੇ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੁਣਨਾ ਨਾ ਭੁੱਲਿਓ 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ।

0: ਲਓ ਜੀ 0164-2240-341 ਨੰਬਰ ਡਾਇਲ ਹੋ ਚੁੱਕਿਆ ਹੈ ਜੀ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਅਗਲੀ ਮੈਡਮ ਜੀ ਸਤਿ ਸ਼੍ਰੀ ਅਕਾਲ। ਹਾਂ ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਔਰ ਕਹਾਂ ਸੇ ਬਾਤ ਕਰ ਰਹੇ ਹੋ ਆਪ?
1: ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਧੰਨਵਾਦ। ਮੈਂ ਜਬਲਪੁਰ MP ਸੇ ਅਸ਼ੋਕ ਸਿੰਘ ਬਾਤ ਕਰ ਰਹਾ
0: ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ, ਮਿਹਰਬਾਨੀ ਮੈਡਮ ਜੀ, ਇਹ ਗਾਣਾ ਸੁਣਵਾ ਦੀਜੀਏ
0: ਜੀ।
1: ਫਿਲਮ ਚਾਂਦਨੀ ਕਾ,
0: ਚਾਂਦਨੀ
1: ਲਗੀ ਆਜ ਸਾਵਨ ਕੀ ਫਿਰ ਵੋ ਝੜੀ ਹੈ, ਇਹ ਵਾਲਾ ਗਾਣਾ।
0: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਬਹੁਤ ਮਿਹਰਬਾਨੀ, ਨਮਸਕਾਰ, ਸਤਿ ਸ਼੍ਰੀ ਅਕਾਲ।
0: ਜੀ ਅਸ਼ੋਕ ਸਿੰਘ ਦੀ ਫਰਮਾਇਸ਼ ਤੇ ਸੁਣਦੇ ਹਾਂ ਜੀ ਚਾਂਦਨੀ ਫਿਲਮ ਦੇ ਗਾਏ ਇਸ ਗੀਤ ਨੂੰ।

0: ਲਓ ਜੀ 0164242341 ਨੰਬਰ ਡਾਇਲ ਹੋ ਚੁੱਕਿਆ ਹੈ ਜੀ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
1: ਨਵਦੀਪ ਸਿੰਘ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਜੀ।
0: ਅੱਛਾ, ਲੁਧਿਆਣਾ ਤੋਂ ਗੱਲ ਕਰਦੇ ਹੋ ਤੁਸੀਂ?
1: ਜੀ ਬਿਲਕੁਲ ਜੀ, ਲੁਧਿਆਣੇ ਜ਼ਿਲ੍ਹੇ ਦਾ ਜੀ ਆਖਰੀ ਪਿੰਡ ਆ ਸਾਡੇ। ਪਿੰਡ ਦੇ ਨਾਲ ਦੇ ਪਿੰਡਾਂ ਨੂੰ ਇੱਕ ਪਾਸੇ ਸਾਨੂੰ ਬਰਨਾਲਾ ਜ਼ਿਲ੍ਹਾ ਲੱਗਦਾ ਤੇ ਇੱਕ ਪਾਸੇ ਮੋਗਾ।
0: ਫਿਰ ਐਪ ਤੇ ਸੁਣਦੇ ਹੋ?
1: ਹਾਂਜੀ, ਐਪ ਤੇ ਵੀ ਸੁਣ ਲਈਦਾ ਤੇ ਜੇ ਕਿਤੇ ਸਫ਼ਰ ਕਰਦੇ ਹੋਈਏ ਤਾਂ ਕਾਰ ਦੇ ਵਿੱਚ ਚੱਲ ਜਾਂਦਾ ਜੀ 101.1 ਤੇ।
0: ਠੀਕ ਹੈ ਜੀ, ਠੀਕ ਹੈ। ਤੇ ਅੱਜ
1: ਜੀ
0: ਗੀਤ ਕਿਹੜਾ ਸੁਣਨਾ ਚਾਹੋਗੇ ਫਿਰ?
1: ਅੱਜ ਮੈਡਮ ਗੀਤ ਵੋ ਕੌਣ ਸੀ ਫਿਲਮ ਦੇ ਵਿੱਚੋਂ ਆ ਲੱਗ ਜਾ ਗਲੇ ਸੀ।
0: ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ, ਸ਼ੁਕਰੀਆ।
0: ਤੇ ਸੁਣਦੇ ਹਾਂ ਜੀ ਵੋ ਕੌਣ ਥੀ ਫਿਲਮ ਵਿੱਚੋਂ ਇਸ ਗੀਤ ਨੂੰ।

0: ਲਓ ਜੀ 0164-2240-341 ਨੰਬਰ ਡਾਇਲ ਕਰਕੇ ਆਖਰੀ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਦੇਖਦੇ ਹਾਂ ਜੀ ਕੌਣ ਤੇ ਕਿੱਥੋਂ ਗੱਲ ਕਰਦੇ ਨੇ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
1: ਗੁਰਮੇਲ ਸਿੰਘ ਪ੍ਰਿਆ ਬੋਲਾਂ ਜੀ।
0: ਗੁਰਮੇਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ, ਤੇ ਗੀਤ ਦੱਸ ਦਿਓ ਜੀ ਕਿਹੜਾ ਸੁਣਨਾ ਚਾਹੋਗੇ ਅੱਜ?
1: ਜੀ ਤਾਂ ਨਗਾਹ ਫਿਲਮ ਵਿੱਚ ਡਾਲ ਦਿਓ।
0: ਹੈਲੋ,
1: ਨਾ ਜੀ, ਨਗਾਹ ਫਿਲਮ ਵਿੱਚ।
0: ਨਿਗਾਹੇ, ਠੀਕ ਹੈ ਜੀ। ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੁਣਦੇ ਹਾਂ ਜੀ ਗੁਰਮੇਲ ਦੀ ਗੁਰਮੇਲ ਸਰ ਦੀ ਫਰਮਾਇਸ਼ ਨੂੰ, ਇਸ ਗੀਤ ਨੂੰ।

ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਾਥ ਸਮੂਹ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਇਸੇ ਗੀਤ ਦੇ ਨਾਲ ਮੈਨੂੰ ਕਰਮਜੀਤ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਆਗਿਆ ਦਿਓ। ਧੰਨਵਾਦ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 'ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 2:30 ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

0: ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਆਪਣੀ ਰੇਡੀਓ ਦੋਸਤ ਕਰਮਜੀਤ ਕੌਰ। ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹੋਏਗਾ ਸਿਲਸਿਲਾ ਮੇਰਾ ਪਿੰਡ, ਜਿਸ ਵਿੱਚ ਅਸੀਂ ਤੁਹਾਨੂੰ ਸੈਰ ਕਰਾਵਾਂਗੇ ਪਿੰਡ ਬੰਗੀ ਦੀਪਾ ਸਿੰਘ, ਜ਼ਿਲ੍ਹਾ ਬਠਿੰਡਾ ਦੇ ਭਾਗ ਪਹਿਲਾ ਦੀ। ਪ੍ਰੋਗਰਾਮ ਦੇ ਮੇਜ਼ਬਾਨੀ ਕਰਨਗੇ ਕੁਲਵਿੰਦਰ ਚਾਨੀ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਸੰਦੇਸ਼ਾਂ ਨਾਲ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਹਫਤਾਵਾਰੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਸਾਈਬਰ ਕ੍ਰਾਈਮ ਅਤੇ ਸਾਈਬਰ ਸੁਰੱਖਿਆ।

ਪ੍ਰੋਗਰਾਮ ਦੇ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੁਣਨਾ ਨਾ ਭੁੱਲਿਓ, 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ ਮੇਰੇ ਵੱਲੋਂ ਯਾਨੀ ਕਿ ਕੁਲਵਿੰਦਰ ਚਾਨੀ ਦੇ ਵੱਲੋਂ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਸਰੋਤਿਓ, ਅੱਜ ਅਸੀਂ ਮੇਰਾ ਪਿੰਡ ਪ੍ਰੋਗਰਾਮ ਦੇ ਤਹਿਤ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਦੀਪਾ ਸਿੰਘ ਵਿਖੇ। ਜੇ ਆਪਾਂ ਬੰਗੀ ਦੀਪਾ ਸਿੰਘ ਦੀਆਂ ਹੱਦਾਂ ਦੀ ਗੱਲ ਕਰੀਏ ਤਾਂ ਤਕਰੀਬਨ 5 ਪਿੰਡਾਂ ਦੇ ਨਾਲ ਇਸ ਪਿੰਡ ਦੀਆਂ ਹੱਦਾਂ ਲੱਗਦੀਆਂ ਨੇ, ਜਿਨ੍ਹਾਂ ਵਿੱਚ ਬੰਗੀ ਰੁੱਗੂ, ਬੰਗੀ ਨਿਹਾਲ ਸਿੰਘ, ਬੰਗੀ ਕਲਾਂ, ਮਾਨਵਾਲਾ ਤੇ ਮੱਲਵਾਲਾ ਪਿੰਡਾਂ ਦਾ ਅਸੀਂ ਜ਼ਿਕਰ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਪ੍ਰੋਗਰਾਮ ਦੀ ਰਵਾਇਤ ਦੇ ਅਨੁਸਾਰ ਸਭ ਤੋਂ ਪਹਿਲਾਂ ਜਾਣਦੇ ਹਾਂ ਪਿੰਡ ਦਾ ਇਤਿਹਾਸ, ਤਾਂ ਪਿੰਡ ਬੰਗੀ ਦੀਪਾ ਸਿੰਘ ਦਾ ਕੀ ਇਤਿਹਾਸ ਹੈ, ਕਿਸ ਤਰ੍ਹਾਂ ਦਾ ਇਹਦਾ ਪਿਛੋਕੜ ਹੈ, ਕਿਹਨੇ ਇਹਦੀ ਮੋਹਰੀ ਗੱਡੀ, ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਪਿੰਡ ਬੰਗੀ ਦੀਪਾ ਸਿੰਘ ਦੇ ਬਜ਼ੁਰਗ ਸਪੂਰਨ ਸਿੰਘ ਜੀ। ਬਾਬਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਬਾਈ ਸਾਹਿਬ ਦਾ, ਸਾਰੇ ਸੁਣਨ ਵਾਲਿਆਂ ਦਾ। ਮੈਂ ਸਪੂਰਨ ਸਿੰਘ, ਇਸ ਵੇਲੇ ਮੇਰੀ 83 ਸਾਲ ਦੀ ਉਮਰ ਹੈ। ਜੋ ਕੁਝ ਮੈਂ ਸੁਣਿਆ ਬੁੜਿਆਂ ਤੋਂ ਜਾਂ ਦੇਖਿਆ ਉਸ ਬਾਰੇ ਮੈਂ ਗੱਲ ਕਰਦਾ। ਇਹ ਜੋ ਪਿੰਡ ਹੈ ਬੰਗੀ ਦੀਪਾ, ਇਹ ਬਾਬਾ ਦੀਪਾ ਸਿੰਘ ਨੇ ਬੰਨਿਆ ਸੀਗਾ, ਅਤੇ ਇਹ ਪਿੰਡ ਪਹਿਲਾਂ ਜੋ ਕਿ ਰਾਜੇ ਦਾ ਭਾਈਚਾਰਾ ਜਿਉਂਦਿਆਂ ਤੋਂ ਸਰਦਾਰ ਸੀ, ਉਹਨਾਂ ਨੇ ਬੰਨਿਆ ਸੀ। ਉਹਨਾਂ ਨੇ ਆਵਾਜ਼ ਨਾ

ਕਰਨ ਤੇ ਜੋ ਦੀਪਾ ਸਿੰਘ ਦੇ ਕੋਈ ਮਤਲਬ ਲਿਹਾਜੀ ਜਾਂ ਯਾਰ ਮਿੱਤਰ ਸੀ ਉਹਨਾਂ ਨੇ ਰਾਜੇ ਨੂੰ ਕਹਿ ਕੇ ਬਾਬਾ ਦੀਪਾ ਸਿੰਘ ਨੂੰ ਇਹ ਪਟਾ ਦਵਾ ਤਾ। ਉੱਥੇ ਉਹਨਾਂ ਬੰਦੇ ਸੀਗੇ ਭਾਈਚਾਰਾ ਸੀ ਉਹ ਰਾਜੇ ਦੇ ਗੱਲ ਪਏ ਵੀ ਤੁਸੀਂ ਕਿਉਂ ਉਹਨਾਂ ਨੂੰ ਦਿੱਤਾ ਤੇ ਆਪਣਾ ਪਿੰਡ ਹੈ। ਉਹ ਆਹ ਵੀ ਤੁਸੀਂ ਆਵਾਜ਼ ਨਹੀਂ ਕਰਦੇ ਤੇ ਅਸੀਂ ਤਾਂ ਆਵਾਜ਼ ਕਰਾਉਣਾ ਇਸ ਕਰਕੇ ਬੁੜੇ ਨੂੰ ਦਿੱਤਾ ਉਹਨੂੰ। ਉਸ ਵੇਲੇ ਬੁੜੇ ਕੋਲ ਕੰਨਾਂ 'ਚ ਮੁੰਦਰਾ ਇੱਕ ਘੋੜੀ ਸੀ ਉਹ ਰਾਜੇ ਨੂੰ ਦੇ ਕੇ ਤੇ ਪਟਾ ਲਿਖਵਾ ਲਿਆ। ਲਿਖਵਾਉਣ 'ਤੇ ਫਿਰ ਜੋ ਲਿਖ ਕੇ ਉੱਥੋਂ ਆ ਗਏ ਅਤੇ ਉਹਨਾਂ ਨੇ ਜੋ ਰੌਲਾ ਪਾਇਆ ਉਹ ਆਹ ਵੀ ਮੈਂ ਕੁਛ ਨਹੀਂ ਕਰ ਸਕਦਾ। ਵੱਧ ਤੋਂ ਵੱਧ ਇਹੀ ਹੈ ਵੀ ਤੁਸੀਂ ਬਾਬੇ ਨਾਲ ਸਹਿਮਤੀ ਕਰ ਲਓ ਉਹਨੂੰ ਮਨਾ ਲਓ। ਉਹ ਬਾਬੇ ਦੇ ਆ ਕੇ ਪੈਰੀਂ ਪੈ ਗਏ ਜੋ ਸਰਦਾਰ ਭਾਈਚਾਰਾ ਸੀਗਾ ਮਹਾਰਾਜੇ ਦਾ ਉਹਨਾਂ ਨੇ ਮਨਾ ਲਿਆ। ਉਹ ਆ ਕੇ ਰਾਜੇ ਕੋਲ ਆਹਦਾ ਜੀ ਚਲੋ ਭਾਈਚਾਰਾ ਅਸੀਂ ਵੀ ਸਿੱਧੂ ਹਾਂ ਤੁਸੀਂ ਵੀ ਸਿੱਧੂ ਹੋ ਅਤੇ ਸਾਨੂੰ ਅੱਧੋ ਦੀ ਕਰ ਦਿਓ। ਅੱਧੋ ਦੀ ਕਰਨ 'ਤੇ ਫਿਰ ਰਾਜੇ ਨੇ ਨਾਮ ਦੇ ਵਿੱਚ 60 ਵਿੱਘੇ ਜਾਣੀ ਕਿ 2 ਹਲਾਂ ਦੀ ਜ਼ਮੀਨ ਵੱਧ ਦਿੱਤੀ ਜੋ ਕਿ ਸਾਡੇ ਕੋਲ 60 ਵਿੱਘੇ ਜ਼ਮੀਨ ਰੁਗੂ ਵੰਗੀ ਨਾਲੋਂ ਵੱਧ ਹੈ। ਪਰ ਇਹ ਸੂਆ ਨਹਿਰ ਅਤੇ ਜੋ ਗੱਡੀ ਦੀ ਲਾਈਨ ਆ ਉਹਦੇ ਵਿੱਚ ਕਾਫੀ ਜ਼ਮੀਨ ਰੁਕ ਚੁੱਕੀ ਹੈ ਜੋ ਇਸ ਵੇਲੇ ਹੁਣ ਸਾਰੀ ਸਮਝੋ ਵੀ 2500 ਦੇ ਵਿੱਚੋਂ ਰਹਿ ਕੇ ਕੁਛ ਇਹਦੇ ਵਿੱਚ ਆ ਗਈ ਅਤੇ ਸਾਰੀ 1500 ਮਤਲਬ ਏਕੜੀ ਵਿੱਘਾ ਕਿੱਲਾ ਜ਼ਮੀਨ ਬਹਿਕ ਹੈ। ਇਹਦੇ ਵਿੱਚ ਸਾਰੇ ਜਿਹੜਾ ਹੈ ਭਾਈਚਾਰੇ ਦਾ ਪਿੰਡ ਹੈ ਸਿੱਧੂਆਂ ਦਾ ਪਿੰਡ ਹੈ ਜਾਂ ਇਹਦੇ ਵਿੱਚ ਛੋਟੀ ਜਾਤੀ ਦਾ ਜਿਵੇਂ ਮਾਜ਼ਬੀ ਬੋਰੀਏ ਸਿੱਖ ਧਾਨਕੇ ਚਮਿਆਰ ਰਾਜੇ ਸਿੱਖ ਆਦਿਕ ਸਾਰੀਆਂ ਜਾਤਾਂ ਇੱਥੇ ਹਨ ਅਤੇ ਸਾਡੇ ਇੱਥੇ ਮਤਲਬ ਵੀ ਉਹ ਜ਼ਮੀਨ ਲੈਣ ਤੋਂ ਸਾਰ ਜਦੋਂ ਵੰਡਾ ਵੰਡਾਈ ਹੱਦਬੰਦੀ ਹੋਈ ਤਾਂ ਜੋ ਸਾਡਾ ਪਿੰਡ ਸੀ ਉੱਥੇ ਇੱਕ ਛੱਪੜੀ ਸੀ ਛੱਪੜੀ ਦੇ ਵਿੱਚ ਮਤਲਬ ਉਹ ਪਿੰਡ ਦੀ ਮੋਹੜੀ ਗੱਡਤੀ ਬਾਬੇ ਦੀਪਾ ਸਿੰਘ ਨੇ ਗੱਡਣੇ ਕਰਕੇ ਉੱਥੇ ਜੋ ਘਰ ਘੁਰ ਝੁੰਬੀਆਂ ਝੁੰਬੀਆਂ ਪਾਈਆਂ ਉਹਨਾਂ ਵੇਲਿਆਂ 'ਚ ਉਹ ਫਿਰ ਜਿਹੜਾ ਇੱਥੇ ਨਾਲ ਰੁਗੂ ਹੋਣੇ ਜਿਹਦੇ ਨਾਲ ਮਤਲਬ ਵੰਡ ਕੇ ਦਿੱਤੀ ਸੀ ਉਹ ਲਾੜਾ ਜੂੜਾ ਕਰਨ ਲੱਗ ਗਏ ਅਤੇ ਬੁੜੇ ਨੇ ਆਖਿਆ ਠੀਕ ਨੇ। ਫਿਰ ਉੱਥੋਂ ਆ ਕੇ ਜਮਾਂ ਹੱਦ 'ਤੇ ਹੀ ਬੰਨ ਲਿਆ ਪਿੰਡ ਬੰਗੀ ਦੀਪਾ ਅਤੇ ਬੰਗੀ ਰੁਗੂ ਦੇ ਇੱਕੋ ਹੀ ਹੱਦ ਹੈ ਇੱਥੇ ਬੰਨਣ ਕਰਕੇ। ਫਿਰ ਉਹਨਾਂ ਵੇਲਿਆਂ ਵਿੱਚ ਮੁਸਲਮਾਨ ਹੁੰਦੇ ਮੁਸਲਮਾਨ ਜੋ ਕਿ ਮਤਲਬ ਸ਼ੇਖ ਵਗੈਰਾ ਹੁੰਦੇ ਉਹ ਸਰਦਾਰਾਂ ਦੇ ਆਖੇ ਲਾ ਕੇ ਉਹ ਮਤਲਬ ਘੋੜੀਆਂ ਘਾੜੀਆਂ ਛੱਡ ਦਿੰਦੇ ਅਤੇ ਹੋਰ ਮਤਲਬ ਲਾੜਾ ਕਰਦੇ ਅਤੇ ਮਤਲਬ ਸਾਹੇ ਬੁੜੇ ਸੀ ਜੋ ਬਾਬਾ ਦੀਪਾ ਸਿੰਘ ਦੇ ਇਹ ਕੂਨੇ ਸੀਗੇ ਇਹ ਲੜਕੇ ਰਾਜੀ ਨਹੀਂ ਸੀ ਅਤੇ ਫਿਰ ਇਹਨਾਂ ਨੇ ਬਾਬਾ ਦੀਪਾ ਸਿੰਘ ਮਰ ਗਿਆ ਉਹਦੇ ਮੁੰਡੇ ਹੋਏ 3 ਇੱਕ ਤਾਂ ਬਾਬਾ ਵਜ਼ੀਰਾ ਸਿੰਘ ਜੋ ਸਭ ਤੋਂ ਵੱਡਾ ਸੀ ਫਿਰ ਬਾਬਾ ਮਾਨ ਸਿੰਘ ਅਤੇ ਫਿਰ ਇੱਕ ਬਾਬਾ ਖਜਾਨ ਸਿੰਘ 3 ਪੁੱਤਰ ਹੋਏ। ਫਿਰ ਇਹ ਖਜਾਨ ਸਿੰਘ ਨੇ ਮਤਲਬ ਸਾਂਭਿਆ ਪਿੰਡ ਦੀ ਜਿਹੜੀ ਦੂਜਿਆਂ ਨੂੰ ਸੱਦ ਕੇ ਉੱਥੇ ਘਰ ਵਸਾਉਣੇ ਕਰਨੇ ਉਹ ਸ਼ਕੀਰੀਆਂ 'ਚ ਲਿਆ ਕੋਈ ਕਿਵੇਂ ਕੋਈ ਕਿਵੇਂ ਅੱਛਾ। ਫਿਰ ਜੋ ਇੱਥੇ ਅਜਾੜਾ ਕਰਦੇ ਸੀ ਫਿਰ ਬੁੜਾ ਦਾ ਵੀ ਐਂ ਤਾਂ ਲੋਟ ਨਹੀਂ ਆਉਂਦੇ। ਫਿਰ ਬੁੜੇ ਦੇ ਸਫਰੇ ਸੀ ਭਾਈ ਫਫੜੇ ਮਾਨਾ ਦੇ ਉਹ ਸਫਰ ਆਪਦੇ 4 ਸਾਲਿਆਂ ਨੂੰ ਅਤੇ 4 ਨਾਲ ਮਜ਼ਬੀ ਸਿੱਖ ਉਹਨਾਂ ਦੇ ਡਾਂਗੂ ਆਏ ਉਹ ਇੱਥੇ ਮਤਲਬ ਉਹਨਾਂ ਨੇ ਕੁੱਟ ਕੁੱਟ ਕੇ ਸਿੱਧੇ ਕਰਕੇ ਅਤੇ ਫਿਰ ਵਸਣ ਦਿੱਤਾ ਪਿੰਡ ਇਹ ਨਹੀਂ ਪਿੰਡ ਵਸਣ ਨਹੀਂ ਦਿੱਤਾ ਸੀ। ਉਸ ਤੋਂ ਬਾਅਦ ਫਿਰ ਮਤਲਬ ਉਹ ਜਦੋਂ ਜਾਣ ਲੱਗੇ ਇਹ ਆਹਦੇ ਵੀ ਜਾਣ ਨਹੀਂ ਦਿੰਦੇ ਵੀ ਤੁਹਾਨੂੰ ਜ਼ਮੀਨ ਇੱਥੇ ਦੇ ਦਿੰਦੇ ਹਾਂ। ਇੱਕ ਤਾਂ ਵੱਡੀ ਬੰਗੀ ਦੀ ਜ਼ਮੀਨ ਸੀਗੀ ਉਹ ਦਿੱਤੀ ਇੱਕ ਜਿਹੜੀ ਜ਼ਮੀਨ ਇੱਥੋਂ ਨਹਿਰ ਦੇ ਨਾਲ ਇਹਨਾਂ ਨੂੰ ਜੋ ਮਜ਼ਬੀ ਸਿੱਖ ਸੀ ਇਹਨਾਂ ਨੂੰ 300 ਵਿਘਾ ਦਿੱਤੀ। ਐਂ ਕਰਕੇ ਜ਼ਮੀਨ ਇੱਥੇ ਸਾਡੇ ਰਾਜੇ ਸਿੱਖਾਂ ਕੋਲ ਮਜ਼ਬੀਆਂ ਕੋਲ ਬੋੜੀਆਂ ਕੋਲ ਹੈ ਨਹੀਂ ਚਮੇਰਾਂ ਕੋਲ ਵੀ ਹੈਗੀ ਹੋਰ ਭਾਈਚਾਰੇ ਕੋਲ ਜਿਹੜਾ ਹੈ ਉਹ ਹੁੰਦੀ ਸੀ ਉਹ ਦੇਣ ਕਰਕੇ ਮਤਲਬ ਵੀ ਪਿੰਡ ਇੱਥੇ ਆਉਂਦਾ ਚੱਲਿਆ ਵੱਜਿਆ। ਫਿਰ ਸਾਡੇ ਖੂਹ 'ਚ ਇਹ ਪਾਣੀ ਨਹੀਂ ਭਰਨ ਦਿੰਦੇ ਸੀ ਪਾਣੀ ਨਹੀਂ ਭਰਦੇ ਸੀ ਬਾਬਾ ਨੌਰ ਸਿੰਘ ਹੁੰਦਾ ਸੀ ਉਹਦੇ ਤੌੜੇ ਤੂੜੇ ਕਹਿ ਕੇ ਮਟਵਾ ਤੇ ਫਿਰ ਉਸਨੇ ਆ ਕੇ ਆਪਣੇ ਪਿੰਡ ਇੱਥੇ ਖੂਹ ਪਿੰਡ 'ਚ ਲਵਾਇਆ ਲਵਾ ਕੇ ਤੇ ਉਹਦੇ ਉੱਤੇ ਨਿੰਮ ਹੈ ਜਿਹਨੂੰ 2.5 ਸਾਲ ਹੋ ਗਏ ਨਿੰਮ ਲੱਗੇ ਨੂੰ ਅਤੇ ਪਿੰਡ ਵੱਜੇ ਨੂੰ ਵੀ ਸਮਝ ਲਓ ਵੀ 250 ਸਾਲ ਦੇ ਕਰੀਬ 240-245 ਸਾਲ ਦੇ ਕਰੀਬ ਹੋ ਗਏ ਅਤੇ ਹੁਣ ਸਾਰਾ ਸਿੱਧੂਆਂ ਦਾ ਪਿੰਡ ਹੈ ਭਾਈਚਾਰਾ ਪਿੰਡ ਹੈ ਅਤੇ ਕੋਈ ਪਿੰਡ ਦੇ ਵਿੱਚ ਰੌਲਾ ਨਹੀਂ ਗੌਲਾ ਨੇ। ਹਾਲੇ ਤਾਂ ਸਾਡੇ ਪਿੰਡ ਦੇ ਵਿੱਚ 307 ਮੁਕੱਦਮਾ ਨਹੀਂ ਹੋਇਆ ਕੋਈ ਕਤਲ ਨਹੀਂ ਹੋਇਆ ਕੋਈ ਲੜਾਈ ਨਹੀਂ ਹੋਇਆ।

0: ਭਾਈਚਾਰੇ ਤੌਰ 'ਤੇ ਸਾਰੇ ਰਹਿੰਦੇ ਨੇ। ਸਾਡੇ ਸੱਥ ਹੈ, ਬਹੁਤ ਚੰਗੀ ਸੱਥ ਹੈ। ਇਹੋ ਜਿਹੀ ਮੈਨੂੰ ਲੱਗਦਾ ਵੀ ਪੰਜਾਬ 'ਚ ਨਹੀਂ ਹੋਣੀ, ਉੱਚੀ ਹੈ, ਖੂਹ ਹੈ, ਨਿੰਮ ਹੈ, ਬੋਹੜ ਹੈ, ਉੱਥੇ ਮਤਲਬ ਵੀ ਸੈੱਡ ਬਣੇ ਨੇ, ਉੱਚੀ ਬਣੀ ਹੈ। ਜੋ ਵੀ ਕੋਈ ਮੰਤਰੀ ਸੰਤਰੀ ਜਾਂ ਜੋ ਵੀ ਆਉਂਦਾ ਕੋਈ, ਇੱਥੇ ਆ ਕੇ ਉਹ ਗੱਲ ਕਰਦੇ ਆ, ਲੋਕ ਰਹਿੰਦੇ ਆ, ਕੋਈ ਤਾਂਸ਼ ਖੇਡਦਾ, ਕੋਈ ਕੁਛ ਖੇਡਦਾ, ਇੱਥੇ ਆਪਦਾ ਪਿਆਰ ਅਤੇ ਪ੍ਰੇਮ ਨਾਲ ਸਾਰੇ ਰਹਿੰਦੇ। ਜਿੰਨਾ ਕੁ ਅੱਖੀ ਦੇਖਿਆ ਅਤੇ ਗਾਹਾਂ ਬਜ਼ੁਰਗਾਂ ਤੋਂ ਸੁਣਿਆ ਸੀ, ਉਹ ਸੁਣ ਕੇ ਅਤੇ ਦੇਖਿਆ, ਉਹ ਮੈਂ ਹੁਣ ਦੱਸਦਾ ਕਿ ਮੇਰੀ ਵੀ ਉਮਰ 83 ਸਾਲ ਦੀ ਹੋ ਚੱਲੀ, ਮੈਨੂੰ ਵੀ ਕਾਫ਼ੀ ਇਹ ਚੀਜ਼ ਬਾਰੇ ਪਹਿਲਾਂ ਤੋਂ ਹੀ ਨੌਲੇਜ ਹੈ। ਉਹ ਜੇ ਪਿੱਛੋਂ ਇਤਿਹਾਸ ਪਾਈ ਕੇ ਤਾਂ ਇਹ ਬੀਕਾਨੇਰ ਨੂੰ ਮਾੜਾਵਾੜ ਚੋਂ ਆਏ ਸੀਗੇ, 21 ਮੂਵੀਆਂ ਸਿੱਧੂਆਂ ਦੀਆਂ, ਪਰ ਐਡਾ ਲੰਮਾ ਇਤਿਹਾਸ ਬਾਹਲਾ ਹੋ ਜਾਂਦਾ, ਇਹਦਾ ਫਿਰ ਮਤਲਬ ਵੀ ਸਾਰਾ ਦਿਨ ਹੀ ਲੱਗ ਜਾਂਦਾ। ਮੈਂ ਅਖਬਾਰਾਂ ਤੋਂ ਵੀ ਪੜ੍ਹਦਾ ਰਿਹਾ, ਉਹ ਵੀ ਮੇਰਾ ਚੇਤਾ ਠੀਕ ਹੈ, ਜਿਹੜੇ ਬੁੜਿਆਂ ਤੋਂ ਸੁਣਦਾ ਰਿਹਾ। ਜੋ ਪਹਿਲਾਂ ਸਾਡੇ ਬੁੜੇ ਇੱਕ ਦੋ ਬੰਦੇ ਇੱਥੇ ਗਿਆਨੀ ਸੀ, ਸੰਤ ਹੁੰਦਾ, ਸੰਤ ਬਹੁਤ ਗਿਆਨੀ ਸੀ, ਉਹਦੀ 100 ਸਾਖੀ ਦੱਸੀ, ਉਹ ਪੜ੍ਹਦੀ 100 ਸਾਖੀ 'ਚ ਵੀ ਜਿਹੜਾ ਹੁੰਦਾ, ਜਿਵੇਂ ਆਹਦੇ ਵੀ ਗੁੰਡੀ ਡੰਡ ਪ੍ਰਧਾਨ ਹੋ ਜੂ, ਲੁੱਚਾ ਲੰਡਾ ਚੌਧਰੀ, ਰਾਹ ਤੋਂ ਕਰਾਹ ਹੋ ਜੂ, ਆ ਜਿਹੜੇ ਟਰੈਕਟਰਾਂ ਗੋਹਾ ਕੂੜਾ ਕਰਨਗੇ, ਜਿਹੜੇ ਜਹਾਜ਼ ਹੈ ਇੱਥੇ ਉਤਰਿਆ ਕਰਨਗੇ, ਅਤੇ ਟਿੱਬਿਆਂ 'ਤੇ ਵਾਲਾ ਬਾਗ ਲੱਗ ਜਾਣਗੇ, ਅਤੇ ਬਾਗਾਂ ਦੇ ਟਿੱਬੇ ਵੱਜ ਜਾਣਗੇ। ਅੱਜ ਉਹ ਸਾਡੇ ਦੇਖਣ ਦੇ ਵਿੱਚ ਬਿਲਕੁਲ ਸਾਡੇ ਸਾਹਮਣੇ ਹੋ ਗਏ
1: ਜੀ।
0: ਧੰਨਵਾਦ ਸਾਰਿਆਂ ਸੁਣਨ ਵਾਲਿਆਂ ਦਾ, ਅਤੇ ਬਾਕੀ ਦਾ ਜੋ ਟੀਮ ਆਈ ਹੈ, ਭਾਈ ਜਾਨੀ ਸਾਹਿਬ ਆਏ ਨੇ, ਇਹਨਾਂ ਦਾ ਵੀ ਧੰਨਵਾਦ ਕਰਦਾ।
1: ਧੰਨਵਾਦ ਜੀ। ਬੰਗੀ ਦੀਪਾ, ਪਿੰਡ ਦੇ ਅਸੀਂ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲਵਾਂਗੇ, ਅਤੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਮੌਜੂਦਾ ਸਰਪੰਚ ਹਰਪ੍ਰੀਤ ਕੌਰ ਅਤੇ ਉਹਨਾਂ ਦੇ ਜੀਵਨ ਸਾਥੀ ਗੋਪਾਲ ਸਿੰਘ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਸਰਪੰਚ ਸਾਹਿਬ ਦੀ ਉਹਨਾਂ ਦੇ ਜਿਹੜੇ ਪਿੰਡ ਦੇ ਵਿਕਾਸ ਕਾਰਜ ਨੇ ਉਹਨਾਂ ਵਿੱਚ ਸਹਾਇਤਾ ਕਰਦੇ ਨੇ ਅਤੇ ਲੋਕਾਂ ਵਿੱਚ ਵਿਚਰਦੇ ਨੇ, ਉਹਨਾਂ ਤੋਂ ਜਾਣਾਂਗੇ ਕਿ ਪਿੰਡ ਬੰਗੀ ਦੀਪਾ ਵਿੱਚ ਜਿਹੜੇ ਵਿਕਾਸ ਕਾਰਜ ਨੇ ਉਹ ਕਿੰਨੇ ਕੁ ਹੋ ਚੁੱਕੇ ਨੇ ਅਤੇ ਕਿੰਨੇ ਕੁ ਹਜੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਨੇ।
2: ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਰ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਪਿੰਡ ਸਾਡੇ ਨਾਲ ਸਾਡੇ ਪਿੰਡ ਬਾਰੇ ਗੱਲਾਂ ਸਾਂਝੀਆਂ ਕਰਨੀਆਂ ਨੇ ਅਤੇ ਸਾਡੇ ਪਿੰਡ ਦੇ ਵਿਕਾਸ ਬਾਰੇ ਕਾਰਜਾਂ ਬਾਰੇ ਜਾਣਨਾ ਹੈ। ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਨਸ਼ਿਆਂ ਦੀ ਜਿਹੜੀ ਉਹ ਸਾਰੇ ਹੀ ਪਿੰਡਾਂ ਦੀ ਸਮੱਸਿਆ ਸੀ, ਬੜੀ ਸਮੱਸਿਆ ਸੀ। ਅਸੀਂ ਉਹ ਚੀਜ਼ ਨੂੰ ਸੇਧ ਲੈ ਕੇ ਨਸ਼ਿਆਂ ਨੂੰ
1: ਜੀ
2: ਅਸੀਂ ਇਹ ਟੀਚਾ ਬਣਾਇਆ ਕਿ ਅਸੀਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਨਸ਼ਿਆਂ ਤੋਂ ਦੂਰ ਕਰੀਏ, ਚੰਗੀ ਸਿਹਤ ਵੱਲ ਲੈ ਕੇ ਜਾਈਏ, ਇੱਕ ਚੰਗੀ ਸਿਹਤ ਬਣੇ ਬੱਚਿਆਂ ਦੀ, ਗੇਮ ਵੱਲ ਪਾਈਏ ਇਹਨਾਂ ਨੂੰ
1: ਜੀ।
2: ਉਸ ਨੂੰ ਲੈ ਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਜੀ ਇੱਕ ਜਿੰਮ ਨਿਰਧਾਰਿਤ ਕੀਤੀ ਆ, 25x45 ਦੀ ਜਿਹੜੀ ਬਿਲਡਿੰਗ ਬਣੀ ਅਸੀਂ ਬਹੁਤ ਵਧੀਆ ਤਰੀਕੇ ਢੰਗ ਨਾਲ ਬਣਾਈ ਹੈ, ਜਿਹਦੇ ਵਿੱਚ ਸਾਰੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਤਾਂ ਜੋ ਬੱਚੇ ਇੱਥੋਂ ਪਿੰਡ ਦੇ ਵਿੱਚ ਹੀ ਆਪਣੀ ਸਿਹਤ ਬਣਾ ਕੇ ਗੇਮ ਵੱਲ ਪੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਉਹ ਅਸੀਂ ਸਭ ਤੋਂ ਵਧੀਆ ਪਹਿਲਾਂ ਕੰਮ ਕੀਤਾ ਸਾਡੇ ਪਿੰਡ ਦੇ ਸਹਿਯੋਗ ਨਾਲ, ਪੰਚਾਇਤ ਨਗਰ ਪੰਚਾਇਤ ਦੇ ਸਹਿਯੋਗ ਨਾਲ। ਦੂਸਰਾ ਕੰਮ ਸੀ ਜਿਹੜਾ ਜੀ, ਇੱਕ ਇਸੇ ਹੀ ਸਿਹਤ ਦੇ ਵੱਲ ਇੱਕ ਸਟੇਡੀਅਮ ਪਿੰਡ ਦੇ ਵਿੱਚ ਲਿਆਂਦਾ ਜੀ, 3 ਏਕੜ ਦੇ ਵਿੱਚ ਜੋ ਬਣਿਆ ਹੋਇਆ। ਉਹ ਸਾਡੇ ਪਿੰਡ ਦੇ ਨਾਲ ਨਾਲ 3 ਪਿੰਡਾਂ ਨੂੰ ਉਸਦਾ ਫਾਇਦਾ ਸੀ, ਉਹਨੂੰ ਜਿਹੜੀ ਲੋਕੇਸ਼ਨ ਇੱਕ ਇਸ ਤਰ੍ਹਾਂ ਦਿੱਤੀ ਹੈ, ਜਗ੍ਹਾ ਜਿਹੜੀ ਸਾਡੀ ਸੀ ਉਹ 3 ਪਿੰਡਾਂ ਨੂੰ ਅਟੈਚ ਕਰਦੀ ਹੈ
1: ਜੀ।
2: ਉਸ ਤੋਂ ਉਹ 3 ਪਿੰਡਾਂ ਦੇ ਬੱਚੇ ਵੀ ਫਾਇਦਾ ਲੈ ਰਹੇ ਆ, ਰੈਂਕਿੰਗ ਕਰਦੇ ਆ, ਖੇਡਦੇ ਆ ਜੀ ਉੱਥੇ ਬੱਚਿਆਂ ਨੂੰ, ਵਾਲੀਬਾਲ, ਫੁੱਟਬਾਲ, ਜਿੱਦਾਂ ਕ੍ਰਿਕਟ ਅਤੇ ਹੋਰ ਵੀ ਗੇਮਾਂ ਉਹਦੇ ਵਿੱਚ ਕਾਫ਼ੀ ਨੇ, ਜੋ ਸਾਰੇ ਬੱਚੇ ਡੇਲੀ ਘੱਟੋ ਘੱਟ 50 ਤੋਂ 60 ਬੱਚੇ ਉੱਥੇ ਗਰਾਊਂਡ ਦੇ ਵਿੱਚ ਹੁੰਦੇ ਆ, ਅਤੇ ਉੱਥੇ ਚਿਲਡਰਨ ਵੀ ਬਣਿਆ ਹੋਇਆ ਜੀ ਬੱਚਿਆਂ ਲਈ ਖੇਡਣ ਲਈ, ਜੋ ਛੋਟੀਆਂ ਗੇਮਾਂ ਹੁੰਦੀਆਂ ਨੇ ਉਹ ਵੀ ਛੋਟੇ ਬੱਚੇ ਵੀ ਜਾ ਕੇ ਉੱਥੇ ਉਹਦਾ ਮੰਨ ਲਓ ਉੱਥੇ ਵਧਾਉਂਦੇ ਆ ਜੀ, ਰੌਣਕ ਵਧਾਉਂਦੇ ਆ ਗਰਾਊਂਡ ਦੀ, ਅਤੇ ਬਾਕੀ ਸਾਰੇ ਬੱਚੇ ਉੱਥੇ ਗੇਮ ਸਿੱਖ ਰਹੇ ਆ ਜੀ, ਤਾਂ ਜੋ ਸਾਡੇ ਪਿੰਡ ਦਾ ਬੱਚੇ ਜਿਹੜੇ ਹੈਗੇ ਨਸ਼ਿਆਂ ਤੋਂ ਦੂਰ ਰਹਿਣ, ਇਹ ਸਾਡਾ ਟੀਚਾ ਸੀਗਾ। ਉਸ ਤੋਂ ਬਾਅਦ ਸਾਡਾ ਤੀਸਰਾ ਕੰਮ ਸੀ ਜਿਹੜਾ ਜੀ, ਇੱਕ ਪਿੰਡ ਦੇ ਵਿੱਚ ਸਾਡੇ 3 ਛੱਪੜ ਨੇ, ਛੱਪੜਾਂ ਦੇ ਵੱਲ ਅਸੀਂ ਆਏ, ਛੱਪੜਾਂ ਦੇ ਇੱਕ ਛੱਪੜ ਦੀ ਅਸੀਂ ਪਟਾਈ ਕਰਾਈ ਜਿਹੜਾ ਕਿ ਸਾਡੇ ਰਘੂ ਬੰਗੀ ਦੇ ਨਾਲ ਅਟੈਚ ਕਰਦਾ ਸੀ, ਉਹਦੀ ਅਸੀਂ ਪਟਾਈ ਕਰਾਈ ਹੋਈ ਹੈ, ਉਹਨੂੰ ਪੱਕਾ ਕਰਾਉਣ ਦਾ ਟੀਚਾ ਵੀ ਸਾਡਾ ਜਿਹੜਾ ਹਜੇ ਚੱਲ ਰਿਹਾ। ਇੱਕ ਸਾਡੇ ਬੱਸ ਸਟੈਂਡ ਦੇ ਕੋਲ ਛੱਪੜ ਹੈ ਜੀ, ਉਹ ਥਾਪਰ ਮਾਡਲ ਦੇ ਵਿੱਚ ਅਸੀਂ ਉਹਨੂੰ ਕਨਵਰਟ ਕੀਤਾ, ਜਿਹੜਾ ਕਿ ਸਾਨੂੰ ਡੀਸੀ ਸਾਹਿਬ ਨੇ ਪਰਮਿਸ਼ਨ ਸਾਡੀ ਸੀਗੀ ਕਿ ਤੁਸੀਂ ਇਹ ਮਾਡਲ ਵੀ ਇੱਕ ਪਿੰਡ 'ਚ ਲੈ ਸਕਦੇ ਹੋ, ਤਾਂ ਅਸੀਂ ਉਹਨੂੰ ਲਿਆਂਦਾ ਪਹਿਲ ਦੇ ਆਧਾਰ 'ਤੇ ਜੀ, ਪੂਰਾ ਕੰਮ ਚੱਲ ਰਿਹਾ, ਜਿਹੜਾ ਕੋਈ 10% ਬਾਕੀ ਹੈ ਉਹ ਕੰਪਲੀਟ ਦੇ ਮੰਨ ਲਓ ਸਿਰੇ 'ਤੇ ਹੈ ਜੀ, ਕੰਪਲੀਟ ਹੋਣ ਵਾਲਾ ਹੀ ਹੈ, ਅਤੇ ਬਾਕੀ ਗਲੀਆਂ ਨਾਲੀਆਂ ਦਾ ਜਿਹੜਾ ਪਿੰਡ ਦੇ ਵਿੱਚ ਕੰਮ ਉਹ ਪ੍ਰੋਪਰ ਚੱਲ ਹੀ ਰਿਹਾ, ਤਕਰੀਬਨ 2 ਸਾਲ ਹੋਣ ਵਾਲੇ ਆ ਪੰਚਾਇਤ ਬਣੀ ਨੂੰ, 15 ਅਕਤੂਬਰ 2 ਸਾਲ ਹੋ ਜਾਣਗੇ ਜੀ, ਉਹ ਸਾਡੇ ਚੱਲ ਹੀ ਰਿਹਾ ਕੰਮ
1: ਜੀ।
2: ਆਉਣ ਵਾਲਾ ਜਿਹੜਾ ਹੈਗਾ ਸਾਡਾ ਕੰਮ, ਜਿਹੜਾ ਹੁਣ ਟੀਚਾ ਸਾਡਾ, ਇੱਕ ਤਾਂ ਜੀ ਸਾਡਾ ਪੈਲਸ, ਮੈਰਿਜ ਪੈਲਸ ਜਿਹੜਾ ਹੈਗਾ ਕਮਿਊਨਿਟੀ ਸੈਂਟਰ, ਉਹ ਅਸੀਂ ਤਿਆਰੀ ਦੇ ਵਿੱਚ ਹੈ, ਸਾਡੇ ਕੋਲ ਜਗ੍ਹਾ ਹੈਗੀ ਹੈ ਜੀ ਪਿੰਡ ਦੇ ਵਿੱਚ, ਪੰਚਾਇਤੀ ਜਗ੍ਹਾ ਪਈ ਹੈ, ਅਸੀਂ ਉੱਥੇ ਇੱਕ ਇਹ ਪਿੰਡ ਨੂੰ ਮੁਹੱਈਆ ਕਰਾਉਣਾ, ਤਾਂ ਜੋ ਸਮੱਸਿਆ ਬੜੀ ਆਉਂਦੀ ਸੀਗੀ ਜੀ, ਜਦੋਂ ਮੈਰਿਜ ਕੋਈ ਹੁੰਦੀ ਸੀ, ਜਿੱਦਾਂ ਕੋਈ ਹੁਣ ਮੌਸਮ ਖਰਾਬ ਰਹਿੰਦਾ,

0: ਆ ਪਿੱਛੇ ਸਾਡੇ ਇੱਕ ਸਮੱਸਿਆ ਹੋਈ ਸੀ, ਵਿਆਹ ਸੀ, ਵਿਆਹ ਦੇ ਵਿੱਚੋਂ ਮੀਂਹ ਆ ਗਿਆ, ਹਨੇਰੀ ਆ ਗਈ, ਟੈਂਟ ਪੱਟਿਆ ਵੀ ਗਿਆ, ਗਰੀਬ ਪਰਿਵਾਰ ਮੰਨ ਲਓ ਬਹੁਤ ਮੁਸ਼ਕਲ ਨਾਲ ਇਹ ਕਰਦਾ। ਅਸੀਂ ਉਸ ਚੀਜ਼ਾਂ ਨੂੰ ਵੇਖ ਕੇ ਇੱਕ ਪਿੰਡ ਦੇ ਵਿੱਚ ਇਹ ਮੈਰਿਜ ਪੈਲਸ ਦਾ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਤਾਂ ਜੋ ਸਾਰੇ ਪਿੰਡ ਨੂੰ ਇਸ ਚੀਜ਼ ਦੀ ਸੁਵਿਧਾ ਹੋ ਸਕੇ ਤੇ ਜਾਤੀਵਾਦ ਖਤਮ ਹੋ ਸਕੇ। ਜਿੱਦਾਂ ਪਹਿਲਾਂ ਅਲੱਗ ਅਲੱਗ ਤੋਂ ਹੁੰਦੀਆਂ ਸੀ, SC ਧਰਮਸ਼ਾਲਾ, ਜਨਰਲ ਧਰਮਸ਼ਾਲਾ, ਉਹ ਚੀਜ਼ ਨੂੰ ਲੈ ਕੇ ਅਸੀਂ ਇੱਕ ਹੀ ਕਮਿਊਨਿਟੀ ਸੈਂਟਰ ਪਿੰਡ ਦੇ ਵਿੱਚ ਬਣਾਵਾਂਗੇ। ਉਸ ਤੋਂ ਅਗਲਾ ਕੰਮ ਜਿਹੜਾ ਸਾਡਾ ਜੀ ਹੈਗਾ, ਇੱਕ ਬੈਂਕ ਅਸੀਂ ਪਿੰਡ ਦੇ ਵਿੱਚ ਬਣਾਉਣੀ ਆ। ਬੈਂਕ ਸਾਡੇ ਲਾਗੇ ਪਿੰਡ ਹੈਗੀ ਹੈ, ਘੱਟੋ ਘੱਟ 10 ਕਿਲੋਮੀਟਰ ਦੂਰ ਹੈ, ਬੰਗੀ ਰੁਲਦੂ। ਉੱਥੇ ਸਾਡੇ ਜਿਹੜੇ ਸਾਰੇ ਜਿਹੜੇ ਬੁਢੇਪਾ ਪੈਨਸ਼ਨ ਲੈਣ ਜਾਂਦੇ ਆ ਜੀ ਬਜ਼ੁਰਗ, ਉਹ ਜ਼ਿਆਦਾ ਪੈਦਲ ਜਾਂਦੇ ਸੀ, ਬੱਸਾਂ ਦੇ ਟਾਈਮ ਘੱਟ ਹੈ ਜੀ, ਜਾਂ ਬੱਸ ਲੰਘ ਜਾਂਦੀ ਸੀ ਫਿਰ ਵੀ ਪੈਦਲ ਜਾਣਾ ਉਹਨਾਂ ਨੇ, ਤਾਂ ਉਹ ਅਸੀਂ ਉਸ ਸਮੱਸਿਆ ਨੂੰ ਦੇਖਦੇ ਸੀ, ਪੋਲੀਟੀਕਲੀ ਅਸੀਂ ਉਸ ਚੀਜ਼ਾਂ ਨੂੰ ਦੇਖਿਆ। ਉਹ ਦੇਖਣ ਤੋਂ ਬਾਅਦ ਸਾਨੂੰ ਅਸੀਂ ਇੱਕ ਦੇਖਿਆ ਕਿ ਸਾਡੇ ਪਿੰਡ ਦੇ ਵਿੱਚ ਵੀ ਬੈਂਕ ਬ੍ਰਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਿੰਡ ਦੇ ਵਿੱਚ ਹੀ ਸੁਵਿਧਾ ਮਿਲ ਸਕੇ ਸਾਨੂੰ
1: ਜੀ।
0: ਠੀਕ ਹੈ ਜੀ। ਤੇ ਇੱਕ ਅਸੀਂ ਜਿਹੜਾ ਕੰਮ ਕਰਵਾਇਆ, ਇੱਕ ਅਸੀਂ 18 ਫੁੱਟੀ ਰੋਡ ਜਿਹੜੀ ਭਾਰਤ ਮਾਲ ਦੇ ਨਾਲ ਅਟੈਚ ਕਰਵਾਈ ਹੈ ਜੀ, ਮੰਗ ਕੀਤੀ ਸਰਕਾਰ ਤੋਂ
1: ਜੀ,
0: ਪੰਜਾਬ ਗੌਰਮੈਂਟ ਤੋਂ, ਕਿ ਸਾਨੂੰ ਮਾਨ ਸਾਹਿਬ ਤੋਂ ਕਿ ਸਾਨੂੰ ਇੱਕ ਰੋਡ ਦਿੱਤੀ ਜਾਵੇ ਜਿਹੜੀ ਸਾਨੂੰ ਬਠਿੰਡਾ ਦੇ ਵਿੱਚ ਆਉਣ 'ਚ ਨਾ ਕਿੱਲਤ ਆਵੇ। ਉਹ ਕਿਉਂਕਿ ਸਿੰਗਲ ਰੋਡ ਸੀ ਸਾਡਾ, ਜਿਹੜਾ ਮੇਨ ਰਸਤਾ ਸੀ ਇਹੀ ਸੀ, ਅਸੀਂ ਉਸਨੂੰ 18 ਫੁੱਟਾ ਕਰਵਾਇਆ ਜੀ, ਉਸਦਾ ਕੰਮ ਚੱਲਣ ਵਾਲਾ, ਸਟਾਰਟ ਹੋਣ ਵਾਲਾ। ਠੀਕ ਹੈ ਜੀ। ਤੇ ਬਾਕੀ ਕੰਮ ਹੋਰ ਪਿੰਡ ਦੇ ਵਿੱਚ ਕਾਰਜ ਚੱਲ ਹੀ ਰਹੇ, ਇੱਕ ਸ਼ਮਸ਼ਾਨ ਘਾਟ ਦੇ ਵਿੱਚ ਭੱਠੀ ਬਣਵਾਈ ਹੈ ਜੀ, ਉਹ ਵੀ ਮੰਨ ਲਓ ਇਸ ਤਰ੍ਹਾਂ ਸੀ ਕਿ ਸਾਡੇ ਜਿਹੜਾ ਸੀਗਾ ਜਿਵੇਂ ਮੌਸਮ ਖਰਾਬ ਹੋ ਗਿਆ ਕੋਈ ਓਪਨ ਦੇ ਵਿੱਚ ਦਿੱਕਤ ਆਉਂਦੀ ਸੀ ਜਾਂ ਕਿਵੇਂ ਵੀ ਆ, ਤੇ ਉਹ ਭੱਠੀ ਜਿਹੜੀ ਸੀਗੀ ਹੈਗੀ ਉਹ ਬਹੁਤ ਵਧੀਆ ਮੰਨ ਲਓ ਸਿਸਟਮ ਹੈ ਜੀ, ਉਹਦੇ ਨਾਲ ਸਾਨੂੰ ਚਾਹੇ ਮੌਸਮ ਖਰਾਬ ਹੋਵੇ, ਹਨੇਰੀ ਆ ਰਹੀ ਹੋਵੇ, ਜਿੱਦਾਂ ਕੋਈ ਫਸਲ ਦੀ ਵਾਢੀ ਹੁੰਦੀ ਹੈ ਉਦੋਂ ਹਨੇਰੀ ਆਉਂਦੀ ਤਾਂ ਉਦੋਂ ਖਤਰਾ ਰਹਿੰਦਾ ਸੀ ਕਿ ਅੱਗ ਜਿਹੜੀ ਉੱਡ ਕੇ ਕਿਤੇ ਪੈ ਨਾ ਜਾਵੇ, ਤਾਂ ਉਹ ਜਿਹੜੀ ਭੱਠੀ ਹੈ ਉਹ ਇੱਕ ਵਧੀਆ ਸਿਸਟਮ ਹੈ ਜਿਹੜਾ ਅੰਦਰੇ ਅੰਦਰ ਮੰਨ ਲਓ ਸੈੱਟ ਕਰ ਦਿੰਦਾ।
1: ਅੱਗੇ ਸਾਡੇ ਨਾਲ ਪਿੰਡ ਦੇ ਸਰਪੰਚ ਹਰਪ੍ਰੀਤ ਕੌਰ ਜੀ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਰਪ੍ਰੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
2: ਜੀ
1: ਹਰਪ੍ਰੀਤ ਕੌਰ ਜੀ, ਜਿਵੇਂ ਕਿ ਗੋਪਾਲ ਸਿੰਘ ਜੀ ਨੇ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਵਿਕਾਸ ਕਾਰਜ ਚੱਲ ਰਹੇ ਨੇ ਤੇ ਕਾਫੀ ਹਜੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਕਾਸ ਕਾਰਜਾਂ ਦੀ ਯੋਜਨਾ ਹੈ, ਤਾਂ ਜੇ ਆਪਾਂ ਗੱਲ ਕਰੀਏ ਕਿ ਪਿੰਡ ਦੇ ਲੋਕ ਨੇ ਜਿਹੜੇ ਬੰਗੀ ਦੀਪਾ ਸਿੰਘ ਦੇ ਲੋਕ ਨੇ, ਉਹ ਵਿਕਾਸ ਕਾਰਜਾਂ ਤੋਂ ਕਿੰਨਾ ਕੁ ਖੁਸ਼ ਨੇ, ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ?
2: ਸਾਰੇ ਪਿੰਡ ਦੇ ਜੀ ਬਹੁਤ ਖੁਸ਼ ਨੇ, ਨਾਲ ਸਹਿਯੋਗ ਦਿੰਦੇ ਆਪਣੇ ਸਾਰੇ, ਹਰੇਕ ਕੰਮ ਚ ਆਪਾਂ ਨੂੰ ਪਹਿਲ ਦਿੰਦੇ ਜੀ, ਬਹੁਤ ਸੋਹਣਾ ਕੰਮ ਕਰਦੇ, ਅਸੀਂ ਸ਼ਾਬਾਸ਼ ਦਿੰਦੇ ਵੀ ਵਧੀਆ ਸਰਪੰਚ ਬਣੇ।
1: ਤੇ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ, ਅਪੀਲ ਕੀ ਕਰਨਾ ਚਾਹੋਗੇ?
2: ਜਿਵੇਂ ਪਹਿਲਾਂ ਸਹਿਯੋਗ ਦਿੰਦੇ ਸੀ ਉਵੇਂ ਰਲ ਮਿਲ ਕੇ ਰਹਿਣ ਦੀ, ਰਹਿਣਾ ਚਾਹੁੰਦੇ ਸਾਰੇ ਜਣੇ ਰਹਿਣ।
1: ਇਹ ਸਨ ਪਿੰਡ ਬੰਗੀ ਦੀਪਾ ਸਿੰਘ ਦੇ ਸਰਪੰਚ ਹਰਪ੍ਰੀਤ ਕੌਰ ਤੇ ਉਹਨਾਂ ਦੇ ਜੀਵਨ ਸਾਥੀ ਗੋਪਾਲ ਸਿੰਘ, ਜਿਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਤੇ ਪਿੰਡ ਬੰਗੀ ਦੀਪਾ ਸਿੰਘ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਿਸ ਤਰ੍ਹਾਂ ਉਹ ਹੁਣ ਤੱਕ ਸਹਿਯੋਗ ਦੇ ਰਹੇ ਨੇ ਪਿੰਡ ਦੇ ਵਿਕਾਸ ਕਾਰਜਾਂ ਦੇ ਵਿੱਚ, ਉਸੇ ਤਰ੍ਹਾਂ ਅੱਗੇ ਹੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਤੇ ਇਸੇ ਤਰ੍ਹਾਂ ਹੀ ਜਿਹੜਾ ਪਿੰਡ ਨੂੰ ਇੱਕ ਮਾਡਲ ਪਿੰਡ ਦੇ ਵਜੋਂ ਵਿਕਸਿਤ ਕਰਨ ਦੇ ਵਿੱਚ ਸਾਥ ਦੇਣ। ਸਰਪੰਚ ਸਾਹਿਬ ਤੇ ਗੋਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਤੁਹਾਡਾ ਵੀ।
1: ਪਿਆਰੇ ਸਰੋਤਿਓ, ਅੱਗੇ ਸਾਡੇ ਨਾਲ ਮੌਜੂਦ ਨੇ ਪਿੰਡ ਬੰਗੀ ਦੀਪਾ ਸਿੰਘ ਦੇ ਨੌਜਵਾਨ ਖਿਡਾਰੀ ਗਗਨਦੀਪ ਸਿੰਘ, ਜਿਹੜੇ ਕਿ ਕਬੱਡੀ ਖਿਡਾਰੀ ਰਹੇ ਨੇ ਤੇ ਹੁਣ ਜਿਹੜੇ ਛੋਟੇ ਬੱਚਿਆਂ ਨੂੰ ਕਬੱਡੀ ਦੀ ਤੇ ਵੱਖ ਵੱਖ ਖੇਡਾਂ ਦੀ ਕੋਚਿੰਗ ਦੇ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਗਗਨ ਜੀ ਤੁਹਾਡਾ।
3: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਗਗਨ ਜੀ, ਜਿਵੇਂ ਕਿ ਸਾਨੂੰ ਪਤਾ ਲੱਗਿਆ ਤੁਸੀਂ ਖਿਡਾਰੀ ਰਹੇ ਹੋ, ਕਬੱਡੀ ਦੀ ਖੇਡ ਨਾਲ ਜੁੜੇ ਰਹੇ ਹੋ, ਤਾਂ ਕਿੰਨਾ ਸਮਾਂ ਤੁਸੀਂ ਕਬੱਡੀ ਖੇਡੀ ਹੈ ਤੇ ਕਿਉਂਕਿ ਹਾਲੇ ਵੀ ਤੁਹਾਡੀ ਕੋਈ ਉਮਰ ਜ਼ਿਆਦਾ ਨਹੀਂ ਹੈ ਤੇ ਹੁਣ ਵੀ ਕਬੱਡੀ ਨਾਲ ਜੁੜੇ ਹੋਏ ਹੋ, ਖੇਡ ਰਹੇ ਹੋ ਤੇ ਜਾਂ ਫਿਰ ਹੁਣ ਕੱਲੀ ਕੋਚਿੰਗ ਵਾਲੇ ਪਾਸੇ ਹੋਏ?
3: ਬਾਈ ਜੀ, ਬਹੁਤਾ ਲੰਮਾ ਟਾਈਮ ਤਾਂ ਨਹੀਂ ਮੈਂ ਕਬੱਡੀ ਖੇਡੀ, 5 ਤੋਂ 7 ਸਾਲ ਦੇ ਕਰੀਬ ਖੇਡੀ ਹੈ, ਕਿਸੇ ਕਾਰਨਾਂ ਕਰਕੇ ਮੈਨੂੰ ਕਬੱਡੀ ਤੋਂ ਦੂਰ ਹੋਣਾ ਪੈ ਗਿਆ। ਤੇ ਜਿਹੜੀਆਂ ਬਰੀਕੀਆਂ ਨੇ ਕਬੱਡੀ ਦੀਆਂ ਆਪਾਂ ਬਹੁਤ ਡੀਪਲੀ ਤੋਂ ਜਾਣਦੇ ਹਾਂ, ਤੇ ਐਦਾਂ ਹੁਣ ਕਬੱਡੀ ਦੀ ਟ੍ਰੇਨਿੰਗ ਹੀ ਦੇ ਰਹੇ ਹਾਂ। ਕਬੱਡੀ ਦੀ ਟ੍ਰੇਨਿੰਗ ਦੇ ਨਾਲ ਜਿਹੜੇ ਬੱਚੇ ਮੰਨ ਕੇ ਚਲੋ ਫੌਜ ਵਾਸਤੇ ਤਿਆਰ ਹੋ ਜਾਂਦੇ, ਆਪਾਂ ਉਹਨਾਂ ਨੂੰ ਫੌਜ ਦੀ ਅਲੱਗ ਤੋਂ ਤਿਆਰੀ ਦੇਣ ਲੱਗ ਜਾਂਦੇ ਹਾਂ, ਕਿਉਂਕਿ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਣ। ਤੇ ਆਪਣਾ ਮੇਨ ਮਕਸਦ ਇਹੀ ਹੈ ਵੀ ਪਿੰਡ ਨੂੰ ਨਸ਼ਾ ਮੁਕਤ ਕਰਨਾ ਤੇ ਜਿਹੜਾ ਬੱਚੇ ਹੈਗੇ ਉਹਨਾਂ ਨੂੰ ਕਾਮਯਾਬ ਕਰਨਾ, ਆਪਣੇ ਕਾਮਯਾਬੀਆਂ ਨੂੰ ਛੂਹਣ, ਤੇ ਬਸ ਇਹੀ ਮੇਰਾ ਟੀਚਾ ਜੀ ਆਪਣਾ।
1: ਤੇ ਕਿਉਂਕਿ ਇਹ ਅਕਸਰ ਗਗਨ ਜੀ ਦੇਖਿਆ ਜਾਂਦਾ ਕਿ ਖਿਡਾਰੀਆਂ ਦੀ, ਖਾਸ ਕਰਕੇ ਕਬੱਡੀ ਖਿਡਾਰੀਆਂ ਦੀ ਤਰਾਸਦੀ ਹੁੰਦੀ ਹੈ ਕਿ ਜਿਹੜੇ ਚੰਗੇ ਖਿਡਾਰੀ ਹੁੰਦੇ ਨੇ, ਬਹੁਤ ਸਾਰੇ ਅਜਿਹੇ ਚੰਗੇ ਖਿਡਾਰੀ ਨੇ ਜਿਹੜੇ ਕਿਸੇ ਨਾ ਕਿਸੇ ਕਾਰਨ ਕਬੱਡੀ ਤੋਂ ਉਹਨਾਂ ਨੂੰ ਦੂਰ ਹੋਣਾ ਪਿਆ, ਪਰ ਫਿਰ ਵੀ ਤੁਹਾਡਾ ਸੰਘਰਸ਼ ਹੈ, ਤੁਹਾਡੀ ਸ਼ਿੱਦਤ ਹੈ ਕਿ ਤੁਸੀਂ ਬੇਸ਼ੱਕ ਆਪ ਵੱਡੇ ਪੱਧਰ ਤੇ ਕਬੱਡੀ ਨਹੀਂ ਖੇਡ ਸਕੇ ਤੇ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਹੋ ਖਿਡਾਰੀ।

0: ਪੈਦਾ ਕਰ ਰਹੇ ਹੋ ਤੇ ਜਿਵੇਂ ਕਿ ਦੇਸ਼ ਸੇਵਾ ਲਈ ਫੌਜ ਦੀ ਟ੍ਰੇਨਿੰਗ ਲਈ ਤਿਆਰ ਕਰ ਰਹੇ ਹੋ, ਤੁਹਾਡਾ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਹੈ। ਤੇ ਜਾਨਣਾ ਚਾਹਾਂਗੀ ਕਿ ਜਿਹੜਾ ਕੋਚਿੰਗ ਤੁਸੀਂ ਦੇ ਰਹੇ ਹੋ, ਅਕੈਡਮੀ ਚਲਾ ਰਹੇ ਹੋ, ਇਹ ਕਦੋਂ ਤੋਂ ਚਲਾ ਰਹੇ ਹੋ ਤੇ ਕਿਵੇਂ ਇਹਦੀ ਸ਼ੁਰੂਆਤ ਹੋਈ?
1: ਲਗਭਗ ਬਾਈ ਆਪਾਂ ਨੂੰ ਚੌਥਾ ਸਾਲ ਜਿਹੜਾ ਰਨ ਹੈ ਤੇ 3 ਸਾਲ ਹੋ ਗਏ ਕੰਪਲੀਟ। ਇਹਦੀ ਜਿਹੜੀ ਸ਼ੁਰੂਆਤ ਤੁਹਾਨੂੰ ਦੱਸਿਆ ਬਾਈ ਜੀ, ਮੈਂ ਲੰਮਾ ਟਾਈਮ ਨਹੀਂ ਖੇਡ ਸਕਿਆ। ਮੇਰੀ ਸੋਚ ਇੱਕ ਆ ਵੀ ਚਲੋ ਆਪਾਂ ਨਹੀਂ ਲੰਮਾ ਟਾਈਮ ਖੇਡ ਸਕੇ, ਜਿਹੜੇ ਪਿੰਡ ਦੇ ਬੱਚੇ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਉਹਨਾਂ ਦਾ ਨਾਮ ਬਣੇ। ਸਾਡੀ ਜਿਹੜੀ 3 ਸਾਲਾਂ ਦੀ ਮਿਹਨਤ ਦੇ ਬਦੌਲਤ ਹੈ ਆਪਣੇ ਸਰਕਾਰੀ ਹਾਈ ਸਕੂਲ ਬੰਗੀ ਰੁਗੂ ਦੇ ਬੱਚੇ ਜਿਹੜੇ ਸਟੇਟ ਖੇਡ ਚੁੱਕੇ ਆ ਤੇ ਜਿਹੜੀ ਆਪਣੀ ਟੀਮ ਹੈਗੀ ਕੁਸ਼ਤੀ ਕੁੜੀਆਂ ਕਰਦੀਆਂ ਨੇ ਉਹ ਵੀ ਸਟੇਟ ਖੇਡ ਚੁੱਕਿਆ ਜੀ। ਆਪਣੀ ਜਿਹੜੀ ਮਿਹਨਤ ਹੈ ਉਹ ਰੰਗ ਲੈ ਕੇ ਆਈ ਹੈ।
0: ਤੁਹਾਡੇ ਜਿਹੜੇ ਪੈਦਾ ਕੀਤੇ ਹੋਏ ਖਿਡਾਰੀ ਨੇ ਉਹ ਰਾਜ ਪੱਧਰ ਤੇ ਜਾਂ ਵੱਖ ਵੱਖ ਵੱਡੇ ਪੱਧਰ ਤੇ ਉਹਨਾਂ ਨੇ ਮੈਡਲ ਜਿੱਤੇ ਨੇ, ਪ੍ਰਾਪਤੀਆਂ ਕੀਤੀਆਂ ਨੇ,

0: ਸੋਚ ਇੱਕ ਆ ਵੀ ਚਲੋ ਆਪਾਂ ਨਹੀਂ ਲੰਮਾ ਟਾਈਮ ਖੇਡ ਸਕੇ, ਜਿਹੜੇ ਪਿੰਡ ਦੇ ਬੱਚੇ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਉਹਨਾਂ ਦਾ ਨਾਮ ਬਣੇ। ਸਾਡੀ ਜਿਹੜੀ 3 ਸਾਲਾਂ ਦੀ ਮਿਹਨਤ ਦੇ ਬਦੌਲਤ ਹੈ ਆਪਣੇ ਸਰਕਾਰੀ ਹਾਈ ਸਕੂਲ ਬੰਗੀ ਰੁਗੂ ਦੇ ਬੱਚੇ ਜਿਹੜੇ ਸਟੇਟ ਖੇਡ ਚੁੱਕੇ ਆ ਤੇ ਜਿਹੜੀ ਆਪਣੀ ਟੀਮ ਹੈਗੀ ਕੁਸ਼ਤੀ ਕੁੜੀਆਂ ਕਰਦੀਆਂ ਨੇ ਉਹ ਵੀ ਸਟੇਟ ਖੇਡ ਚੁੱਕੇ ਆ। ਆਪਣੀ ਜਿਹੜੀ ਮਿਹਨਤ ਹੈ ਉਹ ਰੰਗ ਲੈ ਕੇ ਆਈ ਹੈ।
1: ਤੁਹਾਡੇ ਜਿਹੜੇ ਪੈਦਾ ਕੀਤੇ ਹੋਏ ਖਿਡਾਰੀ ਨੇ ਉਹ ਰਾਜ ਪੱਧਰ ਤੇ ਜਾਂ ਵੱਖ ਵੱਖ ਵੱਡੇ ਪੱਧਰ ਤੇ ਉਹਨਾਂ ਨੇ ਮੈਡਲ ਜਿੱਤੇ ਨੇ, ਪ੍ਰਾਪਤੀਆਂ ਕੀਤੀਆਂ ਨੇ, ਕਿਉਂਕਿ ਜਿਹੜੇ ਖੇਡ ਹੈ, ਜਿਹੜਾ ਖੇਡ ਦਾ ਖੇਤਰ ਹੈ, ਉਹਨਾਂ ਲਈ ਜਿਹੜੀਆਂ ਖੁਰਾਕ ਪ੍ਰਬੰਧ ਜਾਂ ਖੇਡਾਂ ਲਈ ਲੋੜੀਂਦਾ ਸਮਾਨ, ਉਹਦਾ ਬੜਾ ਵੱਡਾ ਖਰਚ ਵੀ ਹੁੰਦਾ ਹੈ, ਖੇਚਲ ਵੀ ਹੁੰਦੀ ਹੈ, ਉਹ ਫਿਰ ਕਿਸ ਤਰ੍ਹਾਂ ਪੂਰਾ ਕਰਦੇ?
0: ਬਾਈ ਜੀ, ਮੇਰਾ ਪਿੰਡ ਦੀਪਾ ਵੰਗੀ ਹੈ, ਅਸੀਂ ਪਿੰਡ ਦੇ ਬਹੁਤ ਵੱਡੇ ਰਿਣੀ ਹੈ। ਸਾਡੀ ਹਰ ਪੱਖ ਤੋਂ ਹਰੇਕ ਪੱਖ ਤੋਂ ਮਦਦ ਕੀਤੀ ਜਾਂਦੀ ਹੈ, ਕੋਈ ਏਦਾਂ ਨਹੀਂ ਵੀ ਕੋਈ ਬੈਰ ਵਿਰੋਧ ਆ ਸਾਡਾ, ਕਿਉਂਕਿ ਸਾਡੇ ਅਸੀਂ ਕੋਈ ਵੀ ਪਾਰਟੀ ਬਾਈ ਤੋਂ ਉੱਠ ਕੇ ਕੰਮ ਕਰ ਰਹੇ ਹਾਂ। ਸਾਡੀ ਕੋਈ ਪਾਰਟੀ ਨਹੀਂ, ਮੇਰੀ ਕਿਸੇ ਵੀ ਪਾਰਟੀ 'ਚ ਆਪਾਂ ਹਿੱਸਾ ਨਹੀਂ ਲੈਂਦੇ, ਠੀਕ ਹੈ। ਪਿੰਡ ਆ ਜਿਹੜਾ ਪਿੰਡ ਪੂਰਾ ਸਾਥ ਦਿੰਦਾ ਬਾਈ, ਕਿਸੇ ਵੀ ਬੰਦੇ ਕੋਲੇ ਜਾ ਕੇ ਅਸੀਂ ਏਦਾਂ ਕਹਿ ਦਈਏ ਵੀ ਸਾਨੂੰ ਆਹ ਚੀਜ਼ ਦੀ ਜ਼ਰੂਰਤ ਹੈ, ਉਹ ਸਾਨੂੰ ਮੰਨ ਕੇ ਹਾਜ਼ਰ ਕਰਵਾਉਣੀ ਕਰਵਾਉਣੀ ਹੈ। ਪਿੰਡ 'ਚ ਕਾਫੀ ਵੱਡਾ ਟੂਰਨਾਮੈਂਟ ਹੁੰਦਾ ਬਾਈ ਜੀ, ਲਗਭਗ ਭਗ 3-4 ਲੱਖ ਰੁਪਏ ਦਾ ਬਜਟ ਦਾ, ਅੱਧੇ ਬੋਲਤੇ ਬਾਈ ਪੈਸੇ ਦਿੰਦੇ ਆ, ਬੰਦੇ ਸਾਥ ਵੀ ਦਿੰਦੇ ਆ, ਏਦਾਂ ਨਹੀਂ ਵੀ ਚਲੋ ਪੈਸਾ ਦੇਤਾ ਹਨਾ ਤਾਂ ਵੀ ਮੰਨ ਕੇ ਚਲੋ ਵੀ ਇਕੱਲੇ ਚਿੱਟੇ ਕੁੜਤੇ ਭੈਣ ਪਾ ਕੇ ਆਉਂਦੇ ਨੇ, ਸਾਥ ਵੀ ਦਿੰਦੇ ਨੇ ਲੋਕ, ਬਸ ਪਿੰਡ ਦੇ ਸਹਿਯੋਗ ਨੇ ਚੱਲ ਰਹੀ ਹੈ ਅਕੈਡਮੀ।
1: ਤੇ ਜਿਵੇਂ ਕਿ ਅਸੀਂ ਆਉਂਦੇ ਹੋਏ ਦੇਖ ਰਹੇ ਸੀ ਕਿ ਪਿੰਡ ਦਾ ਜਿਹੜਾ ਖੇਡ ਮੈਦਾਨ ਆ ਉਹ ਵੀ ਬੜਾ ਵਧੀਆ ਹੁਣ ਬਣ ਗਿਆ ਹੈ, ਪਹਿਲਾਂ ਤੁਸੀਂ ਤਿਆਰੀ ਕਿਸ ਤਰ੍ਹਾਂ ਕਰਵਾਉਂਦੇ ਸੀ ਤੇ ਹੁਣ ਤਾਂ ਕਿਉਂਕਿ ਗਰਾਊਂਡ ਆ ਤੇ ਉਹਨੂੰ ਫਿਰ ਕਿਸ ਤਰ੍ਹਾਂ ਦੇਖ?
0: ਬਾਈ ਜੀ, ਜਿੱਥੇ ਫੈਸਿਲਿਟੀਆਂ ਨੇ ਤੇ ਸਖਾਲਾ ਤਾਂ ਹੋ ਹੀ ਜਾਂਦਾ ਹੈ। ਇਹ ਖੇਡ ਗਰਾਊਂਡ ਆ ਜਿਹੜਾ, ਇਹ ਬੱਚਿਆਂ ਦੀ ਬਦੌਲਤ ਹੀ ਮਿਲਿਆ ਸਾਨੂੰ, ਲੇਕਿਨ ਜਿੱਥੇ ਪਲੇਅਰ ਹੋਣਗੇ ਉੱਥੇ ਖੇਡ ਗਰਾਊਂਡ ਮਿਲੂਗਾ। ਤੇ ਹੁਣ ਮੰਨ ਕੇ ਚਲੋ ਵੀ ਪ੍ਰੈਕਟਿਸ ਲਾਉਣ ਜਾਂਦੇ ਆ ਬੱਚੇ, ਸ਼ਾਮ ਨੂੰ ਮੰਨ ਕੇ ਵਾਲੀਬਾਲ ਵਗੈਰਾ ਖੇਡਦੇ ਨੇ, ਕ੍ਰਿਕਟ ਖੇਡਦੇ ਨੇ ਮੁੰਡੇ, ਸਾਰਿਆਂ ਲਈ ਵਧੀਆ ਫੈਸਿਲਿਟੀ ਹੋ ਗਈ ਬਈ, ਸਹੂਲਤਾਂ ਜਿਹੜੀਆਂ ਜ਼ਿਆਦਾ ਮਿਲਣ ਲੱਗ ਗਈਆਂ ਪਹਿਲਾਂ ਨੂੰ।
1: ਜੀ ਗਗਨ ਜੀ, ਬੜੀ ਵਧੀਆ ਗੱਲ ਆ ਕਿ ਤੁਹਾਨੂੰ ਜਿਹੜੀ ਤੁਹਾਡੀ ਮਿਹਨਤ ਰੰਗ ਲਿਆਈ ਆ, ਤੁਹਾਡੇ ਬੱਚੇ ਵੀ ਵੱਖ ਵੱਖ ਪੱਧਰ ਤੇ ਖੇਡ ਰਹੇ ਨੇ ਤੇ ਜਿਹੜੀਆਂ ਖੇਡ ਸਹੂਲਤਾਂ ਵੀ ਆ, ਪਿੰਡ ਵੱਲੋਂ ਸਹਿਯੋਗ ਵੀ ਮਿਲ ਰਿਹਾ, ਸਰਕਾਰ ਵੱਲੋਂ ਵੀ ਤੁਹਾਨੂੰ ਮਿਲ ਰਿਹਾ, ਤੇ ਜਾਂਦੇ ਜਾਂਦੇ ਫਿਰ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਨੌਜਵਾਨ ਬੱਚੇ ਨੇ ਜਾਂ ਪਿੰਡ ਵਾਸੀ ਨੇ ਜਾਂ ਤੁਹਾਡੇ ਹੋਰ ਕਰੀਬੀ ਮਿੱਤਰ ਪਿਆਰੇ?
0: ਬਾਈ ਜੀ, ਦੇਖੋ ਹੁਣ ਕੰਪੀਟੀਸ਼ਨ ਦਾ ਜ਼ਮਾਨਾ ਜੀ, ਹਨਾ, ਸਟੱਡੀ ਦੇ ਨਾਲ ਨਾਲ ਜਿਹੜੀ ਬੱਚੇ ਨੂੰ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ। ਅਸੀਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਹਰੇਕ ਮਾਂ ਬਾਪ ਨੂੰ ਕਿ ਆਪਣੇ ਬੱਚੇ ਨੂੰ ਖੇਡਾਂ ਨਾਲ ਜੋੜੋ, ਖੇਡਾਂ ਨਾਲ ਜੋੜ ਕੇ ਉਹਨਾਂ ਨੂੰ ਤੰਦਰੁਸਤ ਸਮਾਜ ਸਿਰਜ ਸਕਦੇ ਆਪਾਂ ਤਾਂ ਉਹ ਸਿਰਜੀਏ, ਤਾਂ ਕਿ ਤੁਹਾਡਾ ਬੱਚਾ ਅੱਗੇ ਜਿਹੜਾ ਕੰਪੀਟੀਸ਼ਨ ਆ ਲੜ ਸਕੇ, ਪੜ੍ਹਾਈ ਦੇ ਖੇਤਰ ਚ ਵੀ ਤੇ ਖੇਡ ਦੇ ਖੇਤਰ, ਫਿਜੀਕਲ ਫਿੱਟ ਆ ਬੱਚਾ ਤਾਂ ਬਹੁਤ ਅੱਗੇ ਜਾ ਸਕਦਾ ਬਾਈ ਜੀ। ਇਹੀ ਸੁਨੇਹਾ ਵੀ ਹਰੇਕ ਮਾਂ ਬਾਪ ਨੂੰ ਵੀ ਖੇਡਾਂ ਨਾਲ ਜ਼ਰੂਰ ਜੋੜੋ ਆਪਣੇ ਬੱਚਾ।
1: ਗਗਨ ਜੀ, ਜ਼ਰੂਰ ਉਮੀਦ ਹੈ ਕਿ ਮਾਤਾ ਪਿਤਾ ਜਾਂ ਨੌਜਵਾਨ ਬੱਚੇ ਬੱਚੀਆਂ ਨੇ ਉਹ ਜ਼ਰੂਰ ਤੁਹਾਡੀ ਗੱਲ ਤੇ ਅਮਲ ਕਰਨਗੇ ਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਗੇ ਤੇ ਤੁਹਾਡੇ ਸੰਘਰਸ਼ ਨੂੰ ਹੋਰ ਜਿਹੜਾ ਬੂਰ ਪਵੇਗਾ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਹਾਂਜੀ, ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਸੁਣਿਆ ਉਹਨਾਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ, ਤੇ ਤੁਹਾਡਾ ਬਾਈ ਸਾਡੇ ਕੋਲ ਚੱਲ ਕੇ ਆਇਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
1: ਪਿਆਰੇ ਸਰੋਤਿਓ, ਅੱਗੇ ਸਾਡੇ ਨਾਲ ਮੌਜੂਦ ਨੇ ਪਿੰਡ ਬੰਗੀ ਦੀਪਾ ਸਿੰਘ ਦੇ ਨੌਜਵਾਨ ਗੀਤਕਾਰ ਸਰਬਜੀਤ ਸਿੰਘ ਲਾਡੀ। ਲਾਡੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ।
2: ਹਾਂਜੀ, ਤਹਿ ਦਿਲੋਂ ਸ਼ੁਕਰੀਆ ਜਿਹੜਾ ਤੁਸੀਂ ਮੇਰੇ ਕੋਲ ਪਹੁੰਚੇ ਮੇਰੇ ਘਰ, ਤੇ ਸਾਰੇ FM ਬਠਿੰਡਾ ਦੇ ਜਿੰਨੇ ਸਰੋਤੇ ਨੇ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ, ਤੇ ਤੁਹਾਡਾ ਵੀ ਧੰਨਵਾਦ ਕਰਦਾ ਹਾਂ, ਬਾਈ ਗਗਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ, ਮੰਨ ਲਓ ਮੇਰੇ ਨਾਲ ਮਿਲਾਇਆ ਤੁਹਾਨੂੰ
1: ਜੀ। ਤਾਂ ਪੁੱਛਣਾ ਚਾਹਾਂਗੇ ਕਿ ਜਿਹੜੀ ਲਿਖਣ ਦੀ ਸ਼ੁਰੂਆਤ ਹੈ ਉਹ ਕਿਵੇਂ ਹੋਈ?
2: ਲਿਖਣ ਦੀ ਸ਼ੁਰੂਆਤ ਜੀ, ਮੈਂ ਪਹਿਲਾਂ ਤਾਂ ਬਚਪਨ ਤੋਂ ਹੀ ਸਕੂਲ ਸਕਾਲ ਦੇ ਵਿੱਚ ਗਾਉਂਦਾ ਰਹਿੰਦਾ ਸੀ, ਉਦੋਂ ਮੈਂ ਸਿਰਫ ਲਿਖਦਾ ਨਹੀਂ ਸੀ, ਸਿਰਫ ਜਿਵੇਂ ਕੋਈ ਫੰਕਸ਼ਨ ਹੋਇਆ ਉਹਦੇ ਵਿੱਚ ਪਾਰਟੀਸਿਪੇਟ ਕਰ ਲੈਂਦਾ ਸੀ। ਜਿਹੜੀ ਮੈਨੂੰ ਲਿਖਣ ਦੀ ਜਿਹੜੀ ਸ਼ੌਂਕ ਪਿਆ ਉਹ ਮੇਰੇ ਦਾਦਾ ਜੀ ਤੋਂ ਪਿਆ, ਕਿਉਂਕਿ ਮੈਂ ਅਕਸਰ ਨੂੰ ਮੇਰੇ ਦਾਦਾ ਜੀ ਦੇਖੇ ਤਾਂ ਹੈ ਨਹੀਂ, ਚਾਨਣ ਸਿੰਘ ਸਰਪੰਚ, ਉਹ ਤੁਕਬੰਦੀ ਬਹੁਤ ਜੋੜਦੇ ਸੀ, ਕਿਉਂ ਮੈਨੂੰ ਹੁਣ ਪਿੰਡ ਦੇ ਲੋਕ ਦੱਸਦੇ ਆ ਕਿ ਯਾਰ ਤੇਰਾ ਦਾਦਾ ਤੁਰਿਆ ਜਾਂਦਾ ਕਿਵਤਾ ਲਿਖ ਦਿੰਦਾ ਸੀ, ਤੁਰਿਆ ਜਾਂਦਾ ਕਿਸੇ ਦੀ ਗੱਲ ਜੋੜ ਦਿੰਦਾ ਸੀ, ਤੇ ਜਿਵੇਂ ਉਹਨਾਂ ਦੀਆਂ ਬਹੁਤ ਕਹਾਵਤਾਂ ਮਸ਼ਹੂਰ ਵੀ ਹੋਈਆਂ ਪਿੰਡ ਦੇ ਵਿੱਚ, ਉਹਨੂੰ ਹਜੇ ਤੱਕ ਉਹ ਕਹਾਵਤਾਂ ਨੂੰ ਲੋਕ ਯਾਦ ਕਰਕੇ ਉਹਨਾਂ ਦੀਆਂ ਕਹਾਵਤਾਂ ਨੂੰ ਮੰਨ ਲਓ ਉਜਾਗਰ ਰੱਖਦੇ ਆ, ਯਾਦ ਕਰਦੇ ਆ। ਉੱਥੋਂ ਮੈਨੂੰ ਸ਼ੌਂਕ ਪਿਆ ਕਿ ਯਾਰ ਚਲੋ ਕੋਈ ਗੱਲ ਨੀ, ਦਾਦਾ ਜੀ ਵੀ ਲਿਖਦੇ ਸੀ ਤੇ ਮੇਰੇ ਮੈਂ ਵੀ ਉਹਨਾਂ ਦੇ ਖੂਨ ਹੈ, ਤਾਂ ਮੈਂ ਵੀ ਮੈਨੂੰ ਸ਼ੌਂਕ ਜਾਗ ਗਿਆ, ਮੈਂ ਵੀ ਲਿਖਣ ਲੱਗ ਗਿਆ ਜੀ। ਤਾਂ ਉਹਦੇ ਰਾਹੀਂ ਮੈਂ ਫਿਰ ਬਹੁਤ ਸਾਰੇ ਗੀਤ ਲਿਖੇ ਆ, ਪਰ ਅੱਜ ਤੱਕ ਮੈਂ ਕਿਸੇ ਨੂੰ ਗੀਤ ਗੂਤ ਦਿੱਤੇ ਨਹੀਂ ਹੈਗੇ, ਨਾ ਕਿਸੇ ਕੋਲੇ ਜ਼ਾਹਿਰ ਕਰਿਆ। ਇੱਕ ਵਾਰੀ ਮੇਰਾ ਲਿਖਿਆ ਹੋਇਆ ਗੀਤ FM ਬਠਿੰਡਾ ਦੀ ਮੇਰੀ ਭਤੀਜੀ ਨੇ ਗਾਇਆ ਸੀ, ਉਹ ਅੱਜ ਤੋਂ ਘੱਟੋ ਘੱਟ 7-8 ਸਾਲ ਪਹਿਲਾਂ ਦੀ ਗੱਲ ਹੋਊਗੀ, ਮੇਰਾ ਲਿਖਿਆ ਗੀਤ ਸੀ, ਉਹਨੇ ਗਾਇਆ ਸੀਗਾ।

0: ਹੋਰ ਇੱਕ ਵਾਰ ਬਸ ਪ੍ਰੋਫੈਸਰ ਮੋਹਨ ਸਿੰਘ ਮੇਲਾ ਬਠਿੰਡਾ, ਉੱਥੇ ਮੇਰਾ ਇੱਕ ਯਾਰ ਦੋਸਤ ਹੈ ਗਗਨ ਪ੍ਰੀਤ, ਉਹਨੇ ਮੈਨੂੰ ਮੌਕਾ ਦਵਾਇਆ ਸੀ, ਉੱਥੇ ਮੈਂ ਗਾਇਆ ਸੀ। ਨਹੀਂ ਤਾਂ ਮੇਰੇ ਅਦਰਵਾਈਜ਼ ਲਿਖੇ ਹੋਏ ਗੀਤ ਬੁੱਕਾਂ ਭਰੀਆਂ ਪਈਆਂ, ਨਹੀਂ ਨਹੀਂ ਕਿਤੇ ਜ਼ਾਹਿਰ ਕਰੇ ਇਹ।
1: ਤੇ ਕੀ ਕਾਰਨ ਹੈ ਕਿ ਫਿਰ ਤੁਸੀਂ ਹਜੇ ਤੱਕ ਜਿਹੜੇ ਆਪਣੇ ਲਿਖੇ ਹੋਏ ਗੀਤ ਕਿਸੇ ਨੂੰ ਦਿੱਤੇ ਨਹੀਂ ਜਾਂ ਕਿਤੇ ਪ੍ਰਕਾਸ਼ਿਤ ਨਹੀਂ ਕਰਵਾਏ?
0: ਏਦਾਂ ਜੀ ਗੱਲ ਕਿ ਮੈਨੂੰ ਬਸ ਮੌਕਾ ਹੀ ਨਹੀਂ ਮਿਲਦਾ ਕਿਸੇ ਕਲਾਕਾਰ ਨਾਲ ਮਿਲਣ ਦਾ, ਕਿਉਂਕਿ ਕਲਾਕਾਰ ਮੈਨੂੰ ਏਦਾਂ ਲੱਗਦਾ ਕਿ ਯਾਰ ਵੀ ਹਰ ਇੱਕ ਦੇ ਰਿਲੇਸ਼ਨ ਦੇ ਵਿੱਚ ਬੜੇ ਗੀਤਕਾਰ ਪਏ ਹੋਣਗੇ, ਅਗਲਾ ਉਹਨਾਂ ਤੋਂ ਗੀਤ ਲਊਗਾ, ਮੇਰੇ ਤੋਂ ਕਿਉਂ ਲਊਗਾ। ਪਰ ਬਸ ਏਦਾਂ ਹੈ ਕਿ ਮੈਂ ਆਪਦੇ ਗੀਤ ਲੁਕਾ ਕੇ ਰੱਖ ਰੱਖੇ ਆ, ਹੁਣ ਮੈਂ ਕੋਸ਼ਿਸ਼ ਕਰੂੰਗਾ ਕਿ ਕਿਸੇ ਕੋਈ ਕਲਾਕਾਰ ਵੀਰ ਨਾਲ ਸੰਪਰਕ ਕਰਾਂ। ਬਹੁਤ ਪੁਰਾਣੇ ਗੀਤ ਲਿਖੇ ਹੋਏ ਆ ਮੇਰੇ ਕੋਲ ਤੇ ਹੁਣ ਦੇ ਵੀ ਲਿਖੇ ਹੋਏ ਆ ਨਵੇਂ, ਪਰ ਮੈਂ ਕਿਸੇ ਨਾਲ ਜ਼ਾਹਿਰ ਹੀ ਨਹੀਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰੀ।
1: ਸਰਬਜੀਤ ਜੀ, ਅਸੀਂ ਪੂਰੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਵੱਲੋਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਅਜਿਹੇ ਕਲਾਕਾਰ ਨਾਲ ਤੁਹਾਡਾ ਮੇਲ ਹੋਵੇ ਜਿਹੜਾ ਤੁਹਾਡੇ ਲਿਖੇ ਸ਼ਬਦਾਂ ਨੂੰ ਢੁਕਵੀਂ ਆਵਾਜ਼ ਦੇ ਸਕੇ ਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਤੱਕ ਤੁਹਾਡੇ ਗੀਤ ਪਹੁੰਚ ਸਕਣ। ਬੇਸ਼ੱਕ ਹਾਲੇ ਤੱਕ ਤੁਸੀਂ ਆਪਣੇ ਗੀਤ ਜਿਹੜੇ ਕਿਤਾਬਾਂ ਦੇ ਵਿੱਚ ਕਾਪੀਆਂ ਦੇ ਵਿੱਚ ਲਿਖ ਕੇ ਲੁਕੋ ਛੱਡੇ ਨੇ ਜਾਂ ਇਹਨਾਂ ਨੂੰ ਬੰਦ ਕਰਕੇ ਰੱਖ ਛੱਡਿਆ, ਪਰ ਅੱਜ ਅਸੀਂ ਚਾਹਵਾਂਗੇ ਕਿ ਸਾਡੇ ਐਫ ਐਮ ਦੇ ਮਾਧਿਅਮ ਰਾਹੀਂ ਪ੍ਰੋਗਰਾਮ ਦੇ ਰਾਹੀਂ ਤੁਸੀਂ ਆਪਣੀਆਂ ਕੋਈ ਇੱਕ ਦੋ ਰਚਨਾਵਾਂ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀਆਂ ਕਰੋ।
0: ਦੇਖੋ ਜੀ, ਸਾਰੇ ਤਰ੍ਹਾਂ ਦੇ ਗੀਤ ਮੈਂ ਲਿਖੇ ਹੋਏ ਆ, ਪਰ ਮੈਂ ਚਾਹੁੰਦਾ ਕਿ ਆਪਾਂ ਜਦੋਂ ਐਫ ਐਮ ਨੂੰ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਇੱਕ ਵਧੀਆ ਸੇਧ ਦੇਣ ਵਾਲੀਆਂ ਕੁਛ ਰਚਨਾਵਾਂ ਲਿਖੀਆਂ, ਕੁਛ ਗੀਤ ਲਿਖੇ ਆ
1: ਜੀ,
0: ਉਹ ਇੱਕ ਦੋ ਮੈਂ ਤੁਹਾਨੂੰ ਸੁਣਾ ਦਿੰਦਾ
1: ਜੀ।
0: ਪਹਿਲਾਂ ਆਪਾਂ ਆਪਣੇ ਪੰਜਾਬ ਤੇ ਗੱਲ ਕਰਾਂਗੇ। ਪੰਜਾਬ ਬਾਰੇ ਮੈਂ ਇੱਕ ਰਚਨਾ ਲਿਖੀ ਹੈ ਕਿ ਪੰਜਾਬ ਆਪਣਾ ਕਿੱਥੇ ਪਹੁੰਚ ਗਿਆ
1: ਜੀ,
0: ਤੇ ਪੰਜਾਬ ਪਹਿਲਾਂ ਕਿੱਦਾਂ ਦਾ ਸੀ, ਸਾਫ਼ ਸੁਥਰਾ ਪੰਜਾਬ ਸੀ, ਸਾਫ਼ ਸੁਥਰੀ ਬੋਲੀ ਸੀ, ਕਿੰਨਾ ਮਤਲਬ ਇਕੱਠੇ ਬਹਿੰਦੇ ਸੀ, ਜਿਹੜਾ ਕੁਛ ਸੀਗਾ, ਅੱਜ ਉਹ ਕਿੱਥੇ ਪਹੁੰਚ ਗਿਆ ਉਹਦੇ ਬਾਰੇ ਆਪਾਂ ਇੱਕ ਤੁਹਾਨੂੰ ਸੁਣਾ ਦਿੰਦੇ ਹਾਂ। ਇੱਕ ਦਿਨ ਪੰਜਾਬ ਤੇ ਨਜ਼ਰ ਮਾਰੀ, ਮੇਰਾ ਦੇਸ਼ ਕਿੱਧਰ ਨੂੰ ਚੱਲਿਆ ਏ, ਨਾ ਹੁਣ ਮੋਠ ਬਾਜਰਾ ਹੁੰਦਾ, ਨਾ ਹੁਣ ਹੁੰਦੀਆਂ ਛੱਲੀਆਂ ਨੇ, ਨਾ ਹੀ ਚਰਖੇ ਵਿੱਚ ਤ੍ਰਿੰਜਣ, ਨਾ ਹੀ ਖੇਤਾਂ ਵਿੱਚ ਕਪਾਹ, ਰੱਬਾ ਮੇਰਾ ਪੰਜਾਬ ਬਚਾ, ਰੱਬਾ ਮੁੜ ਪੰਜਾਬ ਲਿਆ। ਨਾ ਹੀ ਸੱਭਿਆਚਾਰ ਰਿਹਾ, ਨਾ ਸੱਭਿਆਚਾਰੀ ਲੋਕ ਰਹੇ, ਸੱਥਾਂ ਦੀ ਥਾਂ ਕਲੱਬ ਬਣਾ ਤੇ, ਬਲਦਾਂ ਬਿਨ ਸੁੰਨੇ ਖੇਤ ਪਏ, ਕਿੱਧਰ ਗਿਆ ਅੱਜ ਹਲ ਪੰਜਾਲੀ, ਕਿੱਧਰ ਗਿਆ ਅੱਜ ਹਲ ਪੰਜਾਲੀ, ਕਿੱਧਰ ਗਿਆ ਅੱਜ ਉਹ ਫਲਾ, ਰੱਬਾ ਮੇਰਾ ਪੰਜਾਬ ਬਚਾ, ਰੱਬਾ ਮੁੜ ਪੰਜਾਬ ਲਿਆ। ਹੁਣ ਮੀਂਹ ਵਿੱਚ ਬੱਚੇ ਨਾ ਨਹਾਉਂਦੇ, ਕੁੱਤੀ ਵਿੱਚ ਬਾਂਟੇ ਨਾ ਪਾਉਂਦੇ, ਨਾ ਕੋਈ ਬੇਬੇ ਭੱਠੀ ਲਾਉਂਦੀ, ਭੁੰਨ ਦਾਣੇ ਝੋਲੀ ਵਿੱਚ ਪਾਉਂਦੀ, ਲੁਕਣ ਮਚਾਈਆਂ ਗੁੱਲੀ ਡੰਡਾ, ਲੁਕਣ ਮਚਾਈਆਂ ਗੁੱਲੀ ਡੰਡਾ, ਸਭ ਖੇਡਾਂ ਨੂੰ ਦਿੱਤਾ ਗਵਾ, ਰੱਬਾ ਮੇਰਾ ਪੰਜਾਬ ਬਚਾ, ਰੱਬਾ ਮੁੜ ਪੰਜਾਬ ਲਿਆ। ਨਾ ਹੀ ਹੁੰਦੇ ਘੋਲ ਕਿਤੇ ਨੇ, ਨਾ ਹੀ ਉੱਚੇ ਬੋਲ ਕਿਤੇ ਨੇ, ਨਾ ਹੀ ਹੁਣ ਮੱਖਣ ਦੇ ਪੇੜੇ, ਚੋਰੀਓਂ ਖਾ ਲੈਂਦੇ ਸੀ ਜਿਹੜੇ, ਨਾ ਹੀ ਕੱਚੇ ਕੋਠੇ ਰਹਿ ਗਏ, ਨਾ ਹੀ ਕੱਚੇ ਕੋਠੇ ਰਹਿ ਗਏ, ਨਾ ਹੀ ਖੁੱਲੀ ਉਹ ਜਗ੍ਹਾ, ਰੱਬਾ ਮੇਰਾ ਪੰਜਾਬ ਬਚਾ, ਰੱਬਾ ਮੁੜ ਪੰਜਾਬ ਲਿਆ। ਕੁੜੀਆਂ ਛੱਗੀ ਫੁੱਲ ਨਾ ਲਾਹਵਣ, ਮੁੰਡੇ ਵੀ ਕੈਂਠਾ ਨਾ ਪਾਵਣ, ਟੋਰੇ ਵਾਲੀ ਪੱਗ ਨਾ ਰਹਿ ਗਈ, ਸਿਰ ਤੋਂ ਚੁੰਨੀ ਗਲ ਵਿੱਚ ਪੈ ਗਈ, ਬੰਗੀ ਦੀਪਾ ਵਾਲੇ ਲਾਡੀ, ਬੰਗੀ ਦੀਪਾ ਵਾਲੇ ਲਾਡੀ, ਰੱਬ ਅੱਗੇ ਇਹ ਕਰ ਦਵਾ, ਰੱਬਾ ਮੇਰਾ ਪੰਜਾਬ ਬਚਾ, ਰੱਬਾ ਮੁੜ ਪੰਜਾਬ ਲਿਆ।
1: ਜੀ ਬਹੁਤ ਖੂਬ, ਤੁਸੀਂ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਆਪਣੇ ਗੀਤ ਰਾਹੀਂ ਪੇਸ਼ ਕੀਤਾ, ਬਹੁਤ ਹੀ ਤੁਹਾਡੀ ਖੂਬਸੂਰਤ ਜੀ ਰਚਨਾ ਹੈ। ਤੇ ਇਸ ਤੋਂ ਇਲਾਵਾ ਕੋਈ ਹੋਰ ਰਚਨਾ ਤੁਸੀਂ ਸਾਂਝੀ ਕਰਨਾ ਚਾਹੋ?
0: ਹੋਰ ਰਚਨਾ ਇੱਕ ਮੇਰੇ ਯਾਰਾਂ ਮਿੱਤਰਾਂ ਤੇ ਜਿਹੜੇ ਮੇਰੇ ਸਕੇ ਸੰਬੰਧੀ ਹੈ, ਜਿਨ੍ਹਾਂ ਨੇ ਮੇਰੇ ਸੁੱਖ ਦੁੱਖ ਦੇ ਵਿੱਚ ਸਾਥ ਦਿੱਤਾ, ਤੇ ਉਹਨਾਂ ਲਈ ਮੈਂ, ਸਾਰੇ ਜਿਹੜੇ ਯਾਰ ਦੋਸਤੀ ਯਾਰੀ ਨਿਭਾਉਂਦੇ ਆ, ਉਹਨਾਂ ਲਈ ਮੈਂ ਇੱਕ ਗੀਤ ਲਿਖਿਆ
1: ਜੀ,
0: ਉਹ ਵੀ ਮੈਂ ਤੁਹਾਨੂੰ ਸੁਣਾਉਣਾ। ਉਹ ਸਾਊ ਜਿਹੇ ਬੰਦੇ ਆ ਵੀ ਆਪਾਂ ਮਿੱਤਰੋ, ਕਰੀਏ ਨਾ ਨਿੱਤ ਕੋਈ ਸਿਆਪਾ ਮਿੱਤਰੋ, ਚੀਜ਼ ਦੇ ਕੇ ਯਾਰ ਤੋਂ ਕਦੇ ਨਾ ਮੰਗਦੇ, ਵੀ ਪਿੱਠ ਪਿੱਛੇ ਬੱਲੇ ਆ ਕਦੇ ਨਾ ਡੰਗਦੇ, ਉਹ ਕਰਦੇ ਮਦਦ ਜਿਹੜਾ ਬੰਦਾ ਦੁਖੀ ਹੈ, ਵੀ ਲੜਨਾ ਨੀ ਕਿਸੇ ਨਾਲ ਸਹੁੰ ਚੁੱਕੀ ਹੈ, ਉਹ ਲੈਣ ਦੇਣ ਵਿੱਚ ਸਦਾ ਸਾਫ਼ ਰਹਿੰਦੇ ਹੈ, ਜੀ ਠੱਗ ਬੰਦਾ ਅੱਖਾਂ ਨਾਲ ਮਾਪ ਲੈਂਦੇ ਹੈ, ਬੇਬੇ ਬਾਪੂ ਅੱਗੇ ਵੀ ਕਦੇ ਨਾ ਬੋਲਦੇ ਨੀ, ਅਸੀਂ ਉਹਨਾਂ ਚੋਂ ਨਾ ਮਾਂ ਪਿਓ ਜੋ ਪੈਰਾਂ ਚ ਰੋਲਦੇ, ਉਹ ਯਾਰ ਘਰੇ ਜਾ ਕੇ ਇੱਜ਼ਤ ਨਾ ਤੱਕਦੇ, ਵੀ ਪਿੰਡ ਵਿੱਚ ਇੱਜ਼ਤ ਬਣਾ ਕੇ ਰੱਖਦੇ, ਨਸ਼ੇ ਪੱਤੇ ਕੋਲੋਂ ਸਦਾ ਦੂਰ ਲੰਘਦੇ, ਜੀ ਦੁੱਧ ਕਿਉਂ ਨੂੰ ਖਾਣ ਤੋਂ ਕਦੇ ਨਾ ਸੰਗਦੇ, ਦੁੱਧ ਕਿਉਂ ਨੂੰ ਖਾਣ ਤੋਂ ਕਦੇ ਨਾ ਸੰਗਦੇ, ਦੁੱਧ ਕਿਉਂ ਨੂੰ ਖਾਣ ਤੋਂ ਕਦੇ ਨਾ ਸੰਗਦੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, 3 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤਿੰਨ ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਵਿਵਿਧਾ ਦਾ, ਅਤੇ 3:30 ਵਜੇ ਪ੍ਰੋਗਰਾਮ ਮਨ ਚਾਹੇ ਗੀਤ, ਅਤੇ 4 ਵਜੇ ਦਾ ਸਮਾਂ ਰਹੇਗਾ ਉਜਾਲੇ ਉਨਕੀ ਯਾਦੋਂ ਕੇ।

ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਲੈ ਕੇ ਹਾਜ਼ਰ ਹਾਂ। ਅੱਜ ਦਾ ਪ੍ਰੋਗਰਾਮ ਮੈਂ ਯਾਨੀ ਕਿ ਕੁਲਦੀਪ, ਇਸ ਦੇ ਵਿੱਚ ਆਪਾਂ ਅੱਜ ਕਿਸਾਨਾਂ ਦੀ ਪਸੰਦ ਅਤੇ ਉਹਨਾਂ ਨੂੰ ਉਹਨਾਂ ਦੀ ਫਰਮਾਇਸ਼ ਦੇ ਗੀਤ ਸੁਣਾਵਾਂਗੇ। ਅਤੇ ਜਿੰਨੀ ਦੇਰ ਤੱਕ ਸਾਡੇ ਇੱਕ ਕਾਲਰ ਸਾਡੇ ਨਾਲ ਆ ਜੁੜਦੇ ਨੇ, ਓਨੀ ਦੇਰ ਅਸੀਂ ਸੁਣਦੇ ਹਾਂ ਕਿਸਾਨਾਂ ਦੇ ਲਈ ਇਹ ਗੀਤ।

ਪ੍ਰੋਗਰਾਮ ਮਿੱਟੀ ਵਾਜ਼ਾਂ ਮਾਰਦੀ ਦੇ ਵਿੱਚ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਨੰਬਰ 'ਤੇ 2240-331 'ਤੇ। ਅਸੀਂ ਤੁਹਾਡੀ ਕਾਲ ਦੀ ਉਡੀਕ ਕਰਦੇ ਹਾਂ, ਉਦੋਂ ਤੱਕ ਸੁਣੋ ਇਹ ਸਾਰਾ ਗੀਤ।

0: ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਕਿਸਾਨ ਫੋਨ ਲਾਈਨ ਤੇ ਪਹੁੰਚ ਗਏ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਆ। ਹਾਂਜੀ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਦੱਸੋ ਜੀ।
1: ਜਿਲ੍ਹਾ ਬਰਨਾਲਾ, ਪਿੰਡ ਢਿੱਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲੇ, ਨਾਲ ਮੇਰਾ ਭੀਜਾ ਜਗਪ੍ਰੀਤ ਸਿੰਘ ਗਿੱਲ
0: ਜੀ। ਸੁਖਦੀਪ ਜੀ, ਤੁਸੀਂ ਕਿਹੜਾ ਗੀਤ ਸੁਣਨਾ ਚਾਹੋਗੇ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਵਿੱਚ?
1: ਗੀਤ ਸਾਹਿਬ ਜੀ, ਕੁਲਦੀਪ ਮਾਨਕ ਦਾ ਹੋਇਆ ਕੀ ਜੇ ਧੀ ਜਾਂ ਮਾਪੀ
0: ਜੀ, ਤੁਹਾਡੀ ਫਰਮਾਇਸ਼ ਤੇ ਤੁਸੀਂ ਆਪਣੇ ਰੇਡੀਓ ਸੈੱਟ ਤੇ ਸੁਣੋ ਇਹ ਗੀਤ।
1: ਸ਼ੁਕਰੀਆ ਜੀ,
0: ਹਾਜ਼ਰ ਹੈ ਜੀ,
1: ਧੰਨਵਾਦ ਜੀ।

0: ਸਾਡੇ ਨਾਲ ਅਗਲੇ ਸਰੋਤਾ ਆ ਜੁੜੇ ਨੇ ਪ੍ਰੋਗਰਾਮ ਮਿੱਟੀ ਵਾਜ਼ਾ ਮਾਰਦੀ ਦੇ ਵਿੱਚ। ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ, ਆਪਣਾ ਨਾਮ ਦੱਸੋ।
1: ਨਾਹਰ ਸਿੰਘ ਜੀ।
0: ਠੀਕ ਬਾਈ ਜੀ, ਨਾਹਰ ਸਿੰਘ ਜੀ ਕਿਹੜਾ ਗੀਤ ਸੁਣਨਾ ਪਸੰਦ ਕਰੋਗੇ?
1: ਮੁਹੰਮਦ ਸ਼ਰੀਫ ਦਾ ਰੀਤ ਕੌਰ ਦਾ ਸੁਣਾ ਦਿਓ ਜੀ।
0: ਜੀ ਬਾਈ ਜੀ, ਤੁਹਾਡੀ ਪਸੰਦ ਤੇ ਗੀਤ ਆ ਰਿਹਾ ਰੱਬ ਦੀਆਂ ਰੱਖਾਂ। ਲਓ ਜੀ ਆਪਣੀ ਪਸੰਦ ਦਾ ਗੀਤ ਸੁਣੋ।
1: ਧੰਨਵਾਦ ਜੀ।
0: ਧੰਨਵਾਦ ਜੀ।

0: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਵਰਕ ਪਰਮਿਟ ਤੇ ਪੀਆਰ ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379636। ਈਮੇਲ ਆਈਡੀ ਹੈ aarfm.bti@gmail.com। ਸੰਪਰਕ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 78379636।
1: ਸਾਡੇ ਨਾਲ ਅਗਲੇ ਸਰੋਤਾ ਆਣ ਪਹੁੰਚੇ ਨੇ, ਉਹਨਾਂ ਨਾਲ ਗੱਲ ਕਰਦੇ ਆ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ?
2: ਸਤਿ ਸ੍ਰੀ ਅਕਾਲ ਭੈਣ ਜੀ।
1: ਸਤਿ ਸ੍ਰੀ ਅਕਾਲ ਜੀ, ਨਾਮ ਦੱਸੋ ਆਪਦਾ।
2: ਸਵਰਾਜ ਸਿੰਘ, ਪਿੰਡ ਝੰਡੇ ਤੇ, ਤਹਿਸੀਲ ਸਦੂਗੜ੍ਹ, ਜ਼ਿਲ੍ਹਾ ਮਾਨਸਾ ਤੋਂ ਬੋਲਦਾ। ਮੈਂ ਸਵਰਾਜ ਸਿੰਘ ਸੁੱਖੀ ਖਾਲਸਾ
1: ਜੀ। ਖਾਲਸਾ ਜੀ, ਸੁਖਰਾਜ ਸਿੰਘ ਜੀ, ਤੁਸੀਂ ਤਾਂ ਬਾਹਲੇ ਕੁਛ ਹੀ ਦੱਸ ਦਿੱਤਾ ਜੀ, ਪਿੰਡ ਦਾ ਨਾਮ ਵੀ ਦੱਸ ਦਿੱਤਾ, ਹੁਣ ਗੀਤ ਦੀ ਫਰਮਾਇਸ਼ ਵੀ ਦੱਸ ਦਿੱਤਾ ਜੀ।
2: ਗੀਤ ਦੇ ਸੁਣਾ ਦਿਓ ਜੀ। ਧੀਆਂ ਪੁੱਤ ਹੁੰਦੇ ਪਿਆਰੇ ਮਿੱਤਰ, ਬਲਕਾਰ ਸਿੱਧੂ ਹੈ ਜੀ।
1: ਜੀ, ਤੁਹਾਡੀ ਪਸੰਦ ਤੇ ਤੁਸੀਂ ਆਪਣੇ ਰੇਡੀਓ ਸੈੱਟ ਤੇ ਲਓ ਜੀ ਆਪਣੀ ਪਸੰਦ ਦਾ ਗੀਤ।
2: ਹਾਂਜੀ, ਬੱਚੇ ਆ ਜੀ, ਮੈਂ ਹਰਜਿੰਦਰ ਸਿੰਘ ਤੇ ਮਰਿੰਦਰ ਸਿੰਘ
1: ਜੀ।
2: ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ
1: ਸਾਰੇ ਪਰਿਵਾਰ ਵੱਲੋਂ। ਲਓ ਜੀ, ਇਹ ਤੁਹਾਡੀ ਪਸੰਦ ਹੈ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਜਨਤਾ ਜੀ ਦਾ।

0: ਸਾਡੇ ਨਾਲ ਅਗਲੇ ਸਰੋਤਾ ਆਣ ਜੁੜੇ ਨੇ, ਉਹਨਾਂ ਦੇ ਸਵਾਗਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਆਰਜੀ ਕੁਲਦੀਪ ਕੌਰ, ਸਤਿ ਸ਼੍ਰੀ ਅਕਾਲ ਜੀ ਮੈਮ।
0: ਸਤਿ ਸ਼੍ਰੀ ਅਕਾਲ ਜੀ, ਅਸੀਂ ਨਿਮਾਣੇ ਆਰਜੀ ਕਿੱਥੇ ਭਰਾ। ਹਾਂਜੀ, ਹਰਬੰਸ ਸਿੰਘ ਜੀ,
1: ਹਾਂਜੀ ਹਾਂਜੀ, ਤੁਸੀਂ ਤਾਂ ਪੁਰਾਣੇ ਆਰਜੀ ਹੋ ਜੀ, ਅਸੀਂ ਤੁਹਾਨੂੰ ਕਿਵੇਂ ਨਾ ਮੰਨੀਏ।
0: ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ, ਤੁਸੀਂ ਇੰਨੇ ਯਾਦ ਰੱਖੀ ਬੈਠੇ ਹੋ।
1: ਹਾਂ, ਤੁਸੀਂ ਪ੍ਰੋਗਰਾਮ ਹੀ ਪੰਜ ਵਾਲਾ ਕਰਦੇ, ਸਾਨੂੰ ਪਤਾ ਹੀ ਆ, ਰੋਜ਼ ਸੁਣਦੇ ਆ ਜੀ।
0: ਹੋਰ, ਅਸੀਂ ਤਾਂ ਫਿਰ ਮੀਂਹ ਦੱਸ ਕੇ ਜਾਂਦੇ ਹੁੰਦੇ ਆ ਬਾਕੀ।
1: ਹਾਂਜੀ ਹਾਂਜੀ, ਤੁਸੀਂ ਸਾਰੇ ਕਿਸਾਨਾਂ ਨਾਲ ਜੁੜੇ ਹੋਏ ਹੋ।
0: ਹਾਂਜੀ ਹਾਂਜੀ ਹਾਂਜੀ, ਧੰਨਵਾਦ ਜੀ, ਤੁਸੀਂ ਇੰਨਾ ਕੁਝ
1: ਹਾਂ
0: ਜੀ
1: ਦਾ ਹਰਬੰਸ ਮੈਂ ਹਰਬੰਸ ਸਿੰਘ ਬੋਲਦਾ, ਤੈਨੂੰ ਤਾਂ ਦੇ ਡਿਸਟ੍ਰਿਕਟ ਬਠਿੰਡਾ ਤੋਂ ਗੀਤ ਸੁਣਾ ਦਿਓ ਤੁਸੀਂ, ਹਰਜੀਤ ਹਰਮਨ ਦਾ ਜੀ।
0: ਹਾਂਜੀ, ਤੁਹਾਡੀ ਪਸੰਦ ਤੇ ਹਰਜੀਤ ਹਰਮਨ ਦਾ ਕਿਹੜਾ ਗੀਤ ਦੱਸਿਆ ਤੁਸੀਂ?
1: ਆਵਾਜ਼ਾਂ ਜੀ,
0: ਲਓ ਜੀ, ਆਵਾਜ਼ਾਂ ਤੁਹਾਡੀ ਫਰਮਾਇਸ਼ ਤੇ ਆ, ਲਓ ਜੀ, ਤੁਹਾਡੀ ਰੇਡੀਓ ਸੈੱਟ ਤੇ ਪਹੁੰਚ ਗਿਆ ਜੀ।
1: ਥੈਂਕ ਯੂ ਜੀ।
0: ਓਕੇ ਜੀ।

ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਤੁਸੀਂ ਆਨੰਦ ਲੈ ਰਹੇ ਸੀ ਕਿਸਾਨ ਵੀਰਾਂ ਦੀ ਪਸੰਦ ਦੇ ਆਧਾਰ ਤੇ ਪ੍ਰੋਗਰਾਮ ਦਾ, ਜਿਸ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸਾਰੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਣੀ ਹਾਜ਼ਰੀ ਲਵਾਈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਹੀ ਮਿੱਟੀ ਆਵਾਜ਼ਾਂ ਮਾਰਦੀ ਦੇ ਵਿੱਚ ਤੁਸੀਂ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਕੁਲਦੀਪ ਨੂੰ ਪ੍ਰੋਗਰਾਮ ਮਿੱਟੀ ਆਵਾਜ਼ਾਂ ਮਾਰਦੀ ਦੇ ਵਿੱਚੋਂ ਦਿਓ ਆਗਿਆ। ਧੰਨਵਾਦ ਜੀ।

0: मिट्टी वाजा मार दी।
1: FM ਬਣੀ ਸੁਖੀ ਸ਼ਰੀਏ ਕਿ ਮਗਰਸ ਕਾਸ਼ਵਾਨੀ FM ਬਠਿੰਡਾ ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

ਪ੍ਰੋਗਰਾਮ ਗੱਲਾਂ ਚੋਂ ਗੱਲ ਵਿੱਚ ਅੱਜ ਤੁਸੀਂ ਆਨੰਦ ਮਾਣੋਗੇ ਆਜ਼ਾਦ ਭਾਰਤ ਦੇ ਪਹਿਲੇ ਪਰਮਵੀਰ ਚੱਕਰ ਵਿਜੇਤਾ ਸ਼੍ਰੀ ਸੋਮਨਾਥ ਸ਼ਰਮਾ ਜੀ ਬਾਰੇ ਗੱਲਬਾਤ, ਜੋ ਵਾਚਕ ਨੇ ਆਕਾਂਕਸ਼ਾ ਅਰੋੜਾ ਤੇ ਬਲਜੀਤ ਸ਼ਰਮਾ ਜੀ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਸੰਪਾਦਨ ਕੀਤਾ ਸਤਪਾਲ ਬਰਾੜ ਨੇ। ਆਓ ਸੁਣਦੇ ਹਾਂ ਇਹ ਪ੍ਰੋਗਰਾਮ

0: ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕੁਝ ਸੰਦੇਸ਼ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800 420 2222।

0: 3. ਆਕਾਸ਼ਵਾਣੀ ਦੇ ਅਦਬੀ ਬੁੱਧੀਜੀਵੀ ਸਤਿਕਾਰਿਤ ਸਰੋਤਿਓ, ਜੈ ਹਿੰਦ। ਜੀ ਹਾਂ ਸਰੋਤਿਓ, ਸਿਲਸਿਲਾ ਰਾਖੇ ਸਰਹੱਦਾਂ ਦੇ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਆਕਾਸ਼ਵਾਣੀ FM ਬਠਿੰਡਾ ਦੀ ਨਵੀਂ ਆਵਾਜ਼ ਡਾਕਟਰ ਆਕਾਂਖਸ਼ਾ ਅਰੋੜਾ। ਆਕਾਂਖਸ਼ਾ ਜੀ, ਕਿਵੇਂ ਹੋ?
1: ਬਹੁਤ ਵਧੀਆ ਸਰ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ।
0: ਆਕਾਂਖਸ਼ਾ, ਰਾਖੀ ਸਰਹੱਦਾਂ ਦੇ ਬਹੁਤ ਹੀ ਪਸੰਦ ਕੀਤਾ ਜਾਣ ਵਾਲਾ ਪ੍ਰੋਗਰਾਮ, ਜੋ ਕਿ ਆਪਾਂ ਆਕਾਸ਼ਵਾਣੀ FM ਬਠਿੰਡਾ ਦੇ ਪਲੇਟਫਾਰਮ ਤੋਂ ਦਿਨ ਸ਼ੁੱਕਰਵਾਰ ਸਵੇਰੇ ਸੱਜਰੀ ਸਵੇਰ ਪ੍ਰੋਗਰਾਮ ਦੇ ਅੰਤਰਗਤ ਪੇਸ਼ ਕਰਦੇ ਸੀ। ਹੁਣ ਇਸ ਦੀ ਸਮਾਂ ਸਾਰਨੀ ਬਦਲ ਕੇ ਆਕਾਂਖਸ਼ਾ ਜੀ ਆਪਾਂ ਦਿਨ ਰੱਖਤਾ ਇਹਦਾ ਐਤਵਾਰ, ਤੇ ਇਸਦਾ ਪ੍ਰਸਾਰਣ ਸਮਾਂ ਰਿਹਾ ਕਰੇਗਾ ਸ਼ਾਮ 5:30 ਤੋਂ 6:20 ਤੱਕ। ਆਕਾਂਖਸ਼ਾ, ਕਰੀਏ ਸਿਲਸਿਲਾ ਸ਼ੁਰੂ?
1: ਜੀ ਸਰ, ਬਿਲਕੁਲ।
0: ਆਕਾਂਖਸ਼ਾ, ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਪਰਮਵੀਰ ਚੱਕਰ, ਇਸਦਾ ਇਤਿਹਾਸ, ਉਦੇਸ਼ ਅਤੇ ਇਸ ਦੇ ਮਹੱਤਵ ਬਾਰੇ ਗੱਲ ਕਰਾਂਗੇ।

0: ਜਾਂਦਾ। ਜੋ ਮਿੱਟੀ ਲਈ ਹੱਸ ਕੇ ਮਰ ਜਾਂਦੇ ਨੇ, ਜੋ ਮਿੱਟੀ ਲਈ ਹੱਸ ਕੇ ਮਰ ਜਾਂਦੇ ਨੇ, ਉਹ ਇਤਿਹਾਸ ਨਹੀਂ ਅਮਰ ਕਹਾਣੀਆਂ ਬਣ ਜਾਂਦੇ ਨੇ, ਜਿਨ੍ਹਾਂ ਦੇ ਲਹੂ ਨਾਲ ਤਿਰੰਗਾ ਹੋਰ ਚਮਕਦਾ ਏ, ਉਹੀ ਪਰਮ ਵੀਰ ਚੱਕਰ ਦੇ ਅਸਲ ਹੱਕਦਾਰ ਹੁੰਦੇ ਨੇ।
1: ਭਾਰਤ ਇੱਕ ਐਸਾ ਦੇਸ਼ ਹੈ ਜਿਸ ਦੀ ਸੱਭਿਆਚਾਰਕ ਵਿਰਾਸਤ, ਅਧਿਆਤਮਿਕ ਪਰੰਪਰਾ ਅਤੇ ਸ਼ੌਰਿਆਂ ਦੀਆਂ ਗਾਥਾਵਾਂ ਹਜ਼ਾਰਾਂ ਸਾਲ ਤੋਂ ਸੰਸਾਰ ਨੂੰ ਪ੍ਰੇਰਿਤ ਕਰਦੀਆਂ ਆ ਰਹੀਆਂ ਹਨ। ਇਸ ਧਰਤੀ ਨੇ ਅਨੇਕਾਂ ਯੋਧੇ, ਸੰਤ, ਮਹਾਨ ਨੇਤਾ ਅਤੇ ਦੇਸ਼ ਭਗਤ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੀ ਜਾਨ ਤੋਂ ਵੀ ਵੱਧ ਆਪਣੇ ਦੇਸ਼ ਦੀ ਆਜ਼ਾਦੀ, ਅਖੰਡਤਾ ਅਤੇ ਸਨਮਾਨ ਨੂੰ ਮਹੱਤਵ ਦਿੱਤਾ।
0: ਬਿਲਕੁਲ ਦਰੁਸਤ ਆਕਾਂਕਸ਼ਾ, ਭਾਰਤੀ ਸੈਨਿਕ ਦਾ ਜੀਵਨ ਸਿਰਫ ਇੱਕ ਨੌਕਰੀ ਨਹੀਂ ਹੁੰਦਾ, ਸਗੋਂ ਇੱਕ ਸੰਕਲਪ ਹੁੰਦਾ ਏ, ਦੇਸ਼ ਦੀ ਸੁਰੱਖਿਆ ਲਈ ਹਰ ਹਾਲਤ ਵਿੱਚ ਡਟੇ ਰਹਿਣ ਦਾ ਸੰਕਲਪ। ਜਦੋਂ ਕੋਈ ਜਵਾਨ ਫੌਜ ਦੀ ਵਰਦੀ ਪਹਿਨਦਾ ਏ ਤਾਂ ਉਹ ਆਪਣੇ ਪਰਿਵਾਰ ਤੋਂ ਪਹਿਲਾਂ ਦੇਸ਼ ਨੂੰ ਰੱਖਦਾ ਏ, ਉਸ ਲਈ ਸਰਹੱਦ ਹੀ ਉਸ ਦਾ ਘਰ ਬਣ ਜਾਂਦੀ ਹੈ ਤੇ ਤਿਰੰਗਾ ਉਸ ਦੀ ਸਭ ਤੋਂ

0: ਵੱਡੀ ਸ਼ਾਨ।
1: 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਇਹ ਆਜ਼ਾਦੀ ਬੇਸ਼ੱਕ ਇਤਿਹਾਸਿਕ ਸੀ, ਪਰ ਇਸ ਨਾਲ ਬੇਅੰਤ ਚੁਣੌਤੀਆਂ ਵੀ ਜੁੜੀਆਂ ਹੋਈਆਂ ਸਨ। ਦੇਸ਼ ਦੀ ਵੰਡ ਕਾਰਨ ਵੱਡੇ ਪੱਧਰ ਤੇ ਹਿੰਸਾ ਹੋਈ, ਲੱਖਾਂ ਲੋਕ ਬੇਘਰ ਹੋਏ ਅਤੇ ਨਵੀਂ ਸਰਕਾਰ ਸਾਹਮਣੇ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੀਆਂ ਗੰਭੀਰ ਸਮੱਸਿਆਵਾਂ ਖੜੀਆਂ ਹੋ ਗਈਆਂ।
0: ਇਸੇ ਦੌਰਾਨ ਜੰਮੂ ਕਸ਼ਮੀਰ ਤੇ ਕਬਾਇਲੀ ਹਮਲੇ ਤੇ ਬਾਅਦ ਵਿੱਚ ਪਾਕਿਸਤਾਨ ਦੀ ਸੈਨਿਕ ਦਖਲ ਅੰਦਾਜ਼ੀ ਨੇ ਭਾਰਤੀ ਫੌਜ ਨੂੰ ਆਪਣੀ ਬਹਾਦਰੀ ਦਾ ਪਹਿਲਾ ਵੱਡਾ ਇਮਤਿਹਾਨ ਦੇਣਾ ਪਿਆ। ਨਵੀਂ ਨਵੀਂ ਬਣੀ ਭਾਰਤੀ ਫੌਜ ਨੇ ਬੇਮਿਸਾਲ ਸਾਹਸ ਅਤੇ ਦ੍ਰਿੜਤਾ ਨਾਲ ਇਸ ਹਮਲੇ ਦਾ ਮੁਕਾਬਲਾ ਕੀਤਾ।
1: ਇਹਨਾਂ ਜੰਗਾਂ ਵਿੱਚ ਕਈ ਅਫਸਰਾਂ ਅਤੇ ਜਵਾਨਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹਨਾਂ ਦੇ ਬਲੀਦਾਨ ਨੇ ਇਹ ਲੋੜ ਮਹਿਸੂਸ ਕਰਵਾਈ ਕਿ ਦੇਸ਼ ਲਈ ਅਸਾਧਾਰਨ ਵੀਰਤਾ ਦਿਖਾਉਣ ਵਾਲੇ ਸੈਨਿਕਾਂ ਨੂੰ ਇੱਕ ਐਸੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ ਜੋ ਉਹਨਾਂ ਦੀ ਅਮਰ ਗਾਥਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਵੇ।
0: ਸਰੋਤਿਓ, ਤੁਸੀਂ ਟਿਊਨ ਕੀਤਾ ਹੈ 101.1 ਮੈਗਾਹਰਟਜ਼ ਆਕਾਸ਼ਵਾਣੀ FM ਬਠਿੰਡਾ ਤੇ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਦੇ ਵਿੱਚ ਸਾਥ ਨਿਭਾ ਰਹੇ ਨੇ ਆਕਾਂਕਸ਼ਾ ਅਰੋੜਾ।

0: ਦੋਸਤੋ, ਵੀਰਤਾ ਸਿਰਫ ਹਥਿਆਰ ਚਲਾਉਣ ਦਾ ਨਾਮ ਨਹੀਂ ਹੈ। ਅਸਲ ਵੀਰ ਉਹ ਹੈ ਜੋ ਡਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੇ,
1: ਸਾਥੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾ ਦੇਵੇ, ਮੁਸ਼ਕਲ ਹਾਲਾਤਾਂ ਵਿੱਚ ਵੀ ਕਰਤੱਵ ਤੋਂ ਪਿੱਛੇ ਨਾ ਹਟੇ,
0: ਰਾਸ਼ਟਰ ਹਿੱਤ ਨੂੰ ਆਪਣੇ ਨਿੱਜੀ ਹਿੱਤ ਤੋਂ ਉੱਪਰ ਰੱਖੇ।
1: ਪਰਮਵੀਰ ਚੱਕਰ ਇਹਨਾਂ ਹੀ ਮੁੱਲਾਂ ਦਾ ਪ੍ਰਤੀਕ ਹੈ। ਇਹ ਸਿਰਫ ਇੱਕ ਤਮਗਾ ਨਹੀਂ, ਸਗੋਂ ਉਸ ਅਦੰਮਯ ਆਤਮ ਬਲ ਦਾ ਸਨਮਾਨ ਹੈ ਜੋ ਕਿਸੇ ਸੈਨਿਕ ਨੂੰ ਇਤਿਹਾਸ ਵਿੱਚ

0: ਅਮਰ ਕਰ ਦਿੰਦਾ ਹੈ।
1: ਭਾਰਤੀ ਫੌਜ ਇਸ ਦਾ ਹਰ ਜਵਾਨ ਇਹ ਸਹੁੰ ਚੁੱਕਦਾ ਹੈ ਕਿ ਉਹ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਰੱਖਿਆ ਲਈ ਹਰ ਤਰ੍ਹਾਂ ਦਾ ਬਲੀਦਾਨ ਦੇਣ ਲਈ ਤਿਆਰ ਰਹੇਗਾ। ਸਰਹੱਦ ਤੇ ਤਾਇਨਾਤ ਇੱਕ ਸੈਨਿਕ ਤਪਦੇ ਰੇਗਿਸਤਾਨ ਵਿੱਚ ਵੀ ਡਟਿਆ ਰਹਿੰਦਾ ਹੈ, ਸਿਆਚਿਨ ਦੀਆਂ ਬਰਫੀਲੀਆਂ ਚੋਟੀਆਂ ਤੇ ਵੀ ਪਹਿਰਾ ਦਿੰਦਾ ਹੈ। ਘਣੇ ਜੰਗਲਾਂ, ਉੱਚੇ ਪਹਾੜਾਂ ਅਤੇ ਖਤਰਨਾਕ ਘਾਟੀਆਂ ਵਿੱਚ ਵੀ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦਾ। ਉਸ ਲਈ ਹਰ ਦਿਨ ਇੱਕ ਨਵਾਂ ਇਮਤਿਹਾਨ ਹੁੰਦਾ ਹੈ, ਪਰ ਉਸਦੇ ਹੌਸਲੇ ਦੀ ਕੋਈ ਹੱਦ ਨਹੀਂ ਹੁੰਦੀ।
0: ਦੇਸ਼ ਭਗਤੀ ਕੇਵਲ ਭਾਵਨਾ ਨਹੀਂ, ਇੱਕ ਜੀਵਨ ਦਰਸ਼ਨ ਹੈ। ਜਦੋਂ ਇੱਕ ਮਾਂ ਆਪਣੇ ਪੁੱਤਰ ਨੂੰ ਫੌਜ ਵਿੱਚ ਭੇਜਦੀ ਹੈ ਤਾਂ ਉਹ ਕੇਵਲ ਆਪਣੇ ਘਰ ਦਾ ਨਹੀਂ ਸਗੋਂ ਦੇਸ਼ ਦਾ ਪੁੱਤਰ ਬਣ ਜਾਂਦਾ ਹੈ। ਇਸ ਭਾਵਨਾ ਨੂੰ ਇੱਕ ਛੋਟੀ ਜਿਹੀ ਸ਼ਾਇਰੀ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ। ਮਾਂ ਨੇ ਕਿਹਾ ਸੀ, ਪੁੱਤਰ ਦੇਸ਼ ਦਾ ਮਾਣ ਕਦੇ ਝੁਕਣ ਨਾ ਦੇਈ, ਜੇ ਲੋੜ ਪਵੇ ਤਿਰੰਗੇ ਵਿੱਚ ਲਿਪਟ ਕੇ ਹੀ ਘਰ ਮੁੜੀ।
1: ਕਿਆ ਬਾਤ ਹੈ ਆਕਾਂਕਸ਼ਾ, ਬਹੁਤ ਖੂਬ ਆਕਾਂਕਸ਼ਾ, ਬਹੁਤ ਹੀ ਖੂਬਸੂਰਤ ਸ਼ਾਇਰੀ। ਇਹੀ ਜਜ਼ਬਾ ਪਰਮਵੀਰ ਚੱਕਰ ਜੇਤੂਆਂ ਦੇ ਜੀਵਨ ਵਿੱਚ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ। ਉਹਨਾਂ ਨੇ ਕਦੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਹਨਾਂ ਲਈ ਸਭ ਤੋਂ ਪਹਿਲਾਂ ਰਾਸ਼ਟਰ ਹੁੰਦਾ ਹੈ।
0: ਵੀਰ ਉਹ ਨਹੀਂ ਜੋ ਜੰਗ ਜਿੱਤਦਾ ਹੈ, ਵੀਰ ਉਹ ਹੈ ਜੋ ਕਰਤੱਵ ਲਈ ਆਪਣਾ ਸਭ ਕੁਝ ਨਿਉਛਾਵਰ ਕਰ ਦਿੰਦਾ ਹੈ। ਇਤਿਹਾਸ ਉਸਦੇ ਨਾਮ ਨੂੰ ਨਹੀਂ ਲਿਖਦਾ, ਸਗੋਂ ਉਸਦੇ ਬਲੀਦਾਨ ਨੂੰ ਅਮਰ ਕਰ ਦਿੰਦਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਰਮਵੀਰ ਚੱਕਰ ਸਭ ਤੋਂ ਉੱਚਾ ਸੈਨਿਕ ਵੀਰਤਾ ਪੁਰਸਕਾਰ ਹੈ। ਇਹ ਸਿਰਫ ਇੱਕ ਤਮਗਾ ਨਹੀਂ, ਸਗੋਂ ਭਾਰਤੀ ਸੈਨਿਕ ਦੇ ਅਦਮਯ ਸਾਹਸ, ਅਟਲ ਦੇਸ਼ ਭਗਤੀ ਅਤੇ ਸਰਵੋੱਚ ਬਲੀਦਾਨ ਦਾ ਪ੍ਰਤੀਕ ਹੈ। ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਸੈਨਿਕਾਂ ਨੇ ਅਜਿਹੇ ਹਾਲਾਤਾਂ ਵਿੱਚ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕੀਤਾ, ਜਿੱਥੇ ਆਮ ਮਨੁੱਖ ਲਈ ਜ਼ਿੰਦਾ ਰਹਿਣਾ ਵੀ ਮੁਸ਼ਕਿਲ ਹੁੰਦਾ ਹੈ।
1: 1947 ਵਿੱਚ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਤੁਰੰਤ ਸੈਨਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜੰਮੂ ਕਸ਼ਮੀਰ ਵਿੱਚ ਲੜੀਆਂ ਗਈਆਂ ਲੜਾਈਆਂ ਨੇ ਸਾਬਤ ਕਰ ਦਿੱਤਾ ਕਿ ਭਾਰਤੀ ਸੈਨਿਕ ਹਰ ਕਿਸਮ ਦੀ ਕੁਰਬਾਨੀ ਦੇਣ ਲਈ ਤਿਆਰ ਨੇ। ਇਸ ਪਿਛੋਕੜ ਵਿੱਚ ਸਰਕਾਰ ਨੇ ਨਿਰਣਾ ਕੀਤਾ ਕਿ ਯੁੱਧ ਦੌਰਾਨ ਅਸਾਧਾਰਨ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਲਈ ਇੱਕ ਸਰਵਉੱਚ ਵੀਰਤਾ ਪੁਰਸਕਾਰ ਹੋਣਾ ਚਾਹੀਦਾ ਹੈ।
0: ਇਹ ਸਨਮਾਨ ਕੇਵਲ ਕਿਸੇ ਜੰਗ ਨੂੰ ਜਿੱਤਣ ਲਈ ਨਹੀਂ, ਬਲਕਿ ਉਸ ਸਮੇਂ ਦਿੱਤਾ ਜਾਂਦਾ ਹੈ ਜਦੋਂ ਕੋਈ ਸੈਨਿਕ ਆਪਣੇ ਜੀਵਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਅਤੇ ਆਪਣੇ ਸਾਥੀਆਂ ਦੀ ਰੱਖਿਆ ਲਈ ਅਦੁੱਤੀ ਸਾਹਸ ਦਾ ਪ੍ਰਦਰਸ਼ਨ ਕਰਦਾ ਹੈ।

0: ਜੀ ਹਾਂ ਸਰੋਤਿਓ, ਪਰਮਵੀਰ ਚੱਕਰ ਦੀ ਸਥਾਪਨਾ 26 ਜਨਵਰੀ 1950 ਨੂੰ ਕੀਤੀ ਗਈ। ਇਸ ਨੂੰ ਪ੍ਰਭਾਵੀ ਤੌਰ ਤੇ 15 ਅਗਸਤ 1947 ਤੋਂ ਲਾਗੂ ਮੰਨਿਆ ਗਿਆ ਤਾਂ ਜੋ ਆਜ਼ਾਦੀ ਤੋਂ ਬਾਅਦ ਦੀਆਂ ਪਹਿਲੀਆਂ ਲੜਾਈਆਂ ਵਿੱਚ ਵੀਰਤਾ ਦਿਖਾਉਣ ਵਾਲੇ ਸੈਨਿਕਾਂ ਨੂੰ ਵੀ ਇਹ ਸਨਮਾਨ ਦਿੱਤਾ ਜਾ ਸਕੇ। ਇਸ ਫੈਸਲੇ ਨੇ ਇਹ ਸੰਦੇਸ਼ ਦਿੱਤਾ ਕਿ ਆਜ਼ਾਦ ਭਾਰਤ ਆਪਣੇ ਰੱਖਿਅਕਾਂ ਦੀ ਵੀਰਤਾ ਨੂੰ ਕਦੇ ਨਹੀਂ ਭੁੱਲੇਗਾ।
1: ਪਰਮਵੀਰ ਸ਼ਬਦ ਦਾ ਅਰਥ, ਪਰਮ ਦਾ ਅਰਥ ਹੈ ਸਭ ਤੋਂ ਉੱਚਾ ਸਰਵੋਤਮ, ਵੀਰ ਦਾ ਅਰਥ ਹੈ ਨਿਡਰ ਯੋਧਾ। ਇਸ ਤਰ੍ਹਾਂ ਪਰਮਵੀਰ ਦਾ ਅਰਥ ਬਣਦਾ ਹੈ ਸਭ ਤੋਂ ਮਹਾਨ ਅਤੇ ਸਰਵੋੱਚ ਬਹਾਦਰ ਯੋਧਾ। ਇਹ ਨਾਮ ਆਪਣੇ ਆਪ ਵਿੱਚ ਉਸ ਸਨਮਾਨ ਦੀ ਮਹਾਨਤਾ ਨੂੰ ਦਰਸਾਉਂਦਾ ਹੈ।
0: ਆਕਾਂਕਸ਼ਾ, ਹੁਣ ਆਪਾਂ ਸਰੋਤਿਆਂ ਦੇ ਨਾਲ ਪਰਮਵੀਰ ਚੱਕਰ ਦੇ ਮੈਡਲ ਡਿਜ਼ਾਈਨ ਦੀ ਸਾਂਝ ਵੀ ਪਾ ਲਈਏ। ਪਰਮਵੀਰ ਚੱਕਰ ਦਾ ਡਿਜ਼ਾਈਨ ਭਾਰਤੀ ਪਰੰਪਰਾ ਅਤੇ ਅਧਿਆਤਮਿਕ ਵਿਰਾਸਤ ਤੋਂ ਪ੍ਰੇਰਿਤ ਹੈ। ਕਾਂਸੀ ਦਾ ਗੋਲ ਤਮਗਾ, ਵਿਚਕਾਰ ਰਾਸ਼ਟਰੀ ਚਿੰਨ ਅਸ਼ੋਕ ਸਤੰਭ, ਚਾਰਾਂ ਪਾਸਿਆਂ ਤੇ ਰਿਸ਼ੀ ਦਧੀਚੀ ਦੇ ਵਜਰ ਦਾ ਪ੍ਰਤੀਕ।
1: ਪਿੱਛੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਪਰਮਵੀਰ ਚੱਕਰ ਲਿਖਿਆ ਹੁੰਦਾ ਹੈ, ਜਾਮਨੀ ਰੰਗ ਦਾ ਸਾਦਾ ਰੀਬਨ।
0: ਇਸ ਤਰ੍ਹਾਂ ਦੋਸਤੋ, ਹਰ ਹਿੱਸਾ ਤਿਆਗ ਸ਼ਕਤੀ ਅਤੇ ਕਰਤਵ ਦਾ ਪ੍ਰਤੀਕ ਹੈ।
1: ਭਾਰਤੀ ਪੁਰਾਣਾਂ ਅਨੁਸਾਰ ਰਿਸ਼ੀ ਦਧੀਚੀ ਨੇ ਲੋਕ ਭਲਾਈ ਲਈ ਆਪਣੀਆਂ ਹੱਡੀਆਂ ਤੱਕ ਦਾਨ ਕਰ ਦਿੱਤੀਆਂ ਸਨ। ਉਹਨਾਂ ਦੀਆਂ ਹੱਡੀਆਂ ਨਾਲ ਬਣੇ ਵਜਰ ਨਾਲ ਅਸੁਰਾਂ ਦਾ ਸੰਘਾਰ ਹੋਇਆ। ਇਸੇ ਲਈ ਪਰਮਵੀਰ ਚੱਕਰ ਤੇ ਵਜਰ ਦਾ ਚਿੰਨ ਦਰਸਾਉਂਦਾ ਹੈ ਕਿ ਦੇਸ਼ ਦੀ ਰੱਖਿਆ ਲਈ ਸਰਵੋੱਚ ਬਲੀਦਾਨ ਹੀ ਅਸਲ ਵੀਰਤਾ ਹੈ।

ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰਾਖੇ ਸਰਹੱਦਾਂ ਦੇ, ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ। ਆਪਣੇ ਦੋਸਤ ਬਲਜੀਤ

0: ਹੁਣ ਦੋਸਤੋ ਆਪ ਜੀ ਦੇ ਨਾਲ ਪਰਮਵੀਰ ਚੱਕਰ ਜੇਤੂਆਂ ਦੀ ਵਿਸ਼ੇਸ਼ਤਾ ਬਾਰੇ ਵੀ ਗੱਲਾਂ ਬਾਤਾਂ ਦੀ ਸਾਂਝ ਪਾਉਣੇ ਆ। ਇਹਨਾਂ ਵੀਰਾਂ ਵਿੱਚ ਕੁਝ ਸਾਂਝੇ ਗੁਣ ਮਿਲਦੇ ਨੇ। ਕਰਤਵ ਪ੍ਰਤੀ ਅਟਲ ਨਿਸ਼ਠਾ, ਅਸੰਭਵ ਹਾਲਾਤਾਂ ਵਿੱਚ ਸ਼ਾਂਤ ਫੈਸਲਾ,
1: ਆਪਣੇ ਸਾਥੀਆਂ ਦੀ ਜਾਨ ਨੂੰ ਪਹਿਲ ਦੇਣਾ, ਨਿੱਜੀ ਸੁਰੱਖਿਆ ਤੋਂ ਵੱਧ ਰਾਸ਼ਟਰ ਹਿੱਤ ਨੂੰ ਮਹੱਤਵ ਦੇਣਾ,
0: ਤੇ ਆਖਰੀ ਸਾਹ ਤੱਕ ਲੜਨ ਦਾ ਜਜ਼ਬਾ। ਦੋਸਤੋ ਪਰਮਵੀਰ ਚੱਕਰ ਸਿਰਫ ਫੌਜ ਲਈ ਨਹੀਂ ਸਾਰੇ ਸਮਾਜ ਲਈ ਪ੍ਰੇਰਨਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਮਹਾਨਤਾ ਅਹੁਦੇ ਨਾਲ ਨਹੀਂ ਸਗੋਂ ਕਰਤਵ, ਇਮਾਨਦਾਰੀ ਅਤੇ ਤਿਆਗ ਨਾਲ ਮਿਲਦੀ ਹੈ।
1: ਅੱਜ ਦੇ ਨੌਜਵਾਨ ਜੇ ਇਨ੍ਹਾਂ ਵੀਰਾਂ ਦੇ ਜੀਵਨ ਤੋਂ ਅਨੁਸ਼ਾਸਨ, ਦੇਸ਼ ਪ੍ਰੇਮ ਅਤੇ ਨਿਸ਼ਕਾਮ ਸੇਵਾ ਦੀ ਸਿੱਖ ਲੈਣ ਤਾਂ ਇਹੀ ਉਹਨਾਂ ਲਈ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।
0: ਜਿਨ੍ਹਾਂ ਨੇ ਸੀਨੇ ਉੱਤੇ ਗੋਲੀਆਂ ਖਾਧੀਆਂ, ਉਹੀ ਅਸਲ ਵਿੱਚ ਭਾਰਤ ਦੀ ਸ਼ਾਨ ਬਣੇ। ਤਿਰੰਗੇ ਦੀ ਖਾਤਰ ਜੋ ਹੱਸਦੇ ਹੱਸਦੇ ਕੁਰਬਾਨ ਹੋਏ, ਉਹ ਸਦੀਆਂ ਤੱਕ ਹਰ ਹਿੰਦੁਸਤਾਨੀ ਦੀ ਪਹਿਚਾਣ ਬਣੇ।
1: ਪਰਮਵੀਰ ਚੱਕਰ ਭਾਰਤ ਦਾ ਸਰਵਉੱਚ ਯੁੱਧਕਾਲੀਨ ਵੀਰਤਾ ਪੁਰਸਕਾਰ ਹੈ। ਇਸ ਦੀ ਸਥਾਪਨਾ ਨੇ ਇਹ ਸਾਬਿਤ ਕੀਤਾ ਕਿ ਰਾਸ਼ਟਰ ਆਪਣੇ ਉਹਨਾਂ ਸੂਰਮਿਆਂ ਨੂੰ ਸਦਾ ਯਾਦ ਰੱਖੇਗਾ ਜਿਨ੍ਹਾਂ ਨੇ ਦੇਸ਼ ਦੀ

ਕੈਲੀ ਆਪਣਾ ਸਭ ਕੁਝ ਨਿਉਛਾਵਰ ਕਰ ਦਿੱਤਾ। ਮੈਡਲ ਦਾ ਹਰ ਪ੍ਰਤੀਕ ਬਲੀਦਾਨ, ਸ਼ਕਤੀ ਅਤੇ ਕਰਤੱਵ ਦਾ ਸੰਦੇਸ਼ ਦਿੰਦਾ ਹੈ। ਇਸ ਦੀ ਚੋਣ ਪ੍ਰਕਿਰਿਆ ਕਠੋਰ ਹੈ ਅਤੇ ਇਸ ਦਾ ਉਦੇਸ਼ ਕੇਵਲ ਅਸਾਧਾਰਨ ਵੀਰਤਾ ਨੂੰ ਸਨਮਾਨਿਤ ਕਰਨਾ ਹੈ।

0: ਮੇਜਰ ਸੋਮਨਾਥ ਸ਼ਰਮਾ ਆਜ਼ਾਦ ਭਾਰਤ ਦੇ ਪਹਿਲੇ ਪਰਮਵੀਰ ਵਿਜੇਤਾ ਤੇ ਆਕਾਂਖਸ਼ਾ ਅੱਜ ਆਪਾਂ ਸਾਂਝ ਪਾਵਾਂਗੇ ਸਰੋਤਿਆਂ ਦੇ ਨਾਲ ਮੇਜਰ ਸੋਮਨਾਥ ਸ਼ਰਮਾ ਪਰਮਵੀਰ ਚੱਕਰ ਵਿਜੇਤਾ।
1: ਸਰੀਰ ਜ਼ਖਮੀ ਹੋ ਸਕਦਾ ਹੈ ਪਰ ਫਰਜ਼ ਕਦੇ ਜ਼ਖਮੀ ਨਹੀਂ ਹੁੰਦਾ। ਜਿਨ੍ਹਾਂ ਨੇ ਆਪਣੀ ਆਖਰੀ ਸਾਹ ਤੱਕ ਦੇਸ਼ ਦੀ ਰੱਖਿਆ ਕੀਤੀ ਉਹ ਇਤਿਹਾਸ ਦੇ ਅਸਲ ਨਾਇਕ ਬਣੇ।
0: ਕੀ ਬਾਤ ਹੈ ਆਕਾਂਖਸ਼ਾ, ਜਿਨ੍ਹਾਂ ਨੇ ਆਪਣੇ ਆਖਰੀ ਸਾਹ ਤੱਕ ਦੇਸ਼ ਦੀ ਰੱਖਿਆ ਕੀਤੀ ਉਹੀ ਇਤਿਹਾਸ ਦੇ ਅਸਲ ਨਾਇਕ ਬਣੇ। ਸਰੋਤਿਓ, ਭਾਰਤ ਦੇ ਸੈਨਿਕ ਇਤਿਹਾਸ ਵਿੱਚ ਕੁਝ ਨਾਮ ਅਜਿਹੇ ਨੇ ਜੋ ਸਦੀਆਂ ਤੱਕ ਦੇਸ਼ ਭਗਤੀ ਅਤੇ ਬਹਾਦਰੀ ਦੇ ਪ੍ਰਤੀਕ ਬਣੇ ਰਹਿਣਗੇ। ਉਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਹੈ ਮੇਜਰ ਸੋਮਨਾਥ ਸ਼ਰਮਾ।

0: ਜਿਨ੍ਹਾਂ ਨੂੰ ਆਜ਼ਾਦ ਭਾਰਤ ਦਾ ਪਹਿਲਾ ਪਰਮਵੀਰ ਚੱਕਰ ਪ੍ਰਾਪਤ ਕਰਨ ਦਾ ਮਾਣ ਮਿਲਿਆ।
1: ਉਹਨਾਂ ਨੇ 3 ਨਵੰਬਰ 1947 ਨੂੰ ਬਡਗਾਮ ਦੀ ਲੜਾਈ ਵਿੱਚ ਅਸਾਧਾਰਨ ਬਹਾਦਰੀ ਦਿਖਾਈ। ਆਪਣੇ ਸੱਜੇ ਹੱਥ ਤੇ ਪਲਾਸਟਰ ਹੋਣ ਦੇ ਬਾਵਜੂਦ ਉਹਨਾਂ ਨੇ ਮੋਰਚਾ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਸਾਥੀਆਂ ਦਾ ਹੌਸਲਾ ਵਧਾਉਂਦੇ ਹੋਏ ਆਖਰੀ ਸਾਹ ਤੱਕ ਲੜਦੇ ਰਹੇ।

0: ਮੇਜਰ ਸੋਮਨਾਥ ਸ਼ਰਮਾ ਜੀ ਦਾ ਜਨਮ 31 ਜਨਵਰੀ 1923 ਨੂੰ ਪੰਜਾਬ ਦੇ ਕਾਂਗੜਾ ਖੇਤਰ ਹੁਣ ਹਿਮਾਚਲ ਪ੍ਰਦੇਸ਼ ਵਿੱਚ ਇੱਕ ਫੌਜੀ ਪਰਿਵਾਰ ਵਿੱਚ ਹੋਇਆ।
1: ਉਹਨਾਂ ਦੇ ਪਿਤਾ ਮੇਜਰ ਜਨਰਲ ਅਮਰਨਾਥ ਸ਼ਰਮਾ ਭਾਰਤੀ ਫੌਜ ਦੇ ਉੱਚ ਅਧਿਕਾਰੀ ਸਨ। ਘਰ ਦਾ ਮਾਹੌਲ ਅਨੁਸ਼ਾਸਨ, ਦੇਸ਼ ਭਗਤੀ ਅਤੇ ਸੇਵਾ ਭਾਵ ਨਾਲ ਭਰਪੂਰ ਸੀ। ਬਚਪਨ ਤੋਂ ਹੀ ਸੋਮਨਾਥ ਵਿੱਚ ਸੱਚਾਈ, ਨਿਮਰਤਾ ਅਤੇ ਕਰਤੱਵ ਨਿਭਾਉਣ ਦੀ ਭਾਵਨਾ ਦਿਖਾਈ ਦਿੰਦੀ ਸੀ।
0: ਉਹਨਾਂ ਦੇ ਭੈਣ ਭਰਾਵਾਂ ਨੇ ਵੀ ਸੈਨਿਕ ਸੇਵਾ ਅਤੇ ਲੋਕ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ, ਜਿਸ ਕਾਰਨ ਇਹ ਪਰਿਵਾਰ ਆਕਾਂਕਸ਼ਾ ਦੇਸ਼ ਸੇਵਾ ਦੀ ਮਿਸਾਲ ਬਣ ਗਿਆ।
1: ਬਚਪਨ ਤੋਂ ਹੀ ਉਹ ਖੇਡਾਂ, ਅਨੁਸ਼ਾਸਨ ਅਤੇ ਪੜ੍ਹਾਈ ਵਿੱਚ ਅੱਗੇ ਰਹਿੰਦੇ ਸੀ। ਉਹਨਾਂ ਨੂੰ ਹਾਕੀ, ਕ੍ਰਿਕਟ ਅਤੇ ਦੌੜ ਵਿੱਚ ਖਾਸ ਦਿਲਚਸਪੀ ਸੀ।
0: ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਸਿੱਧ ਸਕੂਲਾਂ ਵਿੱਚ ਪ੍ਰਾਪਤ ਕੀਤੀ ਤੇ ਬਾਅਦ ਵਿੱਚ ਫੌਜੀ ਤਿਆਰੀ ਲਈ ਸੈਨਿਕ ਸੰਸਥਾਵਾਂ ਵਿੱਚ ਦਾਖਲਾ ਲਿਆ। ਉਹਨਾਂ ਦੇ ਅਧਿਆਪਕ ਕਹਿੰਦੇ ਸਨ ਕਿ ਸੋਮਨਾਥ ਹਰ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਸਨ ਅਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ।
1: ਜਵਾਨੀ ਵਿੱਚ ਹੀ ਉਹਨਾਂ ਨੇ ਭਾਰਤੀ ਫੌਜ ਨੂੰ ਆਪਣਾ ਜੀਵਨ ਸਮਰਪਿਤ ਕਰਨ ਦਾ ਨਿਸ਼ਚੈ ਕਰ ਲਿਆ। ਸਿਖਲਾਈ ਦੌਰਾਨ ਉਹਨਾਂ ਨੇ ਅਨੁਸ਼ਾਸਨ, ਸਰੀਰਕ ਸਮਰੱਥਾ ਅਤੇ ਨੇਤ੍ਰਿਤਵ ਦੇ ਗੁਣਾਂ ਨਾਲ ਆਪਣੇ ਅਧਿਕਾਰੀਆਂ ਨੂੰ ਪ੍ਰਭਾਵਿਤ ਕੀਤਾ। ਉਹ ਬਾਅਦ ਵਿੱਚ 4 ਕੁਮਾਊ ਰੈਜੀਮੈਂਟ ਨਾਲ ਜੁੜੇ। ਇਹ ਰੈਜੀਮੈਂਟ ਆਪਣੀ ਵੀਰਤਾ ਅਤੇ ਅਨੁਸ਼ਾਸਨ ਲਈ ਮਸ਼ਹੂਰ ਰਹੀ ਹੈ।
0: 1947 ਕਸ਼ਮੀਰ ਵਿੱਚ ਹਾਲਾਤ ਬਹੁਤ ਗੰਭੀਰ ਹੋ ਗਏ। ਇਸੇ ਦੌਰਾਨ ਇੱਕ ਖੇਡ ਸਮੇਂ ਸੋਮਨਾਥ ਸ਼ਰਮਾ ਜੀ ਦਾ ਸੱਜਾ ਹੱਥ ਜ਼ਖਮੀ ਹੋ ਗਿਆ ਅਤੇ ਉਸ ਤੇ ਪਲਾਸਟਰ ਚੜਿਆ ਹੋਇਆ ਸੀ। ਡਾਕਟਰਾਂ ਨੇ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ, ਪਰ ਜਦੋਂ ਉਹਨਾਂ ਦੀ ਯੂਨਿਟ ਨੂੰ ਕਸ਼ਮੀਰ ਭੇਜਣ ਦਾ ਹੁਕਮ ਮਿਲਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਜਵਾਨਾਂ ਨੂੰ ਇਕੱਲਾ ਨਹੀਂ ਛੱਡ ਸਕਦੇ। ਇਹ ਫੈਸਲਾ ਹੀ ਉਹਨਾਂ ਦੇ ਅਸਾਧਾਰਨ ਨੇਤਰਤਵ ਦਾ ਪ੍ਰਮਾਣ ਸੀ।
1: 3 ਨਵੰਬਰ 1947 ਨੂੰ ਬਡਗਾਮ ਦੇ ਇਲਾਕੇ ਵਿੱਚ ਉਹਨਾਂ ਦੀ ਕੰਪਨੀ ਨੂੰ ਦੁਸ਼ਮਣ ਦੀ ਹਰਕਤ ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ। ਕੁਝ ਹੀ ਸਮੇਂ ਵਿੱਚ ਉਹਨਾਂ ਦੀ ਟੁਕੜੀ ਨੂੰ ਹਜ਼ਾਰਾਂ ਹਮਲਾਵਰਾਂ ਨੇ ਘੇਰ ਲਿਆ। ਦੁਸ਼ਮਣ ਗਿਣਤੀ ਵਿੱਚ ਕਈ ਗੁਣਾ ਵੱਧ ਸੀ।
0: ਹਾਲਾਤ ਬਹੁਤ ਹੀ ਮੁਸ਼ਕਲ ਸਨ। ਗੋਲਾ ਬਾਰੂਦ ਸੀਮਤ ਸੀ,

0: ਮਦਦ ਦੇ ਤੋਰਾਂ ਤੇ ਪਹੁੰਚਣਾ ਸੰਭਵ ਨਹੀਂ ਸੀ। ਚਾਰੋਂ ਪਾਸਿਆਂ ਤੋਂ ਗੋਲਾਬਾਰੀ ਹੋ ਰਹੀ ਸੀ, ਪਰ ਮੇਜਰ ਸੋਮਨਾਥ ਸ਼ਰਮਾ ਨੇ ਆਪਣੇ ਜਵਾਨਾਂ ਨੂੰ ਪਿੱਛੇ ਹਟਣ ਨਹੀਂ ਦਿੱਤਾ। ਉਹ ਖੁਦ ਗੋਲੀਆਂ ਅਤੇ ਗੋਲੇ ਵਰਦੇ ਹੋਏ ਵੀ ਜ਼ਖਮੀ ਹੱਥ ਨਾਲ ਜਵਾਨਾਂ ਨੂੰ ਗੋਲਾ ਬਾਰੂਦ ਵੰਡਦੇ ਰਹੇ ਤੇ ਉਹਨਾਂ ਦਾ ਹੌਸਲਾ ਵਧਾਉਂਦੇ ਰਹੇ।
1: ਜੰਗ ਦੌਰਾਨ ਉਹਨਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੁਨੇਹਾ ਭੇਜਿਆ ਕਿ ਦੁਸ਼ਮਣ ਸਾਡੇ ਤੋਂ ਕੇਵਲ ਕੁਝ ਹੀ ਦੂਰੀ ਤੇ ਹੈ, ਅਸੀਂ ਗਿਣਤੀ ਵਿੱਚ ਬਹੁਤ ਘੱਟ ਹਾਂ, ਭਾਰੀ ਗੋਲਾਬਾਰੀ ਹੋ ਰਹੀ ਹੈ, ਪਰ ਅਸੀਂ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ ਅਤੇ ਆਖਰੀ ਜਵਾਨ ਅਤੇ ਆਖਰੀ ਗੋਲੀ ਤੱਕ ਲੜਾਂਗੇ। ਇਹ ਸ਼ਬਦ ਭਾਰਤੀ ਸੈਨਿਕ ਇਤਿਹਾਸ ਦੇ ਸਭ ਤੋਂ ਪ੍ਰੇਰਣਾਦਾਇਕ ਸੰਦੇਸ਼ਾਂ ਵਿੱਚ ਗਿਣੇ ਜਾਂਦੇ ਹਨ।

ਇਸ ਜੰਗ ਦੌਰਾਨ ਇੱਕ ਗੋਲਾ ਉਹਨਾਂ ਦੇ ਨੇੜੇ ਆ ਕੇ ਫਟਿਆ। ਉਹਨਾਂ ਨੇ ਮਾਤ ਭੂਮੀ ਦੀ ਰੱਖਿਆ ਕਰਦੇ ਹੋਏ ਆਪਣਾ ਸਰਵ ਉੱਚ ਬਲੀਦਾਨ ਦਿੱਤਾ, ਪਰ ਉਹਨਾਂ ਤੇ ਉਹਨਾਂ ਦੇ ਸਾਥੀਆਂ ਦੇ ਡਟੇ ਰਹਿਣ ਕਾਰਨ ਦੁਸ਼ਮਣ ਦੀ ਅੱਗੇ ਵਧਣ ਦੀ ਯੋਜਨਾ ਨਾਕਾਮ ਹੋ ਗਈ। ਇਸ ਨਾਲ ਭਾਰਤੀ ਫੌਜ ਨੂੰ ਸ੍ਰੀਨਗਰ ਦੀ ਰੱਖਿਆ ਲਈ ਲੋੜੀਂਦਾ ਸਮਾਂ ਮਿਲਿਆ। ਸੈਨਿਕ ਇਤਿਹਾਸਕਾਰ ਇਸ ਲੜਾਈ ਨੂੰ ਕਸ਼ਮੀਰ

0: ਸਰੀਰ ਦੀ ਰੱਖਿਆ ਵਿੱਚ ਨਿਰਣਾਇਕ ਮੰਨਦੇ ਨੇ। ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰਾਖੇ ਸਰਹੱਦਾਂ ਦੇ, ਆਪਣੇ ਦੋਸਤ ਬਲਜੀਤ ਸ਼ਰਮਾ ਤੇ
1: ਆਕਾਂਕਸ਼ਾ ਅਰੋੜਾ ਦੇ ਨਾਲ। ਮੇਜਰ ਸੋਮਨਾਥ ਸ਼ਰਮਾ ਵਿੱਚ ਕਈ ਵਿਲੱਖਣ ਗੁਣ ਸੀ, ਜਿਵੇਂ ਕਿ ਅਨੁਸ਼ਾਸਨ, ਨਿਮਰਤਾ, ਧਾਰਮਿਕ ਅਤੇ ਨੈਤਿਕ ਮੁੱਲਾਂ ਪ੍ਰਤੀ ਸਤਿਕਾਰ, ਸਾਥੀਆਂ ਪ੍ਰਤੀ ਸਨੇਹ, ਸ਼ਾਨਦਾਰ ਨੇਤ੍ਰਿਤਵ, ਨਿਡਰ ਫੈਸਲੇ ਲੈਣ ਦੀ ਸਮਰੱਥਾ, ਦੇਸ਼ ਨੂੰ ਸਰਵੋਪਰੀ ਮੰਨਣ ਦੀ ਸੋਚ। ਇਨ੍ਹਾਂ ਗੁਣਾਂ ਨੇ ਉਹਨਾਂ ਨੂੰ ਸਿਰਫ ਇੱਕ ਬਹਾਦਰ ਅਧਿਕਾਰੀ ਹੀ ਨਹੀਂ, ਸਗੋਂ ਇੱਕ ਮਹਾਨ ਇਨਸਾਨ ਵੀ ਬਣਾਇਆ।

0: ਨੌਜਵਾਨਾਂ ਲਈ ਵੀ ਮੇਜਰ ਸੋਮਨਾਥ ਸ਼ਰਮਾ ਜੀ ਦਾ ਜੀਵਨ ਸਿਖਾਉਂਦਾ ਹੈ ਕਿ ਕਰਤਵ ਸਭ ਤੋਂ ਵੱਡਾ ਧਰਮ ਹੈ। ਔਖੀਆਂ ਸਥਿਤੀਆਂ ਵਿੱਚ ਹਿੰਮਤ ਨਹੀਂ ਹਾਰਨੀ ਚਾਹੀਦੀ। ਨੇਤਾ ਉਹ ਹੁੰਦਾ ਹੈ ਜੋ ਸਭ ਤੋਂ ਅੱਗੇ ਖੜ ਕੇ ਉਦਾਹਰਣ ਪੇਸ਼ ਕਰੇ।
1: ਸੱਚੀ ਦੇਸ਼ ਭਗਤੀ ਸਿਰਫ ਸ਼ਬਦਾਂ ਨਾਲ ਨਹੀਂ ਕਰਮਾਂ ਨਾਲ ਸਾਬਤ ਹੁੰਦੀ ਹੈ।
0: ਨਾ ਉਹ ਝੁਕੇ ਨਾ ਉਹ ਡਰੇ, ਨਾ ਉਹ ਝੁਕੇ ਨਾ ਉਹ ਡਰੇ, ਮੌਤ ਵੀ ਉਹਨਾਂ ਦਾ ਰਾਹ ਨਾ ਰੋਕ ਸਕੀ। ਜਿੱਥੇ ਤਿਰੰਗਾ ਅੱਜ ਵੀ ਸ਼ਾਨ ਨਾਲ ਲਹਿਰਾਉਂਦਾ ਏ, ਉੱਥੇ ਸੋਮਨਾਥ ਦੀ ਵੀਰਤਾ ਸਦਾ ਮੁਸਕਰਾਉਂਦੀ ਹੈ। ਉੱਥੇ ਸੋਮਨਾਥ ਦੀ ਵੀਰਤਾ ਸਦਾ ਮੁਸਕਰਾਉਂਦੀ ਹੈ।
1: ਮੇਜਰ ਸੋਮਨਾਥ ਸ਼ਰਮਾ ਨੇ ਇਹ ਸਾਬਤ ਕੀਤਾ ਕਿ ਇੱਕ ਸੱਚਾ ਸੈਨਿਕ ਆਪਣੇ ਨਿੱਜੀ ਦਰਦ ਜਾਂ ਮੁਸ਼ਕਲਾਂ ਨੂੰ ਕਦੇ ਵੀ ਰਾਸ਼ਟਰ ਧਰਮ ਤੋਂ ਉੱਪਰ ਨਹੀਂ ਰੱਖਦਾ। ਜ਼ਖਮੀ ਹੋਣ ਦੇ ਬਾਵਜੂਦ ਉਹਨਾਂ ਨੇ ਬਡਗਾਮ ਵਿੱਚ ਆਪਣੀ ਕੰਪਨੀ ਦੀ ਅਗਵਾਈ ਕੀਤੀ, ਦੁਸ਼ਮਣ ਨੂੰ ਰੋਕਿਆ ਅਤੇ ਆਪਣੇ ਸਰਵੋੱਚ ਬਲੀਦਾਨ ਨਾਲ ਕਸ਼ਮੀਰ ਦੀ ਰੱਖਿਆ ਵਿੱਚ ਇਤਿਹਾਸਿਕ ਯੋਗਦਾਨ ਪਾਇਆ। ਉਹਨਾਂ ਦਾ ਜੀਵਨ ਭਾਰਤੀ ਫੌਜ ਦੀ ਸ਼ਾਨ ਅਤੇ ਹਰ ਭਾਰਤੀ ਲਈ ਸਦੀਵੀ ਪ੍ਰੇਰਨਾ ਹੈ।
0: ਆਕਾਂਕਸ਼ਾ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ, ਵਕਤ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ। ਰਾਖੇ ਸਰਹੱਦਾਂ ਦੇ ਪ੍ਰੋਗਰਾਮ ਮੇਰੇ ਖਿਆਲ ਦੇ ਵਿੱਚ ਇਹਨਾਂ ਮਹਾਨ ਸੂਰਮਿਆਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਪਾਂ ਨੂੰ ਹੁਣ ਸੰਪੂਰਨ ਕਰਨਾ ਚਾਹੀਦਾ ਏ। ਸਰੋਤਿਆਂ ਤੋਂ ਲਈਏ ਆਕਾਂਕਸ਼ਾ ਜੀ ਆਗਿਆ।
1: ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਰੱਖੇ ਸਰਹੱਦਾਂ ਦੇ, ਤੇ ਹੁਣ ਵੇਲਾ ਹੋ ਰਿਹਾ ਖਬਰਾਂ ਦਾ, ਜੋ ਰਿਲੇ ਕੀਤੀ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ 6:19 ਤੇ।
1: ਛੇਤੀ ਕਰੋ ਯਾਰ, ਪਲੀਜ਼ ਛੇਤੀ ਕਰੋ।
2: ਦੂਜਾ ਵੀ ਕੋਈ ਮੈਚ ਹੈ?
1: ਇਹੀ ਸਮਝ ਲੈ ਯਾਰ, ਬੈਂਕ ਜਾਣਾ ਹੈ ਦਾਦਾ ਜੀ ਨੂੰ ਲੈ ਕੇ।
2: ਹਾਂ ਯਾਰ, ਉਮਰ ਹੋ ਜਾਂਦੀ ਹੈ, ਧਾਰਾ ਨਾਲ ਲੈਣਾ ਹੀ ਪੈਂਦਾ ਹੈ।
3: ਪਰ ਬੈਂਕਿੰਗ ਵਿੱਚ ਨਹੀਂ,
4: ਉਂਝ ਵੀ RBI ਕਹਿੰਦਾ ਹੈ ਸੀਨੀਅਰ ਸਿਟੀਜ਼ਨ ਸਭ ਤੋਂ ਪਹਿਲਾਂ। ਜੇ ਤੁਸੀਂ 70 ਸਾਲਾਂ ਤੋਂ ਉੱਪਰ ਹੋ, ਡਿਫਰੈਂਟਲੀ ਏਬਲਡ ਹੋ ਤੇ ਤੁਸੀਂ ਬੈਂਕ ਨਹੀਂ ਜਾ ਸਕਦੇ, ਤਾਂ ਬੈਂਕ ਆਵੇਗਾ ਤੁਹਾਡੇ ਕੋਲ ਜ਼ਰੂਰੀ ਸੇਵਾਵਾਂ ਲੈ ਕੇ, ਉਹ ਵੀ ਵਾਜਬ ਦਰਾਂ ਤੇ।
3: ਸੀਨੀਅਰ ਸਭ ਤੋਂ ਪਹਿਲਾਂ RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦਾ ਮੌਨਸੂਨ ਇਜਲਾਸ ਕੱਲ੍ਹ ਤੋਂ ਸ਼ੁਰੂ, ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਲਈ ਅੱਜ ਸਾਰੇ ਵੋਟ ਕੇਂਦਰਾਂ ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਏ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ 'ਚ ਹੋਣ ਵਾਲੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ। ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਅਤਿ ਆਧੁਨਿਕ ਇਨਡੋਰ ਬੈਡਮਿੰਟਨ ਹਾਲ ਲਈ 2,14,00,000 ਰੁਪਏ ਦਾ ਕੀਤਾ ਐਲਾਨ। ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ 36% ਵਾਧੇ ਨਾਲ 4,00,000 ਏਕੜ ਤੋਂ ਪਾਰ ਹੋਇਆ। ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਸੂਬੇ ਭਰ ਵਿੱਚੋਂ ਮੋਰੀ। ਮੌਸਮ ਵਿਭਾਗ ਵੱਲੋਂ ਕੱਲ੍ਹ 20 ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ। ਅਤੇ 2 ਵਾਰ ਦੀ ਓਲੰਪਿਕ ਤਮਗਾ ਜੇਤੂ PV ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦਾ ਮੌਨਸੂਨ ਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ। ਇਜਲਾਸ ਤੋਂ ਪਹਿਲਾਂ ਸਰਕਾਰ ਨੇ ਅੱਜ ਸੰਸਦ ਭਵਨ ਵਿੱਚ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ। ਇਸ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਰਾਜ ਸਭਾ ਦੇ ਨੇਤਾ ਜਗਤ ਪ੍ਰਕਾਸ਼ ਨੱਡਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ, ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਸਿੰਘ ਮੇਘਵਾਲ ਤੇ ਡਾਕਟਰ ਐਲ ਮੁਰਗਨ ਵੀ ਇਸ ਮੀਟਿੰਗ 'ਚ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਿਜੀਜੂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੰਸਦ ਦੇ ਸੁਚਾਰੂ ਕੰਮਕਾਜ ਦੇ ਮਹੱਤਵਪੂਰਨ ਮੁੱਦਿਆਂ ਤੇ ਸਕਾਰਾਤਮਕ ਚਰਚਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
6: कोई पार्टी या कोई मेंबर अपना जो भी बात रखना चाहता है पार्लियामेंट में पूरा रख सकते हैं। मैं विपक्ष के साथियों को कहना चाहता हूं कि पहले में भी पार्लियामेंट को चलाने में दिक्कत आई थी, क्योंकि हंगामा बहुत ज्यादा हुआ था। लोग चाहते हैं कि पार्लियामेंट सुचारू रूप से चले, इसलिए मैं फिर से सब पार्टी के नेताओं को मैं अनुरोध करता हूं कि पार्लियामेंट अच्छी तरह से चले, इसमें सब लोग

0: ਦੱਸਿਆ ਕਿ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ਾਂ 'ਚ ਵਰਤੀ ਜਾਂਦੀ ਸੌਖੀ ਭਾਸ਼ਾ ਕਾਰਨ ਆਮ ਲੋਕਾਂ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਾਰਨ ਇਹ ਫੈਸਲਾ ਕੀਤਾ ਗਿਆ। ਸਰਕਾਰ ਵੱਲੋਂ ਚਾਲੂ ਵਿੱਤੀ ਸਾਲ 2026-27 ਦੌਰਾਨ ਬੁਢਾਪਾ ਪੈਨਸ਼ਨ ਯੋਜਨਾ ਤਹਿਤ 1,423 ਕਰੋੜ 33 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਸਿਆ ਕਿ ਸੂਬੇ ਭਰ ਵਿੱਚ ਕਰੀਬ 23,70,000 ਸੀਨੀਅਰ ਨਾਗਰਿਕ ਬੁਢਾਪਾ ਪੈਨਸ਼ਨ ਯੋਜਨਾ ਦਾ ਲਾਭ ਲੈ ਰਹੇ ਨੇ। ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਤੇ ਪੁੰਛ ਵਿੱਚ ਅੱਜ ਸਵੇਰੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਰਕੇ ਅਤੇ ਅਚਾਨਕ ਹੜ੍ਹ ਆਉਣ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਲਾਪਤਾ ਨੇ। ਮੌਸਮ ਵਿਭਾਗ ਨੇ ਕੱਲ੍ਹ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਦੌਰਾਨ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ, ਹਰਿਆਣਾ ਦੇ ਰੋਹਤਕ ਵਿੱਚ 40.3 ਡਿਗਰੀ ਸੈਲਸੀਅਸ ਤੇ ਚੰਡੀਗੜ੍ਹ ਵਿੱਚ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਜਿੱਤ ਲਿਆ। ਉਹ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਨੇ। ਫਾਈਨਲ ਵਿੱਚ ਸਿੰਧੂ ਨੇ 3 ਵਾਰ ਦੀ ਵਿਸ਼ਵ ਚੈਂਪੀਅਨ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿੱਚ 21-17 ਨਾਲ ਹਰਾਇਆ। ਇਸ ਤੋਂ ਪਹਿਲਾਂ ਉਨ੍ਹਾਂ 2024 ਵਿੱਚ ਸੀਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਜਿੱਤਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੂੰ ਜਾਪਾਨ ਓਪਨ 2026 'ਚ ਮਹਿਲਾ ਸਿੰਗਲਸ ਖਿਤਾਬ ਜਿੱਤਣ ਤੇ ਵਧਾਈ ਦਿੱਤੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸੰਸਦ ਦਾ ਮੌਨਸੂਨ ਇਜਲਾਸ ਕੱਲ੍ਹ ਤੋਂ ਸ਼ੁਰੂ, ਅਗਲੇ ਮਹੀਨੇ ਦੀ 13 ਤਰੀਕ ਤੱਕ ਰਹੇਗਾ ਜਾਰੀ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਲਈ ਅੱਜ ਸਾਰੇ ਵੋਟ ਕੇਂਦਰਾਂ ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਏ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ। ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ 36% ਵਾਧੇ ਨਾਲ 4 ਲੱਖ ਏਕੜ ਤੋਂ ਪਾਰ, ਫਾਜ਼ਿਲਕਾ ਅਤੇ ਸ਼ੇਰੇ ਮੁਕਤਸਰ ਸਾਹਿਬ ਸੂਬੇ ਭਰ ਵਿੱਚੋਂ ਮੋਰੀ। ਮੌਸਮ ਵਿਭਾਗ ਵੱਲੋਂ ਕੱਲ੍ਹ 20 ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸਬੰਧੀ ਔਰੇਂਜ ਅਲਰਟ ਜਾਰੀ ਤੇ 2 ਵਾਰ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਖਿਤਾਬ ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ 'ਚ ਖ਼ਬਰਾਂ ਦਾ ਬੁਲੇਟਿਨ। ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 6:30 ਤੇ 30 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਆਰਾਧਨਾ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਨਮਸਕਾਰ ਸਰੋਤਿਓ, ਮੈਂ ਹਾਂ ਅਰਾਧਨਾ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ। ਯੁਵਾਣੀ ਦੇ ਅੱਜ ਦੇ ਅੰਕ ਵਿੱਚ ਲੈ ਕੇ ਆਏ ਹਾਂ ਰੁਜ਼ਗਾਰ ਸਮਾਚਾਰ, ਜਿਸ ਵਿੱਚ ਤੁਹਾਨੂੰ ਦੇਸ਼ ਭਰ ਵਿੱਚ ਨਿਕਲੀਆਂ ਵੱਖ ਵੱਖ ਸਰਕਾਰੀ ਅਤੇ ਹੋਰ ਮਹੱਤਵਪੂਰਨ ਭਰਤੀਆਂ ਬਾਰੇ ਜਾਣਕਾਰੀ ਦੇਵਾਂਗੇ। ਆਸ ਹੈ ਕਿ ਇਹ ਜਾਣਕਾਰੀ ਤੁਹਾਡੇ ਕਰੀਅਰ ਦੀ ਰਾਹ ਵਿੱਚ ਮਦਦਗਾਰ ਸਾਬਤ ਹੋਵੇਗੀ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਰੁਜ਼ਗਾਰ ਸਮਾਚਾਰ। ਪਹਿਲਾ ਰੁਜ਼ਗਾਰ ਹੈ ਜੀ, ਪੰਜਾਬ ਸਰਕਾਰ ਤਕਨੀਕੀ ਸਹਾਇਕ ਟੈਕਨੀਕਲ ਅਸਿਸਟੈਂਟ ਭਰਤੀ। VBG ਗ੍ਰਾਮ ਦੀ ਸਕੀਮ ਅਧੀਨ ਪੈਸਕੋ ਰਾਹੀਂ ਆਊਟਸੋਰਸਿੰਗ ਦੇ ਆਧਾਰ 'ਤੇ ਟੈਕਨੀਕਲ ਅਸਿਸਟੈਂਟ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਅਸਾਮੀਆਂ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਲਾਜ਼ਮੀ ਹੈ। ਇਸ ਦੇ ਨਾਲ ਡਿਗਰੀ ਜਾਂ ਡਿਪਲੋਮਾ ਲਾਜ਼ਮੀ ਹੈ। ਇਸ ਦੇ ਨਾਲ ਕੰਪਿਊਟਰ ਦੀ ਜਾਣਕਾਰੀ ਜਿਵੇਂ ਕਿ MS Word, Excel ਅਤੇ ਡਾਟਾਬੇਸ ਦਾ ਗਿਆਨ ਵੀ ਲੋੜੀਂਦਾ ਹੈ। ਇਸ ਅਸਾਮੀ ਲਈ ਵਾਕ ਇਨ ਇੰਟਰਵਿਊ 21/7/2026 ਯਾਨੀ ਕਿ 21 ਜੁਲਾਈ

2026 ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਰੂਰਲ ਦੇ ਦਫ਼ਤਰ ਵਿੱਚ ਹੋਵੇਗਾ। ਵਧੇਰੇ ਜਾਣਕਾਰੀ ਲਈ ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵੈਬਸਾਈਟ ਵੇਖੀ ਜਾ ਸਕਦੀ ਹੈ, ਜਿਸ ਦਾ ਲਿੰਕ ਹੈ prd.punjab.government.in। ਇੱਕ ਵਾਰ ਫਿਰ ਤੋਂ ਸੁਣੋ, prd.punjab.government.in। ਦੂਸਰੀ ਅਸਾਮੀ ਹੈ ਜੀ RRB ਰੇਲਵੇ ਰਿਕਰੂਟਮੈਂਟ ਬੋਰਡ, ਰੇਲਵੇ ਭਰਤੀ ਬੋਰਡ। ਰੇਲਵੇ ਭਰਤੀ ਬੋਰਡ ਵੱਲੋਂ ਸੈਕਸ਼ਨ ਕੰਟਰੋਲਰ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹਨਾਂ ਅਸਾਮੀਆਂ ਲਈ ਕੁੱਲ 119 ਅਸਾਮੀਆਂ ਹਨ। ਔਨਲਾਈਨ ਅਰਜ਼ੀਆਂ 15/7/2026 ਯਾਨੀ ਕਿ 15 ਜੁਲਾਈ 2026 ਤੋਂ ਸ਼ੁਰੂ ਹੋਣਗੀਆਂ ਅਤੇ 14/8/26 ਯਾਨੀ ਕਿ 14 ਅਗਸਤ 2026 ਤੱਕ ਭਰੀਆਂ ਜਾ ਸਕਦੀਆਂ ਹਨ। ਔਨਲਾਈਨ ਅਰਜ਼ੀ ਅਤੇ ਹੋਰ ਜਾਣਕਾਰੀ ਲਈ ਰੇਲਵੇ ਭਰਤੀ ਬੋਰਡ ਦੀ ਅਧਿਕਾਰਿਕ ਵੈਬਸਾਈਟ ਹੈ ਜੀ www.rrbapply.government.in। ਇੱਕ ਵਾਰ ਫਿਰ ਤੋਂ ਦੁਹਰਾ ਰਹੀ ਹਾਂ, www.rrbapply.government.in। ਸਰੋਤੇ, ਰੁਜ਼ਗਾਰ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਨਾਲ ਅਸੀਂ ਕੁਝ ਹੀ ਪਲਾਂ ਵਿੱਚ ਫੇਰ ਹਾਜ਼ਰ ਹੋਵਾਂਗੇ। ਫਿਲਹਾਲ ਸੁਣਦੇ ਹਾਂ ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ ਨੇ।

ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਅਤੇ ਇਸ ਵਿੱਚ ਪੇਸ਼ ਹੈ ਰੋਜ਼ਗਾਰ ਸਮਾਚਾਰ। ਅਤੇ ਤੁਹਾਨੂੰ ਦੱਸ ਦੇਈਏ, ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਮਾਂ ਹੋ ਰਿਹਾ ਹੈ ਜੀ 6:38:33 ਆ ਹੁਣ ਅੱਗੇ ਵੱਧਦੇ ਹਾਂ ਅੱਜ ਦੀ ਹੋਰ ਮਹੱਤਵਪੂਰਨ ਭਰਤੀ ਸੰਬੰਧਿਤ ਜਾਣਕਾਰੀਆਂ ਵੱਲ। ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਡ ਵੱਲੋਂ ਭਾਰਤ ਸਰਕਾਰ ਦੇ ਉਦਮ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਡ ਨੇ ਅਸਿਸਟੈਂਟ ਦੀਆਂ 500 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਚੁੱਕੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਔਨਲਾਈਨ ਅਰਜ਼ੀਆਂ 18/7/2026 ਯਾਨੀ ਕਿ 18 ਜੁਲਾਈ 2026 ਤੋਂ ਸ਼ੁਰੂ ਹੋਣਗੀਆਂ ਅਤੇ 7/8/2026 ਯਾਨੀ ਕਿ 7 ਅਗਸਤ 2026 ਤੱਕ ਭਰੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਅਤੇ ਔਨਲਾਈਨ ਅਰਜ਼ੀ ਲਈ ਅਧਿਕਾਰਿਕ ਵੈਬਸਾਈਟ ਹੈ nationalinsurance.nic.co.in/recruitment। ਇੱਕ ਵਾਰ ਫਿਰ ਤੋਂ ਸੁਣੋ, nationalinsurance.nic.co.in/recruitment। ਅਗਲੀ ਅਸਾਮੀ ਹੈ ਪੰਜਾਬ ਯੂਨੀਵਰਸਿਟੀ ਭਰਤੀ ਵੱਲੋਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਗਿਆਪਨ ਨੰਬਰ 02/2026 ਅਧੀਨ ਵੱਖ ਵੱਖ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹਨਾਂ ਵਿੱਚ ਕਲਰਕ, ਚੌਕੀਦਾਰ, ਸਟੋਰ ਕੀਪਰ ਅਤੇ ਹੋਰ ਕਈ ਅਸਾਮੀਆਂ ਸ਼ਾਮਲ ਹਨ। ਔਨਲਾਈਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ 25/7/2026 ਯਾਨੀ ਕਿ 25 ਜੁਲਾਈ 2026 ਹੈ। ਯੋਗਤਾ, ਉਮਰ ਸੀਮਾ ਅਤੇ ਹੋਰ ਵੈਰਗੀਆਂ ਲਈ ਉਮੀਦਵਾਰਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਧਿਕਾਰਿਕ ਵੈਬਸਾਈਟ ਵੇਖ ਸਕਦੇ ਹਨ www.pau.edu। ਇੱਕ ਵਾਰ ਫਿਰ ਤੋਂ ਸੁਣੋ, www.pau.edu।

0: ਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਵੇਰਵਿਆਂ ਲਈ ਅਤੇ ਹੋਰ ਜਾਣਕਾਰੀ ਲਈ ਵੈਬਸਾਈਟ 'ਤੇ ਸੰਪਰਕ ਕਰੋ eprocgovernment.in। ਇੱਕ ਵਾਰ ਫਿਰ ਤੋਂ eprc.government.in। ਅਗਲੀ ਮਹੱਤਵਪੂਰਨ ਅਸਾਮੀ ਹੈ ਜੀ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਵੱਖ ਵੱਖ ਕੰਮਾਂ ਦੀ ਟੈਂਡਰ ਮੰਗੇ ਗਏ ਹਨ। ਟੈਂਡਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੈ 28/7/2026, ਯਾਨੀ ਕਿ 28 ਜੁਲਾਈ 2026 ਦੁਪਹਿਰ 3 ਵਜੇ ਤੱਕ। ਵੈਰਗੀਆਂ ਲਈ eprocgovernment.in ਤੇ ਵੇਖੋ। ਇੱਕ ਵਾਰ ਫਿਰ ਤੋਂ ਸੁਣੋ eprocgovernment.in। ਅਗਲੀ ਖਾਸ ਅਸਾਮੀ ਹੈ ਜੀ, ਹਰਿਆਣਾ ਵਿੱਚ ਆਟੋ ਪਾਰਟਸ ਅਤੇ ਇਲੈਕਟ੍ਰੀਕਲ ਮੈਨੂਫੈਕਚਰਿੰਗ ਕੰਪਨੀਆਂ ਵਿੱਚ। ਹਰਿਆਣਾ ਦੇ ਬਾਵਲ ਜ਼ਿਲ੍ਹਾ ਰਿਵਾੜੀ ਵਿੱਚ ਸਿੱਖਿਅਤ ਪ੍ਰਮੁੱਖਾਂ ਆਟੋ ਪਾਰਟਸ ਅਤੇ ਇਲੈਕਟ੍ਰੀਕਲ ਮੈਨੂਫੈਕਚਰਿੰਗ ਕੰਪਨੀਆਂ ਲਈ ਮਸ਼ੀਨ ਆਪਰੇਟਰ, ਹੈਲਪਰ ਅਤੇ ਮਹੱਤਵਪੂਰਨ ਦੀ ਭਰਤੀ ਕੀਤੀ ਜਾ ਰਹੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਵਧੇਰੇ ਜਾਣਕਾਰੀ ਲਈ ਸੰਬੰਧਿਤ ਕੰਪਨੀਆਂ ਜਾਂ ਭਰਤੀ ਏਜੰਸੀ ਨਾਲ ਸੰਪਰਕ ਕਰ ਸਕਦੇ ਹਨ। ਇੱਕ ਵਾਰ ਫਿਰ ਤੋਂ ਦੁਹਰਾ ਰਹੀ ਹਾਂ, ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਡ ਵੱਲੋਂ ਭਾਰਤ ਸਰਕਾਰ ਦੇ ਉਦਮ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਡ ਨੇ ਅਸਿਸਟੈਂਟ ਦੀਆਂ 500 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਚੁੱਕੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਰਜ਼ੀਆਂ 18/7/2026, ਯਾਨੀ ਕਿ 18 ਜੁਲਾਈ 2026 ਤੋਂ ਸ਼ੁਰੂ ਹੋਣਗੀਆਂ ਅਤੇ 7/8/2026, ਯਾਨੀ ਕਿ 7 ਅਗਸਤ 2026 ਤੋਂ ਲੈ ਕੇ ਭਰਤੀਆਂ ਜਾ ਰਹੀਆਂ ਹਨ। ਵਧੇਰੇ ਜਾਣਕਾਰੀ ਅਤੇ ਆਨਲਾਈਨ ਅਰਜ਼ੀ ਲਈ ਅਧਿਕਾਰਿਕ ਵੈਬਸਾਈਟ ਹੈ nationalinsurance.nic.co.in recruitment।
1: ਇੰਸ਼ੋਰੈਂਸ ਪੀਜੀਡੀ ਇਨ ਵੈਬ ਡਿਜ਼ਾਈਨ, ਐਮਏ ਇੰਗਲਿਸ਼, ਹਿੰਦੀ ਅਤੇ ਪੰਜਾਬੀ, ਐਮਕਾਮ, ਐਮਐਸਸੀ ਮੈਥਸ, ਐਮਐਸਸੀ ਆਈਟੀ, ਐਮਬੀਏ, ਐਮਸੀਏ, ਐਮਐਸਸੀ ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ ਬੀਏ ਬੀਐਡ ਆਈਟੈਕ ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, ਐਨਈਪੀ ਅਨੁਸਾਰ 3 ਅਤੇ 4 ਸਾਲਾ ਯੂਜੀ ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ ਐਸਐਸਟੀ ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 9411-59121, 9451-57-848 ਅਤੇ 9870-65-150।
2: ਇਸ਼ਕ ਦੀ ਉਹ ਦਾਸਤਾਨ ਜੋ ਸਦੀਆਂ ਬਾਅਦ ਵੀ ਦਿਲਾਂ ਵਿੱਚ ਜ਼ਿੰਦਾ ਹੈ, ਮੁਹੱਬਤ ਦੀ ਉਹ ਆਵਾਜ਼ ਜੋ ਅੱਜ ਵੀ ਪੰਜਾਬ ਦੀ ਰੂਹ ਵਿੱਚ ਗੂੰਜਦੀ ਹੈ। ਜੀ ਸਰੋਤਿਓ, ਮਿਤੀ 20 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ ਸੋਨੀ ਮਹੀਵਾਲ ਭਾਗ ਪਹਿਲਾ।

ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਅਤੇ ਇਸ ਵਿੱਚ ਪੇਸ਼ ਹੈ ਰੋਜ਼ਗਾਰ ਸਮਾਚਾਰ। ਅਤੇ ਤੁਹਾਨੂੰ ਦੱਸ ਦਈਏ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਮਾਂ ਹੋ ਰਿਹਾ ਹੈ 6:52:17। ਆਹ ਹੁਣ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਮਹੱਤਵਪੂਰਨ ਭਰਤੀਆਂ ਸੰਬੰਧਿਤ ਜਾਣਕਾਰੀਆਂ ਲਈ। ਅਗਲੀ ਜੋ ਮਹੱਤਵਪੂਰਨ ਅਸਾਮੀ ਹੈ ਜੀ, ਉਹ ਹੈ ਇਸ ਹਫ਼ਤੇ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਐਡਮਿਨਿਸਟ੍ਰੇਟਿਵ ਆਫਿਸਰ, ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਅਸਿਸਟੈਂਟ, ਰਿਸਰਚ ਫੈਲੋ ਸਮੇਤ ਕੀਤੀ ਅਸਾਮੀਆਂ ਲਈ ਭਰਤੀਆਂ ਜਾਰੀ ਹਨ। ਇਹਨਾਂ ਸਾਰੀਆਂ

ਭਰਤੀਆਂ ਦੀ ਵਿਸਥਾਰਪੂਰਵ ਜਾਣਕਾਰੀ ਲਈ ਤੁਸੀਂ ਸੰਪਰਕ ਕਰੋ www.employmentnews.government.in। ਇੱਕ ਵਾਰ ਫਿਰ ਤੋਂ www.employmentnews.government.in। ਅਗਲੀ ਜਾਣਕਾਰੀ ਹੈ ਜੋ ਕਿ ਉਹ ਹੈ NCS ਪੋਰਟਲ 'ਤੇ NCS ਪੋਰਟਲ ਵੱਲੋਂ। ਇੱਥੇ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਦੀਆਂ ਹਜ਼ਾਰਾਂ ਨੌਕਰੀਆਂ ਉਪਲਬਧ ਹਨ। ਜੇਕਰ ਤੁਸੀਂ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਸਨੂੰ ਵੇਖ ਸਕਦੇ ਹੋ www.ncs.government.in। ਅਗਲੀ ਹੋਰ ਮਹੱਤਵਪੂਰਨ ਅਸਾਮੀ ਹੈ NIC ਵੱਲੋਂ ਵਿਗਿਆਨਕ ਅਤੇ ਤਕਨੀਕੀ ਅਸਾਮੀਆਂ ਲਈ ਭਰਤੀ ਸੰਬੰਧਿਤ ਜਾਣਕਾਰੀ। ਤੁਸੀਂ ਲੱਭ ਸਕਦੇ ਹੋ ਡਬਲਿਊ

0: NCS ਪੋਰਟਲ ਵੱਲੋਂ। ਇੱਥੇ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਦੀਆਂ ਹਜ਼ਾਰਾਂ ਨੌਕਰੀਆਂ ਉਪਲਬਧ ਹਨ। ਜੇਕਰ ਤੁਸੀਂ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਸਨੂੰ ਵੇਖ ਸਕਦੇ ਹੋ www.ncs.government.in। ਅਗਲੀ ਹੋਰ ਮਹੱਤਵਪੂਰਨ ਅਸਾਮੀ ਹੈ NIC ਵੱਲੋਂ ਵਿਗਿਆਨਕ ਅਤੇ ਤਕਨੀਕੀ ਅਸਾਮੀਆਂ ਲਈ ਭਰਤੀ ਸੰਬੰਧਿਤ ਜਾਣਕਾਰੀ ਤੁਸੀਂ ਲੱਭ ਸਕਦੇ ਹੋ www.recruitment.nic.in। ਇੱਛੁਕ ਉਮੀਦਵਾਰ ਅਧਿਕਾਰਕ ਨੋਟੀਫਿਕੇਸ਼ਨ ਜ਼ਰੂਰ ਪੜ੍ਹਨ। ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ। ਯੁਵਾਣੀ ਦੇ ਅੰਕ ਵਿੱਚ ਤੁਸੀਂ ਸੁਣ ਰਹੇ ਸੀ ਰੋਜ਼ਗਾਰ ਸਮਾਚਾਰ, ਜਿਸ ਵਿੱਚ ਦੇਸ਼ ਭਰ ਵਿੱਚ ਨਿਕਲੀਆਂ ਭਰਤੀਆਂ ਬਾਰੇ ਤੁਹਾਨੂੰ ਦੱਸਿਆ ਗਿਆ ਹੈ। ਸਰੋਤਿਓ, ਕਿਸੇ ਵੀ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਸੰਬੰਧਿਤ ਸੰਸਥਾ ਦੀ ਅਧਿਕਾਰਿਕ ਵੈਬਸਾਈਟ 'ਤੇ ਜਾ ਕੇ ਵਿਗਿਆਪਨ ਨੂੰ ਧਿਆਨ ਨਾਲ ਪੜ੍ਹੋ ਅਤੇ ਯੋਗਤਾ, ਉਮਰ ਸੀਮਾ, ਅਰਜ਼ੀ ਦੀ ਆਖਰੀ ਮਿਤੀ ਅਤੇ ਹੋਰ ਸ਼ਰਤਾਂ ਦੀ ਪੁਸ਼ਟੀ ਜ਼ਰੂਰ ਕਰ ਲਵੋ। ਸਰੋਤਿਓ, ਰੋਜ਼ਗਾਰ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਸੁਣਨ ਤੋਂ ਬਾਅਦ ਗੀਤ ਤੁਹਾਡੇ ਲਈ ਪੇਸ਼ ਹੈ, ਇੱਕ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਅੰਮ੍ਰਿਤਾ ਪ੍ਰੀਤਮ ਨੇ।
1: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਸਰੋਤਿਓ, 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਹਫ਼ਤਾਵਾਰੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਸਾਈਬਰ ਕ੍ਰਾਈਮ ਅਤੇ ਸਾਈਬਰ ਸੁਰੱਖਿਆ।

ਪ੍ਰੋਗਰਾਮ ਦੇ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੁਣਨਾ ਨਾ ਭੁੱਲਿਓ, 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ।

ਖਲੋਤੇ ਛਣਾ ਦਾ ਇੱਕ ਸੱਚ ਏ, ਹੁਣ ਤੂੰ ਤੇ ਮੈਂ ਮੰਨਣਾ ਚਾਹੀਏ ਜਾਂ ਨਾ ਇਹ ਵੱਖਰੀ ਗੱਲ ਏ। ਪਰ ਉਸ ਦਿਨ ਵਕਤ ਨੇ ਜਦ ਬਾਰੀ ਚੋਂ ਛਾਲ ਮਾਰੀ ਸੀ ਤੇ ਉਸਦੇ ਗੋਡਿਆਂ ਚੋਂ ਜੋ ਲਹੂ ਸਿਮਿਆ ਸੀ ਉਹ ਲਹੂ ਮੇਰੀ ਬਾਰੀ ਦੇ ਥੱਲੇ ਅਜੇ ਤੱਕ ਜੰਮਿਆ ਹੋਇਆ ਏ। ਇੱਕ ਵਾਰ ਅਚਾਨਕ ਤੂੰ ਆਇਆ ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ ਚ ਖਲੋਤਾ ਰਹਿ ਗਿਆ। ਮੇਰੇ ਦੋਸਤ, ਮੇਰੇ ਅਜਨਬੀ।

ਪਿਆਰੇ ਸਰੋਤਿਓ, ਇਹ ਸੀ ਅੱਜ ਦਾ ਰੋਜ਼ਗਾਰ ਸਮਾਚਾਰ। ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਅਸੀਂ ਫਿਰ ਮਿਲਾਂਗੇ ਅਤੇ ਮੈਂ ਤੁਹਾਡੀ ਆਰਾਧਨਾ ਅਲਵਿਦਾ ਲੈਣੀ ਹਾਂ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੂ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੀ ਸੀ ਅਰਾਧਨਾ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਨਾਲ। ਇਸ ਵੇਲੇ ਸ਼ਾਮ ਦੇ 7:25 ਹੋ ਰਹੇ ਨੇ। ਹੁਣ ਪੇਸ਼ ਹੈ ਸਰੋਤਿਆਂ ਦਾ ਮਨ ਭਾਉਂਦਾ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦਾ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ।

0: ਦੂਸਰੇ ਦੀਆਂ ਆਵਾਜ਼ਾਂ ਪਛਾਣਦੇ ਨੇ।
1: ਹਾਂਜੀ, ਮੈਂ ਤੇ ਪਿਛਲੇ 7 ਸਾਲਾਂ ਤੋਂ ਰੇਡੀਓ ਨਾਲ ਹੀ ਜੁੜਿਆ ਹੋਇਆ। ਇੰਨਾ
0: ਚਲੋ
1: ਲੰਬਾ
0: ਠੀਕ ਹੈ,
1: ਲੰਬਾ ਸਮਾਂ ਹੋ ਗਿਆ।
0: ਤੇ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਭੈਣ ਜੀ ਬੜਾ ਇੱਕ ਸੰਜੀਦਾ ਜਿਹਾ ਗੀਤ ਹੈ, ਫਿਲਮ ਮੇਰੇ ਹਮਦਮ ਮੇਰੇ ਦੋਸਤ, ਰਫੀ ਸਾਹਿਬ ਦੀ ਮਧੁਰ ਆਵਾਜ਼।
0: ਜੀ
1: ਇਜਾਜ਼ਤ ਹੋ ਜਾਏ ਤਾਂ ਮੈਂ 1-2 ਲਾਈਨਾਂ ਉਹਦੀਆਂ ਦੱਸ ਦਿਆਂ।
0: ਤੇ ਮੈਂ ਤਾਂ ਵੇਟ ਕਰ ਰਹੀ ਸੀ ਵੀ ਤੁਸੀਂ ਫਰਮਾਇਸ਼ ਗੁਣਗੁਣਾ ਕੇ ਹੀ ਦੱਸੋਗੇ।
1: ਬਿਲਕੁਲ ਬਿਲਕੁਲ, ਤੁਸੀਂ ਵੀ ਮੇਰੇ ਦਿਲ ਦੀ ਗੱਲ ਕਹਿ ਦਿੱਤੀ।
0: ਆਣ ਦਿਓ ਜੀ।
1: ਹੋਏ ਸ਼ਾਮ ਨੇ ਕਾ ਖਿਆਲ ਆ ਗਿਆ, ਹੋਏ ਸ਼ਾਮ ਨੇ ਕਾ ਖਿਆਲ।

0: ਜਿਸ ਰੁੱਤੇ ਸਮਾਂ ਹੋ ਚੁੱਕਿਆ ਸ਼ਾਮ ਦੇ 7:13 ਤੇ 45 ਸਕਿੰਟ ਦਾ। ਇੱਕ ਦੋ ਸਰੋਤਿਆਂ ਦੇ ਫੋਨ ਹੈ ਜਿਹੜੇ ਉਹ ਕੱਟ ਗਏ ਨੇ ਜੀ। ਕਈ ਵਾਰ ਆਪਾਂ ਕੰਨ ਨਾਲ ਲਾਇਆ ਹੁੰਦਾ ਅਤੇ ਟੱਚ ਫੋਨ ਹੈ ਜਿਹੜਾ ਬੜਾ ਵਧੀਆ ਜਿਹਾ ਯੰਤਰ ਹੈ, ਅਤੇ ਜਦੋਂ ਗੱਲ ਕਰਦੇ ਕਰਦੇ ਕੰਨ ਨਾਲ ਜਾਂ ਕੰਨ 'ਚ ਪਾਈ ਕਿਸੇ ਗਹਿਣੇ ਨਾਲ ਟੱਚ ਹੋ ਜਾਏ ਅਤੇ ਹੋਲਡ 'ਤੇ ਚਲਾ ਜਾਵੇ, ਆਪਾਂ ਨੂੰ ਪਤਾ ਨਹੀਂ ਚੱਲਦਾ। ਸੋ ਗੁਜ਼ਾਰਿਸ਼ ਹੈ ਕਿ ਜ਼ਰਾ ਧਿਆਨ ਰੱਖਿਆ ਕਰੋ, ਤੁਹਾਨੂੰ ਲੱਗਦਾ ਫੋਨ ਮਿਲ ਗਿਆ, ਸਾਡੇ ਕੋਲ ਸਿਗਨਲ ਇਹ ਆਉਂਦਾ ਕਿ ਤੁਸੀਂ ਫੋਨ ਮਿਲਾ ਕੇ ਉਹਨੂੰ ਹੋਲਡ 'ਤੇ ਰੱਖ ਲਿਆ। ਲਓ ਜੀ, ਗੱਲ ਕਰਦੇ ਕਰਦੇ ਸਾਡੇ ਇੰਜੀਨੀਅਰ ਸਾਹਿਬਾਨ ਦਾ ਇਸ਼ਾਰਾ ਆ ਗਿਆ ਜੀ, ਅਗਲੇ ਸਰੋਤਾ ਸਾਡੇ ਕੋਲ ਪਹੁੰਚ ਗਏ ਨੇ। ਕਿਹੜੀ ਫਰਮਾਇਸ਼ ਲੈ
1: ਹੈਲੋ
0: ਹੈਲੋ ਜੀ, ਪੁੱਛਦੇ
1: ਹਾਂ। ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਦਰਸ਼ਨ ਸਿੰਘ ਬੇਦੀ ਜੀ,
0: ਕਿੱਥੋਂ?
1: ਫੁੱਲੋ ਮਿੱਠੀ ਤੋਂ ਜੀ।
0: ਪਹਿਲਾਂ ਫੋਨ ਕਦੋਂ ਮਿਲਿਆ ਸੀ?
1: ਮਹੀਨਾ ਹੋ ਗਿਆ ਜੀ।
0: ਇੰਨਾ ਟਾਈਮ ਤਾਂ ਨੀ ਤੁਸੀਂ ਪਾਉਂਦੇ?
1: ਮਹੀਨਾ ਹੋ ਗਿਆ ਜੀ ਮੈਡਮ ਜੀ।
0: ਠੀਕ ਹੈ ਜੀ, ਠੀਕ ਹੈ।
1: ਹਾਂਜੀ,
0: ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਰਾਜਾ ਸਿੱਧੂ ਦਾ ਮੱਥੇ ਪਹੁੰਚਾ, ਬਠਿੰਡੇ ਲੁਧਿਆਣੇ ਵਾਲਾ ਲਾਓ ਜੀ।
0: ਰਾਜਾ ਸਿੱਧੂ
1: ਇੱਕ ਨਾਂ ਲੈ ਲਿਓ ਜੀ।
0: ਹਾਂਜੀ ਬੋਲੋ।
1: ਲਕੀਰ ਖੜਖੜ ਮੇਰਾ ਸਾਥੀ ਹੈ।
0: ਅੱਛਾ ਜੀ, ਹੋਰ?
1: ਹਾਂ, ਦੋਵਾਂ ਦੀ ਫਰਮਾਇਸ਼ ਹੋਈ, ਦੋਵਾਂ ਦੀ।
0: ਹੈਲੋ।
1: ਹਾਂਜੀ
0: ਹਾਂਜੀ, ਹੋਰ ਹੁਕਮ ਕਰੋ, ਉਹਨਾਂ ਤੱਕ ਤੁਹਾਡਾ ਸੁਨੇਹਾ ਪਹੁੰਚ ਗਿਆ?
1: ਬਸ ਠੀਕ ਹੈ ਜੀ, ਧੰਨਵਾਦ ਮੈਡਮ ਜੀ ਤੁਹਾਡਾ ਵੀ, ਧੰਨਵਾਦ।
0: ਅੱਛਾ ਮੈਨੂੰ, ਹੈਲੋ,
1: ਹਾਂਜੀ,
0: ਇਹ ਦੱਸੋ ਵੀ 1 ਮਹੀਨਾ ਤੁਹਾਡਾ ਫੋਨ ਨਹੀਂ ਮਿਲਿਆ ਕਿ ਮਿਲਾਇਆ ਹੀ ਨਹੀਂ? ਸਿਆਣੇ ਬਣ ਕੇ ਹਦਾਇਤਾਂ ਮੰਨਦੇ?
1: ਲਾਇਆ ਨਹੀਂ ਜੀ, ਸਿਆਣੇ ਬਣ ਕੇ ਮੈਮ ਸ਼ਰਮਾ ਜੀ ਨੇ ਕਿਹਾ ਤੂੰ ਲਾਇਆ ਨਾ ਕਰੋ ਜੀ, ਹੁਣ ਝਟਕਾ ਨਹੀਂ ਮੇਰੇ।
0: ਚਲੋ ਠੀਕ ਹੈ, ਲਓ ਜੀ ਫਰਮਾਇਸ਼ ਤੇ ਪਹੁੰਚ ਗਿਆ ਸੀ ਰਾਜਾ ਸਿੱਧੂ।
1: ਠੀਕ ਹੈ,
0: ਪੂਜਾ ਜੀ ਸ਼ੁਕਰੀਆ।
1: ਹਾਂਜੀ,
0: ਹਦਾਇਤਾਂ

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: जी शाम दे 7:21 लगभग ते अगले स्रोता फरमाइश लैके पहुंच चुके ने 0164-242-341 नंबर मिला के। हेलो जी।
3: हां जी भैन जी सत श्री अकाल।
2: दोवे हाथ जोड़ के भाई जी सत श्री अकाल नमस्कार, की हाल चाल ने तुहाडे?
3: बहुत चंगे शुक्र गया जी, धन्यवाद।
2: स्रोतियां नाल जान पहचान करवा दियो, नाम दस दियो, पिंड दा नाम दस दियो।
3: ਪਿੰਡ ਫਿਰਗੇ ਵਾਲਾ, ਨਾਮ ਮੇਰਾ ਹਰਵਿੰਦਰ ਆ ਜੀ, ਘੋੜੀਆਂ ਵਾਲੇ ਵਾਜੀ।
2: ਜੀ ਜੀ ਜੀ, ਇਹ ਘੋੜੀਆਂ ਵਾਲੇ ਆਪਣੇ ਪਰਿਵਾਰ ਦੀ ਅੱਲ ਪਈ ਹੋਈ ਹੈ ਕਿ ਹੁਣ ਵੀ ਰੱਖੀਆਂ ਹੋਈਆਂ?
3: ਇਹ ਜੀ ਰੱਖੀਆਂ ਨਾ, ਤਾਂ ਸਾਡੀਆਂ ਰੱਖੀਆਂ ਹੋਈਆਂ, ਤਾਂਹੀਓ ਫਿਰ ਸਾਨੂੰ ਅੱਲ ਪੈਂਦੀ ਹੈ ਘੋੜੀਆਂ ਵਾਲੇ ਕਹਿੰਦੇ।
2: ਚਲੋ ਚੰਗੀ ਗੱਲ ਹੈ, ਇਹ ਸ਼ੌਂਕ ਪਗਾਣਾ ਵੀ ਕੋਈ ਸੌਖਾ ਨਹੀਂ ਹੈਗਾ ਤੇ, ਪਰ ਜ਼ਿੰਦਗੀ ਦਿੱਤੀ ਹੈ ਪਰਮਾਤਮਾ ਨੇ ਤਾਂ ਸ਼ੌਂਕ ਪੂਰੇ ਵੀ ਕਰਨੇ ਚਾਹੀਦੇ ਹੈ।
3: ਹਾਂ ਜੀ, ਬੜੇ ਸ਼ੌਂਕ ਪੂਰੇ ਕੀਤੇ ਆ ਜੀ, ਹੁਣ ਤੱਕ ਘੋੜੀਆਂ ਨਾ ਬੋਤਿਆਂ ਨਾ ਬਲਦਾਂ।
2: ਤੇ ਕੋਈ ਇਹੋ ਜਿਹਾ ਸਿਸਟਮ ਵੀ ਕੀਤਾ ਵੀ ਸਾਡੇ ਵਰਗੇ ਖਾਸ ਤੌਰ ਤੇ ਜਿਹੜੀ ਸਾਡੇ ਤੋਂ ਅਗਲੀ ਪੀੜ੍ਹੀ ਹੈ ਤੇ ਬੱਚਿਆਂ ਨੇ ਇਹਨਾਂ ਚੀਜ਼ਾਂ ਦੀਆਂ ਫੋਟੋਆਂ ਹੀ ਦੇਖੀਆਂ, ਜੇ ਕੋਈ ਆਣਾ ਚਾਹਵੇ ਤੁਹਾਡੇ ਕੋਲੇ, ਸਾਡੇ ਕੋਈ ਹੋਰ ਸਰੋਤਾ ਕੋਈ ਨਾਲ ਫੋਟੋ ਖਿਚਾਣੀ ਚਾਹਣ ਤਾਂ ਕਰ ਦਿੰਦੇ ਸਵਾਗਤ ਉਹਨਾਂ ਦਾ ਘਰੇ ਕਿ ਨਹੀਂ?
3: ਆਓ ਜੀ, ਆਓ ਜੀ, ਆਓ ਜੀ, ਦਰ ਰਾਤ ਸਵਾਗਤ ਜੀ, ਜਦੋਂ ਮਰਜ਼ੀ ਆਓ,
2: ਜਦੋਂ ਮਰਜ਼ੀ ਆਈਏ। ਠੀਕ ਹੈ ਜੀ।
3: ਹਾਂ, ਇਹ ਅਸੀਂ ਰੱਖੀਆਂ ਹੀ ਆਉਣ ਜਾਣਾ ਤੇ ਲੋਕਾਂ ਨੂੰ ਮਿਲਣ ਗੇਣਾ ਤੇ ਅਸੀਂ ਮਲਾਪੀ ਬੰਦੇ ਆ ਜੀ, ਬੰਦੇ ਦਾ ਪ੍ਰੇਮ ਕਰੀਦਾ ਪੂਰਾ।
2: ਬਿਲਕੁਲ ਜੀ ਬਿਲਕੁਲ। ਦੇਖੋ ਜੀ, ਇੱਕ ਚੀਜ਼ ਦਾ ਸਾਨੂੰ ਵੀ ਮਾਣ ਹੈ ਹਰਵਿੰਦਰ ਬਾਈ ਜੀ, ਜਿਹੜੇ ਸਰੋਤਾ ਸਾਡੇ ਨਾਲ ਜੁੜੇ ਹੋਏ ਹੈ ਨਾ, ਸੁੱਖ ਨਾਲ ਐਡਾ ਵਧੀਆ ਪਰਿਵਾਰ ਬਣ ਗਿਆ, ਸਾਰਾ ਹੀ ਪਰਿਵਾਰ ਆਪਸ ਚ ਵਰਤਦਾ, ਇੱਕ ਦੂਸਰੇ ਦਾ ਸੁੱਖ ਸੋਚਦਾ ਤੇ ਕੋਈ ਕਿਸੇ ਨੂੰ ਮਿਲਣ ਚਲਾ ਜਾਵੇ, ਸਭ ਦੇ ਦਰਵਾਜ਼ੇ ਖੁੱਲੇ ਆ।
3: ਹਾਂ ਜੀ, ਬਹੁਤ ਜੀ, ਇਹਨਾਂ ਦੇ ਵਿੱਚ ਬਹੁਤ ਸੂਝਵਾਨ ਆਉਂਦੇ ਆ, ਬਜ਼ੁਰਗ ਤੋਂ ਬਜ਼ੁਰਗ ਦੀ, ਜਿਵੇਂ ਇੱਕ ਮਾਤਾ ਗੁਰਦੇਵ ਕੌਰ ਆ ਵਿਚਾਰੀ ਮਹੀਨੇ ਤੋਂ, ਉਹਨਾਂ ਨੇ ਵੀ ਆਉਣਾ, ਬਹੁਤ ਸੋਹਣੀਆਂ ਗੱਲਾਂ ਕਰਦੀ ਆ ਵਿਚਾਰੀ, ਬਿਰਧ ਹੋਈ ਵੀ ਆ।
2: ਸਹੀ ਗੱਲ ਹੈ, ਸਹੀ ਗੱਲ ਹੈ। ਅੱਛਾ, ਹੁਣ ਤੁਸੀਂ ਇੰਨੀ ਸਾਡੇ ਸਾਰੇ ਸਰੋਤਿਆਂ ਨੂੰ ਪਰਮਿਸ਼ਨ ਦਿੱਤੀ ਹੈ ਆਉਣ ਦੀ ਤੇ ਫੋਟੋ ਖਿਚਾਉਣ ਦੀ ਤੇ ਸਭ ਕੁਛ ਦੇਖ ਕੇ ਜਾਣ ਦੀ, ਗੀਤ ਦੱਸੋ, ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰੀਏ।

0: ਸੁਰਿੰਦਰ ਸਿੰਘ ਦੇ ਰਾਜੀ ਜੱਤੀ ਨੂੰ ਲਿਆਵੇ ਛਤਰੀ।
1: ਪਹੁੰਚ ਗਿਆ ਜੀ ਤੁਹਾਡੇ ਤੱਕ, ਵੈਸੇ ਵੀ ਬਹੁਤ ਧੁੱਪ ਹੈ ਤੇ ਮੀਂਹ ਦਾ ਮੌਸਮ ਹੈ, ਛਤਰੀ ਦੀ ਲੋੜ ਹੀ ਲੋੜ ਹੈ।
0: ਆ ਗਰਮੀ ਕਰਕੇ ਲਵਾਇਆ ਜੀ ਮੈਂ, ਚਲ ਗਰਮੀ ਰਲਦਾ ਮਲਦਾ ਲਵਾ ਦੇ। ਠੀਕ ਹੈ ਭੈਣ ਜੀ, ਧੰਨਵਾਦ,
1: ਸ਼ੁਕਰੀਆ।

ਜੀ ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ ਦਾ ਬੁਲੇਟਿਨ ਜੋ ਕਿ ਰਿਲੇ ਕੀਤਾ ਜਾ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਉਸ ਤੋਂ ਤੁਰੰਤ ਬਾਅਦ ਸ਼ਾਮ 7:40 ਤੇ ਸ਼ਾਮ ਸੁਹਾਣੀ ਜਾਰੀ ਰਹੇਗਾ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦਾ ਮੌਨਸੂਨ ਇਜਲਾਸ ਕੱਲ ਤੋਂ ਸ਼ੁਰੂ ਹੋ ਰਿਹਾ ਹੈ। ਸਰਕਾਰ ਨੇ ਇਜਲਾਸ ਤੋਂ ਪਹਿਲਾਂ ਇੱਕ ਸਰਬ ਪਾਰਟੀ ਮੀਟਿੰਗ ਕੀਤੀ। ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ਤੇ ਸੰਪਤੀ ਨੂੰ ਕਾਫੀ ਨੁਕਸਾਨ ਹੋਇਆ ਹੈ। ਕੇਂਦਰ ਸਰਕਾਰ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਡਾਕਟਰ ਹੁਸੈਨ ਅਲੀ ਮਵਿਨਈ ਨੇ ਨਵੀਂ ਦਿੱਲੀ ਵਿੱਚ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਖੇਡਾਂ ਵਿਚ ਕ੍ਰਿਕਟ ਚ ਭਾਰਤ ਅਤੇ ਇੰਗਲੈਂਡ ਦਰਮਿਆਨ ਲੜੀ ਦਾ ਫੈਸਲਾ ਕੁੰਨ ਤੀਜਾ ਇਕ ਦਿਨ ਅੰਤਰਰਾਸ਼ਟਰੀ ਮੈਚ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾ ਰਿਹਾ ਹੈ ਤੇ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਤੇ ਸਪੇਨ ਵਿਚਕਾਰ ਨਿਊਯਾਰਕ ਨਿਊ ਜਰਸੀ ਸਟੇਡੀਅਮ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦਾ ਮੌਨਸੂਨ ਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਅਤੇ 13 ਅਗਸਤ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਕਈ ਅਹਿਮ ਬਿੱਲ ਉਹਨਾਂ ਦੇ ਚਰਚਾ ਹੋਣ ਅਤੇ ਪਾਸ ਹੋਣ ਲਈ ਸੂਚੀਬੱਧ ਨੇ। ਮੌਨਸੂਨ ਇਜਲਾਸ ਤੋਂ ਪਹਿਲਾਂ ਸਰਕਾਰ ਨੇ ਅੱਜ ਸੰਸਦ ਭਵਨ ਅਨੈਕਸੀ ਵਿਖੇ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਰਾਜ ਸਭਾ ਦੇ ਨੇਤਾ ਜਗਤ ਪ੍ਰਕਾਸ਼ ਨੱਡਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ, ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਡਾਕਟਰ ਐਲ ਮੁਰਗਨ ਵੀ ਮੌਜੂਦ ਸਨ। ਆਪਣਾ ਦਲ ਪਾਰਟੀ ਦੇ ਨੇਤਾ ਅਨੁਪ੍ਰਿਆ ਪਟੇਲ, ਜਨਤਾ ਦਲ ਯੂਨਾਈਟਿਡ ਦੇ ਨੇਤਾ ਸੰਜੇ ਝਾ, ਤੇਲਗੂ ਦੇਸਮ ਪਾਰਟੀ ਦੇ ਨੇਤਾ ਲਾਵੂ ਸ੍ਰੀ ਕ੍ਰਿਸ਼ਨ ਦੇਵਾ ਰਾਯਾਲੂ, ਕਾਂਗਰਸ ਨੇਤਾ ਜੈਰਾਮ ਰਮੇਸ਼, ਸਮਾਜਵਾਦੀ ਪਾਰਟੀ ਦੇ ਨੇਤਾ ਧਰਮਿੰਦਰ ਯਾਦਵ, ਝਾਰਖੰਡ ਮੁਕਤੀ ਮੋਰਚਾ ਦੇ ਰਾਜ ਸਭਾ ਮੈਂਬਰ ਮਹੁਆ ਮਾਝੀ ਤੇ 40 ਸਿਆਸੀ ਪਾਰਟੀਆਂ ਦੇ 50 ਨੇਤਾ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਏ। ਮੀਟਿੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਵਿਰੋਧੀ ਪਾਰਟੀਆਂ ਨੇ ਨੈਸ਼ਨਲਿਸਟ ਸਿਟੀਜ਼ਨਸ ਪਾਰਟੀ ਆਫ ਇੰਡੀਆ NCPI ਦੀ ਮੌਜੂਦਗੀ ਦੇ ਵਿਰੋਧ ਵਿਚ ਮੀਟਿੰਗ ਦਾ ਪ੍ਰਤੀਕਾਤਮਕ ਤੌਰ ਤੇ ਬਾਈਕਾਟ ਕੀਤਾ। NCPI ਇਕ ਰਜਿਸਟਰਡ ਪਾਰਟੀ ਹੈ ਜਿਸ ਨੇ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਿਆ ਸੀ ਅਤੇ ਕਈ ਬਾਗੀ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਹਾਲ ਹੀ ਵਿਚ ਪਾਰਟੀ ਵਿਚ ਸ਼ਾਮਲ ਹੋਏ ਸਨ। ਹਾਲਾਂਕਿ ਵਿਰੋਧ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਮੀਟਿੰਗ ਵਿਚ ਸ਼ਾਮਲ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਰਿਜੀਜੂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੰਸਦ ਦੇ ਸੁਚਾਰੂ ਕੰਮਕਾਜ ਅਤੇ ਅਹਿਮ ਮੁੱਦਿਆਂ ਤੇ ਉਸਾਰੂ ਚਰਚਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
1: ਕੋਈ ਪਾਰਟੀ ਜਾਂ ਕੋਈ ਮੈਂਬਰ ਆਪਣਾ ਜੋ ਵੀ ਬਾਤ ਰੱਖਣਾ ਚਾਹਤਾ ਹੈ ਪਾਰਲੀਮੈਂਟ ਮੈਂ ਪੂਰਾ ਰੱਖ ਸਕਤੇ ਹੈ। ਮੈਂ ਵਿਪਕਸ਼ ਕੇ ਸਾਥੀਓਂ ਕੋ ਕਹਿਣਾ ਚਾਹਤਾ ਹੂੰ ਕਿ ਪਹਿਲੇ ਮੈਂ ਵੀ ਪਾਰਲੀਮੈਂਟ ਕੋ ਚਲਾਨੇ ਮੇਂ ਦਿੱਕਤ ਆਈ ਥੀ ਕਿਉਂਕਿ ਹੰਗਾਮਾ ਬਹੁਤ ਜ਼ਿਆਦਾ ਹੁਆ ਥਾ। ਲੋਕ ਚਾਹਤੇ ਕਿ ਪਾਰਲੀਮੈਂਟ ਸੁਚਾਰੂ ਰੂਪ ਸੇ ਚਲੇ, ਇਸਲਿਏ

0: मैं फिर से सब पार्टी के नेताओं को मैं अनुरोध करता हूं कि पार्लियामेंट अच्छी तरह से चले, इसमें सब लोग योगदान करें और हम भी विपक्ष के बात सुनेंगे और विपक्ष भी हमारे बात सुने।
1: जम्मू कश्मीर दे सरहदी जिल्यां राजौरी अते पुंछ विच अज सवेरे भारी मीह कारण जमीन खिसकण अते अचानक हड़ाउण नाल घट्टो घट 11 लोकां दी मौत हो गई है ते 7 होर लापता ने। साडे जम्मू वाले पत्रकार ने खबर दित्ती है कि ज्यादातर मौतां सब तों वध प्रभावित पुंछ जिले दी सुरनकोट तहसील विच होईआं ने। लगातार हो रही बारिश अते खराब सड़कां दे बावजूद लापता लोकां दा पता लाउण लई कई एजेंसियां वल्लों बचाव कारज चलाया जा रिहा है। उपराज्यपाल मनोज सिन्हा ने लगातार मीह अते अचानक आए हड़ा तों बाद राजौरी अते पुंछ विच बचाव अते राहत कारजां दा जायजा लिया। उपराज्यपाल स्थिति ते नेड़ों नजर रख रहे ने। उन्होंने डिप्टी कमिश्नरां अते सीनियर अधिकारियों नूं सारे प्रभावित परिवारां नूं तुरंत सहायता प्रदान करन दे निर्देश दित्ते ने। मुख्यमंत्री उमर अब्दुल्ला ने घटना ते डूंघा दुख प्रगटाया है। उन्होंने पीड़ित परिवारां नाल हमदर्दी प्रगटाई अते जख्मियां दे छेती ठीक होण दी कामना कीती है। भारी मीह कारण सरहदी जिल्यां राजौरी अते पुंछ विच वड्डे पद्धर ते तबाही होई है। सुरनकोट दे पिंड लोअर मुर्रा विच जमीन खिसकण कारण इक घर मलबे हेठां दबिया गया जिस विच 8 व्यक्ति मौजूद सन। हुण तक 5 व्यक्तियां दी लाशां बरामद कर लईआं गईआं ने जिन्हां विच 2 साल दा इक बच्चा वी शामिल है, जदकि बाकी लापता व्यक्तियां लई भाल जारी है। राजौरी कस्बे विच अचानक आए हड़ कारण नीवें इलाकियां विच पानी भर जाण मगरों इक औरत दी लाश दरिया विचों बरामद कीती गई। हड़ कारण सैकड़े वसनीकां नूं सुरक्षित थावां ते जाण लई मजबूर होना पिया। चढ़े हुए दरियावां कारण वड्डी गिणती च वाहन रुड़ गए। स्थानक प्रशासन दी सहायता नाल बचाव ते राहत टीमां प्रभावित परिवारां नूं कढ़न अते नुकसान दा मुलांकण करन विच रुझियां होईआं ने। मौसम विभाग ने 23 जुलाई तक जम्मू कश्मीर विच दरमियानी तों भारी बारिश दी चेतावनी दित्ती है। इस दौरान राजौरी अते पुंछ जिल्यां विच कल शाम तों लगातार बारिश हो रही है। केंद्रीय गृह मंत्री अमित शाह ने अज जम्मू कश्मीर के उपराज्यपाल मनोज सिन्हा अते मुख्यमंत्री उमर अब्दुल्ला नाल गलबात कीती ते रात भर हुई भारी बारिश तो बाद राजौरी जिले विच हड़ दी स्थिति दा जायजा लिया। श्री शाह ने भरोसा दवाया कि केंद्र सरकार प्रभावित लोकां दी सुरक्षा यकीनी बनाउण लई हर संभव सहायता प्रदान करेगी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirrn ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੋਲਦੋਵਾ, ਉੱਤਰੀ ਮੈਸੇਡੋਨੀਆ ਤੇ ਰੋਮਾਨੀਆ ਦੇ 3 ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋ ਗਏ ਨੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਇਹ ਦੌਰਾ ਵਪਾਰ, ਨਿਵੇਸ਼, ਤਕਨਾਲੋਜੀ, ਨਵੀਆਂ ਕਾਢਾਂ ਅਤੇ ਸਿੱਖਿਆ ਦੇ ਖੇਤਰਾਂ ਵਿਚ ਸਹਿਯੋਗ ਦਾ ਪਸਾਰ ਕਰਦਿਆਂ ਇਨ੍ਹਾਂ 3 ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਗਤੀ ਪ੍ਰਦਾਨ ਕਰਨ ਲਈ ਅਹਿਮ ਮੰਨਿਆ ਜਾ ਰਿਹਾ ਹੈ। ਦੌਰੇ ਦੇ ਪਹਿਲੇ ਪੜਾਅ ਵਿਚ ਰਾਸ਼ਟਰਪਤੀ ਮੋਲਦੋਵਾ ਪਹੁੰਚਣਗੇ। ਕਿਸੇ ਭਾਰਤੀ ਰਾਸ਼ਟਰਪਤੀ ਦਾ ਮੋਲਦੋਵਾ ਦਾ ਇਹ ਪਹਿਲਾ ਦੌਰਾ ਹੈ। ਦੌਰੇ ਦੌਰਾਨ ਉਹ ਮੋਲਦੋਵਾ ਦੇ ਰਾਸ਼ਟਰਪਤੀ ਮਾਇਆ ਸਾਂਡੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਦੌਰੇ ਦੇ ਦੂਜੇ ਪੜਾਅ ਵਿਚ ਰਾਸ਼ਟਰਪਤੀ 21 ਤੋਂ 22 ਜੁਲਾਈ ਤੱਕ ਉੱਤਰੀ ਮੈਸੇਡੋਨੀਆ ਦਾ ਦੌਰਾ ਕਰਨਗੇ। ਕਿਸੇ ਭਾਰਤੀ ਰਾਸ਼ਟਰਪਤੀ ਦਾ ਉੱਤਰੀ ਮੈਸੇਡੋਨੀਆ ਦਾ ਇਹ ਪਹਿਲਾ ਦੌਰਾ ਹੋਏਗਾ। ਦੌਰੇ ਦੌਰਾਨ ਉਹ ਮੈਸੇਡੋਨੀਆ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਆਪਣੇ ਦੌਰੇ ਦੇ ਆਖਰੀ ਪੜਾਅ ਵਿਚ ਰਾਸ਼ਟਰਪਤੀ 23 ਤੋਂ 25 ਜੁਲਾਈ ਤੱਕ ਰੋਮੇਨੀਆ ਦੇ ਦੌਰੇ ਤੇ ਹੋਣਗੇ। ਜ਼ੰਜ਼ੀਬਾਰ ਦੇ ਰਾਸ਼ਟਰਪਤੀ ਅਤੇ ਰੈਵੋਲੂਸ਼ਨਰੀ ਕੌਂਸਲ ਦੇ ਚੇਅਰਮੈਨ ਡਾਕਟਰ ਹੁਸੈਨ ਅਲੀ ਮੇਵਨਈ ਨੇ ਅੱਜ ਨਵੀਂ ਦਿੱਲੀ ਵਿਚ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਜ਼ੰਜ਼ੀਬਾਰ ਤਨਜ਼ਾਨੀਆ ਦਾ ਅਰਧ ਖੁਦਮੁਖਤਿਆਰ ਖੇਤਰ ਹੈ। ਇਸਦਾ ਆਪਣਾ ਸੰਵਿਧਾਨ, ਰਾਸ਼ਟਰਪਤੀ ਪਤਨੀ ਸਭਾ ਅਤੇ ਝੰਡਾ ਨੇ। ਆਪਣੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਸਮੁੱਚੇ ਭਾਰਤ ਤਨਜ਼ਾਨੀਆ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਭਵਿੱਖ ਵਿਚ ਸਹਿਯੋਗ ਲਈ ਨਵੇਂ ਰਾਹਾਂ ਦੀ ਘੋਖ ਕੀਤੀ। ਉਪ ਰਾਸ਼ਟਰਪਤੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਮੀਟਿੰਗ ਵਿਚ ਸਥਾਈ ਭਾਰਤ ਤਨਜ਼ਾਨੀਆ ਭਾਈਵਾਲੀ ਅਤੇ ਭਾਰਤ ਤੇ ਜ਼ੰਜ਼ੀਬਾਰ ਨਾਲ ਸਾਂਝੇ ਵਿਸ਼ੇਸ਼ ਸਬੰਧਾਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ ਦੀਆਂ ਜੜ੍ਹਾਂ ਸਦੀਆਂ ਪੁਰਾਣੇ ਸਮੁੰਦਰੀ ਸਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿਚ ਨੇ। ਉਨ੍ਹਾਂ ਨੇ ਵਪਾਰ, ਨਿਵੇਸ਼, ਵਿਕਾਸ ਭਾਈਵਾਲੀ, ਸੈਰ ਸਪਾਟਾ, ਸਮੁੰਦਰੀ ਆਰਥਿਕਤਾ, ਸਿੱਖਿਆ, ਤਕਨਾਲੋਜੀ ਅਤੇ ਬਹੁਪੱਖੀ ਸ਼ਮੂਲੀਅਤ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ। ਸ੍ਰੀ ਰਾਧਾ ਕ੍ਰਿਸ਼ਨਨ ਨੇ ਵੀ ਕਿਹਾ ਕਿ ਉਪ ਰਾਸ਼ਟਰਪਤੀ ਨੇ ਤਰਜੀਹੀ ਖੇਤਰਾਂ ਵਿਚ ਵਧੇ ਹੋਏ ਸਹਿਯੋਗ ਰਾਹੀਂ ਸਾਂਝੀਆਂ ਵਿਕਾਸ ਇੱਛਾਵਾਂ ਨੂੰ ਅੱਗੇ ਵਧਾਉਣ ਲਈ ਤਨਜ਼ਾਨੀਆ ਅਤੇ ਜ਼ੰਜ਼ੀਬਾਰ ਨਾਲ ਭਾਈਵਾਲੀ ਕਰਨ ਲਈ ਭਾਰਤ ਦੀ ਵਚਨਬੱਧਤਾ ਤੋਂ ਦੁਹਰਾਇਆ ਏ। ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਅਤੇ ਤਨਜ਼ਾਨੀਆ ਆਲਮੀ ਦੱਖਣ ਵਿਚ ਭਾਈਵਾਲ ਹੋਣ ਦੇ ਨਾਂ ਤੇ ਵੱਖ ਵੱਖ ਖੇਤਰਾਂ ਵਿਚ ਮਿੱਤਰਤਾ ਅਤੇ ਸਹਿਯੋਗ ਦੇ ਲੰਮੇ ਸਮੇਂ ਤੋਂ ਚੱਲ ਰਹੇ ਨਜ਼ਦੀਕੀ ਸਬੰਧ ਸਾਂਝੇ ਕਰਦੇ ਨੇ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਉਨ੍ਹਾਂ 41 ਰੈਸਟੋਰੈਂਟਾਂ ਖਿਲਾਫ਼ ਆਪਣੇ ਤੌਰ ਤੇ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਖਪਤਕਾਰਾਂ ਤੋਂ ਅਣਅਧਿਕ੍ਰਿਤ ਸੇਵਾ ਖਰਚੇ ਵਸੂਲੇ ਨੇ। ਅਥਾਰਟੀ ਨੂੰ ਰਾਸ਼ਟਰੀ ਖਪਤਕਾਰ ਹੈਲਪਲਾਈਨ ਰਾਹੀਂ ਸ਼ਿਕਾਇਤਾਂ ਪ੍ਰਾਪਤ ਹੋਈਆਂ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਅਥਾਰਟੀ ਨੇ ਜੁਰਮਾਨੇ ਲਾਏ ਨੇ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਏ।

0: ਅਮਰੀਕੀ ਫੌਜ ਨੇ ਅੱਜ ਈਰਾਨ ਵਿਚ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿਚ ਈਰਾਨ ਦੇ ਅਰਧ ਸੈਨਿਕ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਨੇ ਕਿਹਾ ਕਿ ਹਮਲੇ ਜਾਰਡਨ ਵਿਚ ਅਮਰੀਕੀ ਫੌਜ ਦੀ ਮੌਤ ਦਾ ਬਦਲਾ ਲੈਣ ਲਈ ਕੀਤੇ ਗਏ ਸਨ। ਇਕ ਬਿਆਨ ਵਿਚ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਨ੍ਹਾਂ ਨੇ ਈਰਾਨ ਦੇ ਸਾਹਿਲੀ ਨਿਗਰਾਨੀ ਅਤੇ ਹਵਾਈ ਰੱਖਿਆ ਸਹੂਲਤਾਂ, ਸਮੁੰਦਰੀ ਸਮਰੱਥਾਵਾਂ ਤੇ ਮਿਜ਼ਾਈਲ ਅਤੇ ਡਰੋਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਅਮਰੀਕੀ ਹਮਲੇ ਨਾਲ ਹੋਏ ਨੁਕਸਾਨ ਦਾ ਪੂਰਾ ਵੇਰਵਾ ਨਹੀਂ ਦਿੱਤਾ ਹੈ। ਖੇਡਾਂ ਵਿਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਖੇਡਾਂ ਬਾਰੇ ਮੰਤਰੀ ਡਾ. ਮਨਸੁਖ ਮਾਂਡਵਿਆ ਨੇ ਪੀ ਵੀ ਸਿੰਧੂ ਨੂੰ ਵਧਾਈ ਦਿੱਤੀ ਏ। ਭਾਰਤ ਅਤੇ ਇੰਗਲੈਂਡ ਵਿਚਕਾਰ ਤਿੰਨ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਤੀਜਾ ਤੇ ਫੈਸਲਾਕੁੰਨ ਮੈਚ ਅੱਜ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ ਜਿੱਤ ਲਈ 388 ਦੌੜਾਂ ਦਾ ਟੀਚਾ ਰੱਖਿਆ ਹੈ। ਦੋਵੇਂ ਟੀਮਾਂ ਇਕ ਇਕ ਮੈਚ ਜਿੱਤ ਕੇ ਬਰਾਬਰੀ ਤੇ ਨੇ। ਫੀਫਾ ਫੁੱਟਬਾਲ ਵਿਸ਼ਵ ਕੱਪ 2026 ਦਾ ਫਾਈਨਲ ਅੱਜ ਰਾਤ ਅਰਜਨਟੀਨਾ ਤੇ ਸਪੇਨ ਵਿਚਕਾਰ ਨਿਊਯਾਰਕ ਨਿਊਜਰਸੀ ਸਟੇਡੀਅਮ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 12:30 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਸੰਸਦ ਦਾ ਮੌਨਸੂਨ ਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ। ਸਰਕਾਰ ਨੇ ਇਜਲਾਸ ਤੋਂ ਪਹਿਲਾਂ ਇਕ ਸਰਵ ਪਾਰਟੀ ਮੀਟਿੰਗ ਕੀਤੀ। ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਵਿਚ ਅਚਾਨਕ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ਤੇ ਸੰਪਤੀ ਨੂੰ ਕਾਫੀ ਨੁਕਸਾਨ ਹੋਇਆ। ਕੇਂਦਰ ਸਰਕਾਰ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਜ਼ਾਂਜ਼ੀਬਾਰ ਦੇ ਰਾਸ਼ਟਰਪਤੀ ਡਾ. ਹੁਸੈਨ ਅਲੀ ਮਿਵਨਈ ਨੇ ਨਵੀਂ ਦਿੱਲੀ ਵਿਚ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨ ਨਾਲ ਮੁਲਾਕਾਤ ਕੀਤੀ। ਕ੍ਰਿਕਟ ਵਿਚ ਭਾਰਤ ਅਤੇ ਇੰਗਲੈਂਡ ਦਰਮਿਆਨ ਲੜੀ ਦਾ ਫੈਸਲਾਕੁੰਨ ਤੀਜਾ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਚ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 7:40 ਤੇ 30 ਸਕਿੰਟ ਤੇ ਬਿਲਕੁਲ ਜੀ ਇਹ ਸਮਾਂ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦੀਆਂ ਬਾਕੀ ਰਹਿੰਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ, ਤਾਂ ਦੇਰ ਕਿਸ ਗੱਲ ਦੀ। 0164-2242-331 ਨੰਬਰ ਤੁਸੀਂ ਮਿਲਾਉਣਾ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੱਲੇ ਨੇ ਜੀ ਅਗਲੇ ਸਰੋਤਾ, ਕਰਦੇ ਉਹਨਾਂ ਦਾ ਸਵਾਗਤ। ਹੈਲੋ
2: ਹੈਲੋ ਭੈਣ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਦੋਵੇਂ ਹੱਥ ਜੋੜ ਕੇ ਜੀ ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ ਸਰੋਤਿਆਂ ਨਾਲ।
2: ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਭੈਣ ਜੀ। ਨਛੱਤਰ ਸਿੰਘ ਢਿੱਲੋਂ ਬੋਲਦਾ ਜੀ, ਪਿੰਡ ਲਾਲਵਾਈ ਤੋਂ
1: ਜੀ।
2: ਹਾਂਜੀ,
1: ਕਿਵੇਂ ਤੁਹਾਡੇ ਵੱਲ ਬੱਦਲ ਹੋਏ? ਮੌਸਮ ਚ ਕੋਈ ਠੰਡ ਪਈ ਕਿ ਬਸ ਉਹੀ ਹੈ ਹੁਮਸ?
2: ਨਹੀਂ ਜੀ, ਹਜੇ ਕੁਝ ਤਾਂ ਹਜੇ ਤਾਂ ਦੂਜੀ ਠੰਡ ਹੀ ਪਾਈ ਜਾਂਦੀ ਜਿਹੜੀ ਨਹੀਂ ਪਾਉਣੀ ਚਾਹੀਦੀ ਸੀ।
1: ਕੀ ਹੋ ਗਿਆ? ਹਾਂਜੀ
2: ਹਾਂਜੀ, ਅਜੇ ਤਾਂ ਦੂਜੀ ਅੱਗ ਹੀ ਵਰਸਾਈ ਜਾਂਦਾ ਜੀ, ਅਜੇ ਵੇਖੋ ਕਦੋਂ ਮੀਂਹ ਪੈਂਦਾ। ਬਾਕੀ ਹਜੇ ਬੇਨਤੀਆਂ ਥੋੜੀ, ਅਸੀਂ ਬੇਨਤੀਆਂ ਕਰੀ ਜਾਂਦੇ ਵੀ ਅਜੇ ਮੀਂਹ ਨਾ ਪਵੇ।
1: ਅੱਛਾ,
2: ਹਾਂ ਸਾਡੇ ਕਿਸਾਨ ਵੀਰ ਆ ਜਿਹੜੇ ਵਿਚਾਰੇ ਚਾਰਾ ਪਾਈ ਜਾਂਦੇ, ਬੜੀ ਮਿਹਨਤ ਨਾਲ ਚਾਰਾ ਵੀ ਖਰਾਬ ਹੋ ਜੂਗਾ ਨਾ ਮੀਂਹ ਪੈ ਗਿਆ ਤਾਂ।
1: ਅੱਛਾ ਠੀਕ ਹੈ ਠੀਕ ਹੈ, ਚਲੋ ਫਿਰ ਬਾਬਾ ਜੀ ਨੇ ਸੁਣ ਲਈ ਤੁਹਾਡੀ।
2: ਦੋ ਚਾਰ ਦਿਨਾਂ ਦੀ ਗੱਲ ਹੈ ਜੀ, ਬਸ ਫਿਰ ਚੱਲ ਪੈਣਾ ਮੀਂਹ ਨੇ, ਬਸ ਹੋ ਗਿਆ, ਕੱਲ ਪਰਸੋਂ ਤੋਂ ਹੋਊਗਾ ਕੰਮ ਪੈਣ ਵਾਲਾ।
1: ਜਿਹੜੀਆਂ ਮੌਸਮ ਵਿਭਾਗ ਦੀਆਂ ਸੂਚਨਾਵਾਂ ਆ ਰਹੀਆਂ ਤਾਂ ਇਹ ਸਾਰਾ ਹਫਤਾ ਮੀਂਹ ਉਹਦੇ ਵਿੱਚ ਹੈਗਾ ਕਿ ਆਣਾ ਪੰਜਾਬ ਚ ਕਿਤੇ ਵੱਧ ਕਿਤੇ ਘੱਟ?
2: ਹਾਂਜੀ ਹਾਂਜੀ, ਬਾਕੀ ਚਲੋ ਜਦੋਂ ਉਹਨੇ ਦਿਆਲ ਹੋਣਾ ਉਹ ਤਾਂ ਹੋ ਹੀ ਜਾਣਾ ਜੀ। ਬਾਕੀ ਅਜੇ ਤੱਕ ਥੋੜੇ ਲੋਕ ਥੋੜੇ ਜ਼ਿਆਦਾ ਕੰਮ ਦੇ ਵਿੱਚ ਹੋ ਗਈ, ਉਹਨਾਂ ਦੀ ਵੀ ਸਾਲ 6 ਮਹੀਨਿਆਂ ਦੀ ਖੇਤੀ ਹੈ ਜੀ। 6 ਮਹੀਨਿਆਂ ਦੀ ਮਿਹਨਤ ਅਕਸਰ ਚਾਰ ਚੂਰ ਪਾਈ ਜਾਂਦੇ ਵਿਚਾਰੇ ਤੇ ਬਹੁਤ ਮਤਲਬ ਹੱਥ ਬੰਨੀ ਜਾਂਦੇ ਵਿਚਾਰ, 2 ਦਿਨ ਸਾਨੂੰ ਟਾਈਮ ਦੇਵੇ
1: ਨਾ ਆਪਣੇ ਨਾਲ। ਉਹੀ ਪਸ਼ੂਆਂ ਨੂੰ ਵੀ ਉਨੀ ਸਾਂਭ ਸੰਭਾਲ ਚਾਹੀਦੀ, ਉਹਨਾਂ ਦੇ ਖਾਣੇ ਦਾਣੇ ਦਾ ਵੀ ਆਪਾਂ ਹੀ ਧਿਆਨ ਰੱਖਣਾ ਹੈ।
2: ਬਿਲਕੁਲ ਜੀ, ਉਹਨਾਂ ਨਾਲ ਹੀ ਸਾਰਾ ਕੁਝ, ਆਪਣਾ ਦੁੱਧ ਪਾਣੀ ਸਭ ਕੁਝ ਜੋ ਚੱਲਦਾ ਸਾਰਾ ਉਹਨਾਂ ਤੇ ਚੱਲਦਾ।
1: ਬਿਲਕੁਲ ਜੀ ਬਿਲਕੁਲ, ਕਹਿੰਦੇ ਆ ਬਿਲਕੁਲ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ, ਆਪਣੇ ਬੱਚਿਆਂ ਦੀ ਤਰ੍ਹਾਂ ਧਿਆਨ ਭਾਲਦੇ ਆ।
2: ਹਾਂਜੀ ਹਾਂਜੀ ਬਿਲਕੁਲ ਜੀ, ਸਹੀ ਗੱਲ ਹੈ।
1: ਚਲੋ ਹੁਣ ਆਪਾਂ ਕਰ ਲਿਆ ਆਪਦਾ ਸੁੱਖ ਦੁੱਖ ਤੇ ਗੀਤ ਦੱਸੋ ਕਿਹੜਾ ਸੁਣੋਗੇ?
2: ਅੱਜ ਗੀਤ ਤੋਂ ਭੈਣਾ ਭੈਣੇ ਪਹਿਲਾਂ ਨਾ ਇੱਕ ਥੋੜੀ ਜਿਹੀ ਬੇਨਤੀ ਹੈ ਵੀ ਜਿਹੜੇ ਕਿਉਂਕਿ ਗੱਪ ਮਾਰ ਕੇ ਫੋਨ ਲਾਉਣਾ ਦੱਸ ਦਿਆ ਕਰਨ, ਸਾਡਾ ਕੱਲ ਫੋਨ ਲੱਗਾ ਸੀ, ਪਿੱਛੇ ਜੀ ਬਾਈ ਜੁੜਿਆ ਸੀ ਇੱਕ।
1: ਚਲੋ ਕੀ ਕਹਾਂ ਜੀ, ਮੈਂ ਉਹਨਾਂ ਨੂੰ ਕਿਹਾ ਵੀ ਸੀ ਆਪਾਂ ਨਾਮ ਨਹੀਂ ਲੈਂਦੇ, ਕੀ ਕਹਿ ਸਕਦੇ ਆ ਜੀ?
2: ਨਾਮ ਤਾਂ ਚਲੋ ਆਪਾਂ ਨਹੀਂ ਲੈਂਦੇ, ਚਲੋ ਨਾਮ ਆਪ ਸਮਝ ਜਾਂਦੇ, ਪਰ ਸ਼ਾਣੇ ਜਾਣੇ ਬੰਦੇ ਆ ਵੀ ਆਪਾਂ ਗੱਪ ਨਹੀਂ ਮਾਰਨਾ ਚਾਹੀਦਾ। ਮੇਰਾ 14 ਦਿਨਾਂ ਬਾਅਦ ਲੱਗਿਆ, ਮੈਂ 14 ਜਿੱਥੇ ਮਰਜੀ ਕੋਈ ਨੋਟ ਕੀਤਾ ਹੋਵੇ, ਆਪਾਂ ਨੂੰ ਕੋਈ ਡਰ ਨਹੀਂ ਕਿਸੇ ਦਾ ਜੀ।
1: ਇੱਥੇ ਬਹੁਤ ਕੁਛ ਨੋਟ ਕੀਤਾ ਹੁੰਦਾ ਜੀ, ਪਰ ਇਹ ਵੀ ਤੁਹਾਡੇ ਸਾਰਿਆਂ ਦਾ ਹੀ ਪ੍ਰੋਗਰਾਮ ਹੈ। ਦੇਖੋ ਮੈਂ
2: ਤਾਂ ਜਾਣੇ ਜਾਣੇ ਇਹ ਕਿਹੜਾ ਜੀ, ਕੋਈ 12 ਸਾਲਾਂ ਵਾਲਾ ਮੇਲਾ ਕੱਲ ਨੂੰ ਫੇਰ ਚੱਲ ਪੈਣਾ ਪ੍ਰੋਗਰਾਮ।
1: ਮੈਂ

0: ਸਿਰਫ 8 ਸਰੋਤੇ ਗੱਲ ਕਰ ਸਕਦੇ ਆ ਤੇ ਆਪਣੇ ਪਰਿਵਾਰ ਚ ਹਜ਼ਾਰਾਂ ਹੀ ਲੋਕ ਸ਼ਾਮਲ ਹੈ ਜਿਹੜੇ ਗੱਲ ਕਰਨੀ ਚਾਹੁੰਦੇ ਨੇ,
1: ਲੱਖਾਂ ਦੇ ਹਿਸਾਬ ਨਾਲ ਹੀ ਜੀ,
0: ਠੀਕ ਹੈ ਨਾ? ਤੇ ਆਪਾਂ ਨੂੰ ਸਭ ਨੂੰ ਮੌਕਾ ਦੇਣਾ ਚਾਹੀਦਾ ਹੈ ਨਾ?
1: ਬਿਲਕੁਲ ਬਿਲਕੁਲ ਮੌਕਾ ਸਾਰਾ ਮਿਲਿਆ ਤੁਸੀਂ ਕਹਿ ਰਹੇ ਹੋ ਨਹੀਂ ਜੀ ਨਹੀਂ ਮਿਲਿਆ ਦੱਸੋ ਹੁਣ ਤੁਸੀਂ ਮੇਰੇ ਤੋਂ ਵੱਡੇ ਹੋ ਮੈਂ ਕਹਿ ਦਿੰਦਾ ਚੰਗੀ ਗੱਲ ਹੈ ਜੀ ਮੈਂ ਮੰਨ ਲਈ ਤੁਸੀਂ ਵੈਸੇ ਗੱਲ ਤੇ ਜੀ ਇਹ ਗੱਲ ਆਪਾਂ ਇਸ ਗੱਲ ਚ ਆਖੀਏ ਜਦੋਂ ਨਹੀਂ ਦੇਖੋ ਦੁਪਹਿਰ ਵਾਲੇ ਪ੍ਰੋਗਰਾਮ ਚ ਚਾਰ ਪੰਜ ਦਿਨਾਂ ਬਾਅਦ ਅਸੀਂ ਲਾਉਣੇ, ਮੈਂ ਵੀ ਲਾਉਣਾ, ਸਾਰੇ ਲਾਉਂਦੇ ਗੁਰੂ ਮੁਖ ਚਾਹੀਦਾ, ਪਰ ਇਸ ਪ੍ਰੋਗਰਾਮ ਦੇ ਵਿੱਚ ਪੰਨ ਥੋੜੀ ਚਾਹੀਦੀ, 15 ਦਿਨ ਪਹਿਲਾਂ ਥਾਂ ਲਾਵੇ।
0: ਚਲੋ ਚਲੋ ਉਹਨਾਂ ਨੇ ਤੁਹਾਡੀ ਗੱਲ ਸੁਣ ਲਈ, ਹੁਣ ਉਹ ਮੰਨ ਵੀ ਲੈਣਗੇ, ਹੁਣ ਤੁਸੀਂ ਫਰਮਾਇਸ਼ ਦੱਸੋ।
1: ਹਾਂ ਤੇ ਉਹਨਾਂ ਨੂੰ ਨਾ ਜੋ ਜਾ ਉਹਨਾਂ ਦਾ ਹੁਲ ਗਿਆ, ਜੋ ਜਾ ਮਾਹੌਲ ਉਹ ਜਿਹਾ ਗਾਣਾ ਸਾਉ ਦਿਓ, ਧਾਰਮਿਕ ਗਾਣਾ ਸਾ ਦਿਓ, ਸਰੂਪ ਸਿੰਘ ਸੂਰਮੀ ਬਾਅਦ ਚ ਗੁਰੂ ਨਾਨਕ ਸਾਹਿਬ ਦਾ ਪਿਆਰਾ।
0: ਲਓ ਜੀ ਪਹੁੰਚ ਗਿਆ ਤੁਹਾਡੇ ਤੱਕ, ਤੇ ਸ਼ੁਕਰੀਆ, ਕੋਈ ਨਾ ਹੁਣ ਗੁੱਸਾ ਛੱਡ ਦਿਓ।
1: ਨਹੀਂ ਨਹੀਂ ਨਹੀਂ ਗੁੱਸਾ ਤਾਂ ਕਦੇ ਬਸ ਕਹਿੰਦੇ ਝੂਠ ਨਾ ਮਾਰੀਆ ਫਿਰ ਰਹਿ ਰਹਾ ਹੁੰਦਾ ਟਾਈਮ।

ਪੈ ਗਈ ਜੁਦਾਈ ਵਾਲੀ ਅੱਗ ਸਾਨੂੰ ਚੱਖਣੀ ਪੌੜੀਆਂ ਨੂੰ ਬੀਬੀ ਪਾਗ ਲਾਏ ਵੀਰ ਤੇਰੇ ਸਾਡੀ ਜਿੰਦਕਾਂ ਨੂੰ ਦੁੱਖਾਂ ਵਿੱਚ ਰੋਲਦਾ ਗੁਰੂ ਨਾਨਕ ਸਭ ਦਾ ਪਿਆਰਾ ਪਿਆ ਤੇਰਾ ਤੇਰਾ ਬੋਲਦਾ ਹੱਥ

0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
0: ਮੈਂ ਤੋਤਾ ਸਿੰਘ ਟੇਲਰ ਮਾਸਟਰ ਮੋਡਮੈਂਟ ਤੋਂ ਬੋਲਦਾ ਮੈਡਮ ਜੀ।
1: ਜੀ, ਕੀ ਹਾਲ ਚਾਲ ਨੇ ਬਾਈ ਜੀ?
0: ਹਾਲ ਚਾਲ ਬਹੁਤ ਵਧੀਆ ਜੀ, ਮੌਸਮ ਮੀਂਹ ਵਾਲਾ ਬਣਿਆ ਪਿਆ ਜੀ ਮੋਡਮੈਂਟ ਚ।
1: ਫਿਰ ਹੁਣ ਆਪਾਂ ਐ ਨਹੀਂ ਕਹਿੰਦੇ ਵੀ ਮੀਂਹ ਪੈ ਜੇ, ਪਹਿਲਾਂ ਇੱਕ ਬਾਈ ਨੇ ਕਿਹਾ ਵੀ 1-2 ਦਿਨ ਰੁਕ ਜਾਓ।
0: ਇਹ ਮੌਸਮ ਦਾ ਘਾਬਾ ਬਣਿਆ ਪਿਆ ਖਰਾ ਮੈਡਮ ਜੀ।
1: ਹਾਂ, ਪਰ ਹੈ ਨਾ ਬੱਦਲ ਵੀ। ਚਲੋ ਹੁਣ ਆਪਾਂ ਉਸ ਤੇ ਬਾਬੇ ਤੇ ਛੱਡ ਦੋ, ਜਿਵੇਂ ਵਾਹਿਗੁਰੂ ਦੀ ਮਰਜ਼ੀ ਹੋ, ਪਰਮਾਤਮਾ ਦੀ ਮਰਜ਼ੀ ਹੋ, ਕਰ ਲੈਣ ਦੋ।
0: ਹਾਂ ਜੀ, ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਮੈਡਮ ਜੀ।
1: ਹਾਂਜੀ ਹਾਂ। ਤੇ ਤੁਸੀਂ ਇਹ ਦੱਸੋ ਵੀ ਤੁਹਾਡਾ ਸੀਜ਼ਨ ਵਧੀਆ ਲੱਗਿਆ ਹੋਇਆ ਹੈ?
0: ਹੈਲੋ।
1: ਸੀਜ਼ਨ ਵਧੀਆ ਲੱਗਿਆ ਹੋਇਆ ਗਰਮੀ ਸਰਦੀ ਦੇ ਸੂਟਾਂ ਦਾ?
0: ਹਾਂਜੀ ਹਾਂਜੀ, ਵਧੀਆ ਲੱਗਾ ਸੀਜ਼ਨ ਤਾਂ ਜੀ, ਗਰਮੀ ਵਾਲੇ ਸੂਟ ਬਣੀਆਂ ਨੇ ਜੀ।
1: ਗਰਮੀ ਵਾਲੇ ਬਣੀ ਜਾਂਦੇ ਹੈ?
0: ਹਾਂਜੀ ਹਾਂਜੀ।
1: ਤੇ ਗੱਪ ਕਿੰਨੇ ਕੁ ਮਾਰ ਦਿੰਨੇ ਹੋ? ਬਸ ਬਣ ਗਿਆ, ਤਰਪਾਈ ਲਈ ਗਿਆ ਹੋਇਆ, ਬਸ ਇਕੱਲੇ ਪਹੁੰਚੇ ਰਹਿ ਗਏ।
0: ਨਹੀਂ, ਆਪਾਂ ਤਾਂ ਟਾਈਮ ਤਾਂ ਦੇ ਦਿੰਦੇ ਜੀ, ਕੋਈ ਗਾਹਕ ਆਵੇ ਨਾ ਆਵੇ ਆਪਾਂ ਤਾਂ ਬਣਾ ਕੇ ਰੱਖ ਦੇਣਾ ਮੈਡਮ ਜੀ।
1: ਅੱਛਾ,
0: ਹਾਂਜੀ ਹਾਂਜੀ।
1: ਇਹ ਗੱਪ ਜਾ ਲੱਗਦਾ ਮੈਨੂੰ ਥੋੜਾ ਜਿਹਾ, ਇੰਨਾ ਟਾਈਮ ਤੇ ਤਾਂ ਦੇਣ ਵਾਲੇ ਹੁੰਦੇ ਨਹੀਂ ਬਾਈ
0: ਨਹੀਂ
1: ਤੁਸੀਂ।
0: ਨਹੀਂ ਬਿਲਕੁਲ ਨਹੀਂ, ਆਪਾਂ ਤਾਂ ਮੈਂ ਆਪਣਾ ਬੁਟੀਕਾਂ ਦੀਆਂ ਬਾਹੀਆਂ ਹੋਣਗੀਆਂ, ਆਪਾਂ ਤਾਂ ਕਰ ਰਹੇ ਲੇਡੀ ਕੰਮ, ਆਪਣਾ ਕੰਮ ਨਾ ਸੀਮਿਤ ਰਹੇਗਾ ਜੀ, ਆਪਾਂ ਨਾਲ ਨਾਲ ਨਿਬੇੜਦੇ ਨੇ ਕੰਮ ਆਪਦਾ ਜੀ।
1: ਚਲੋ ਚੰਗੀ ਗੱਲ ਹੈ, ਹੁਣ ਮੈਂ ਆਪਦਾ ਕੰਮ ਨਿਬੇੜਾਂ, ਤੁਹਾਡੇ ਤੋਂ ਤੁਹਾਡੀ ਫਰਮਾਇਸ਼ ਪੁੱਛਾਂ। ਗੀਤ ਕਿਹੜਾ ਸੁਣੋਗੇ ਅੱਜ?
0: ਫਰਮਾਇਸ਼ ਜੀ ਆਪਣਾ ਬਿੰਦ ਰੱਖੀ ਦਾ ਗੀਤ ਹੈ ਜੀ, ਪੇਕੇ ਹੁੰਦੇ ਮਾਵਾਂ ਨਾਲ ਜੀ।
1: ਲਓ ਜੀ, ਪਹੁੰਚ ਗਿਆ ਜੀ ਤੁਹਾਡੇ ਤੱਕ। ਸ਼ੁਕਰੀਆ ਵੀਰੇ ਫੋਨ ਕਰਨ ਲਈ।
0: ਸ਼ੁਕਰੀਆ, ਧੰਨਵਾਦ ਮੈਡਮ ਜੀ।

0: ਵੰਜਾ ਮਿੰਟ ਸਾਡੇ ਸਟੂਡੀਓ ਦੀ ਘੜੀ ਜਿਹੜੀ ਹੈ ਲਗਭਗ ਸਮਾਂ ਦਿਖਾ ਰਹੀ ਹੈ ਤੇ 0164-242-3431 ਸਾਡੇ ਸਟੂਡੀਓ ਦਾ ਨੰਬਰ ਹੈ ਜੀ। ਤੁਹਾਡੇ ਸਾਰਿਆਂ ਦੇ ਯਾਦ ਹੈ, ਚਲੋ ਮੇਰਾ ਫਰਜ਼ ਬਣਦਾ ਤੁਹਾਨੂੰ ਬਾਰ ਬਾਰ ਯਾਦ ਕਰਵਾਉਣ ਦਾ ਤੇ ਦੱਸਣ ਦਾ। ਅਗਲੇ ਸਰੋਤਾ ਪ੍ਰੋਗਰਾਮ 'ਚ ਆਣ ਪਹੁੰਚੇ ਨੇ। ਹੈਲੋ ਜੀ, ਨਮਸਕਾਰ ਜੀ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਜਸਵੀਰ ਫੌਜੀ ਬੋਲਦਾ ਜੀ, ਪਿੰਡ ਸੇਲਵਰਪੁਰ ਜੋ ਰਾਮਪ੍ਰਾਪੂਰ ਦੇ ਨਜ਼ਦੀਕ ਹੈ ਜੀ।
0: ਜੀ ਬੋਲੋ ਜੀ, ਸਦਕੇ ਬੋਲੋ ਤੇ ਜੀ ਸਦਕੇ ਫਰਮਾਇਸ਼ ਦੱਸੋ, ਪਰ ਯਾਦ ਰੱਖਿਓ ਜਿਹੜੇ ਫੌਜੀ ਹੁੰਦੇ ਨਾ ਡਿਸਪਲਿਨ ਦੇ ਬਹੁਤ ਪੱਕੇ ਹੁੰਦੇ ਆ।
1: ਹਾਂ ਜੀ ਹਾਂ, ਪੱਕੇ ਆ ਜੀ, ਬਸ ਕੀ ਕਰ ਗਏ,
0: 15 ਦਿਨਾਂ ਵਾਲਾ ਰੂਲ ਤੋੜਨਾ ਨਹੀਂ ਚਾਹੀਦਾ ਹੁੰਦਾ ਫੌਜੀ ਵੀਰਿਆਂ ਨੂੰ।
1: ਠੀਕ ਹੈ ਜੀ, ਥੋੜਾ ਮੋਹ ਦੁਆਰੇ ਦੁਆਰੇ ਖਿੱਚ ਪਾਉਂਦਾ ਜੀ, ਕੀ ਕਰ ਗਈ
0: ਫਿਰ ਬਾਕੀ ਸਾਰਿਆਂ ਨੂੰ ਕੀ ਕਹਿ ਦਈਏ ਵੀ ਫੋਨ ਰੱਖ ਦੋ।
1: ਚਲੋ ਹੋਰ ਭੈਣ ਜੀ, ਸਾਰੇ ਸਰੋਤਿਆਂ ਨੂੰ ਤੇ ਸਾਰੇ ਸਟਾਫ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਏ ਹਾਏ, ਬਸ ਬਸ, ਹੁਣ ਤੁਸੀਂ ਸਾਰਿਆਂ ਨੂੰ ਐ ਪਰਚਾ ਲਓਗੇ ਬਸ ਮਿੱਠੀਆਂ ਗੱਲਾਂ ਨਾਲ, ਠੀਕ ਹੈ।
1: ਹੋਰ ਜੀ, ਉਹ ਤੁਹਾਡੀਆਂ ਸਰੋਤਿਆਂ ਸਿੱਖਿਆ ਜੀ ਸਾਰਾ ਕੁਝ ਜੀ।
0: ਓਹੋ ਠੀਕ ਹੈ ਵੀਰੇ, ਠੀਕ ਹੈ, ਮੈਨੂੰ ਪਤਾ ਸੀ ਮੇਰਾ ਹੀ ਨਾਮ ਲੱਗੂਗਾ। ਚਲੋ ਗੀਤ ਦੱਸੋ, ਕਿਹੜਾ ਸੁਣੋਗੇ?
1: ਗੀਤ ਭੈਣ ਜੀ ਸਰਬਜੀਤ ਸ਼ਰਮਾ ਦਾ ਸੁਣਾ ਦਿਓ ਜੀ, ਕੋਕਾ ਕਢਵਾ ਦੇ ਮਈਏ ਕੋਕਾ। ਬਹੁਤ ਚਿਰਾਂ ਬਾਅਦ ਸੁਣਦੇ ਜੀ, ਮੈਂ ਛੋਟਾ ਹੁੰਦਾ ਸੁਣਦਾ ਹੁੰਦਾ ਸੀ, ਜਲੰਧਰ ਰੇਡੀਓ ਸਟੇਸ਼ਨ ਤੋਂ ਵੱਜਦੇ ਹੁੰਦੇ ਸੀ ਜੀ ਗੀਤ। ਅੱਜ ਆਪਣੇ ਸਟੇਸ਼ਨ ਤੋਂ ਬੁਜੁਰਗ ਜੀ, ਬਹੁਤ ਚਾਅ ਚੜੀ ਹੋਈ ਸਾਰੇ ਪਿੰਡ ਨੂੰ।
0: ਠੀਕ ਹੈ, ਚਲੋ ਆਪਾਂ ਇੱਕ ਤਾਂ ਛੋਟਾ ਜਿਹਾ ਸੰਦੇਸ਼ ਸੁਣਾਂਗੇ ਤੇ ਫਿਰ ਤੁਹਾਡਾ ਗੀਤ ਸੁਣਦੇ ਆ।
1: ਠੀਕ ਹੈ ਭੈਣ ਜੀ, ਠੀਕ ਹੈ ਜੀ, ਧੰਨਵਾਦ ਭੈਣ ਜੀ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।

0: जी, बहुत खूबसूरत आवाज़ ते बहुत खूबसूरत ते सुरीलियां मिठियां फरमाइशां लई सारे ही स्रोतियां दा धन्नवाद। उन्हां सारिआं दा जिन्हां ने सिर्फ सुनिआ, उन्हां सारिआं दा जिन्हां ने फोन मिलाण दी कोशिश कीती, ते उन्हां दा सब तों वध के जिन्हां ने साडे केंद्र दीआं, साडे इंचार्ज साहिबान दीआं, साडे अफसरां दीआं ते साडे सारिआं दीआं हदायतां ते बेनतीआं मन्नदे होए 15 दिनां दा वक्फा पाउंदे होए परिवार दे होर मैंबरां नूं ਸ਼ਾਮ ਸੁਹਾਨੀ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ। ਨਾਲ ਹੀ ਸਾਡੀ ਟੈਕਨੀਕਲ ਟੀਮ ਦਾ ਧੰਨਵਾਦ ਕਰਦੇ ਹੋਏ ਜਿਨ੍ਹਾਂ ਨੇ ਸਾਰੀਆਂ ਹੀ ਕਾਲਸ ਸਾਡੇ ਤੱਕ ਪਹੁੰਚਦੀਆਂ ਕੀਤੀਆਂ ਅਤੇ ਸਾਡੀ ਗੱਲਬਾਤ ਓਨ ਏਅਰ ਮਚਿਓਰ ਹੋਈ। ਆਪ ਸਭ ਦਾ ਦੁਬਾਰਾ ਫਿਰ ਤੋਂ ਸ਼ੁਕਰੀਆ। ਆਪ ਸਭ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਮੈਂ ਸੁਦਾ ਲੈ ਰਹੀ ਹਾਂ ਇਜਾਜ਼ਤ। ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਕਰਨ ਦੀ। ਨਮਸਕਾਰ।
1: प्रोग्राम शाम सुहानी।
0: हुणे तुसी सुन रहे सी फरमाइशी गीत संगीत ते फोन कॉल्स दा प्रोग्राम शाम सुहानी। FM बैंड 101.1 MHz ते प्रसार भारती दी मोबाइल फोन ऐप न्यूज़ ऑन AIR राही तुसी सुन रहे हो आकाशवाणी FM बठिंडा दे प्रसारण। इस वेले शाम दे 8 बज चुके ने। आओ हुण आनंद मानदे हां ਗਜ਼ਲਾਂ ਦਾ ਪ੍ਰੋਗਰਾਮ ਰੰਗੇ ਗਜ਼ਲ। ਜੀ ਸਰੋਤਿਓ ਨਮਸਕਾਰ। ਰੰਗੇ ਗਜ਼ਲ ਗਜ਼ਲਾਂ ਦੀ ਇਸ ਮਹਿਫਿਲ 'ਚ ਆਪ ਸਭ ਦਾ ਸਵਾਗਤ ਹੈ। ਖੂਬਸੂਰਤ ਸੁਰੀਲੀਆਂ ਮਿੱਠੀਆਂ ਗਜ਼ਲਾਂ ਲੈ ਕੇ ਹਾਜ਼ਰ ਹਾਂ ਮੈਂ ਸੁਧਾ। ਪ੍ਰੋਗਰਾਮ ਦਾ ਆਗਾਜ਼ ਤਲਤ ਅਜੀਜ਼ ਦੀ ਖੂਬਸੂਰਤ ਆਵਾਜ਼ ਦੇ ਨਾਲ।

ਭੁਪਿੰਦਰ ਸਿੰਘ ਤੇ ਮਿਤਾਲੀ ਦੀ ਖੂਬਸੂਰਤ ਆਵਾਜ਼ 'ਚ ਗਜ਼ਲ ਦਾ ਆਨੰਦ ਆਪ ਸਭ ਨੇ ਮਾਣਿਆ। ਚਾਹਤੇ ਤੋ ਹਮ ਵੀ ਤੁਝੇ ਇੱਕ ਜ਼ਮਾਨੇ ਸੇ ਹੈ, ਚਾਹਤੇ ਤੋ ਹਮ ਵੀ ਤੁਝੇ ਇੱਕ ਜ਼ਮਾਨੇ ਸੇ ਹੈ। ਪੜੀਏ ਚਾਂਦ, ਮੁਹੱਬਤ ਕਰਨੇ ਵਾਲੋਂ ਕਾ ਕਬ ਹੁਆ ਹੈ।

ਪ੍ਰੋਗਰਾਮ ਦੇ ਵਾਚਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ। ਸੁਣਨਾ ਨਾ ਭੁੱਲਿਓ, 20 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ।

ਨੂਰਜਹਾਂ ਦੀ ਖੂਬਸੂਰਤ ਆਵਾਜ਼ ਤੇ ਇਸ ਤੋਂ ਬਾਅਦ ਅਗਲੀ ਪੇਸ਼ਕਸ਼ ਆਪ ਸਭ ਦੇ ਲਈ ਜਸਵਿੰਦਰ ਸਿੰਘ ਦੀ ਆਵਾਜ਼ 'ਚ ਗਾਈ ਹੋਈ ਗਜ਼ਲ ਤੇਰੇ ਹੁਸਨ ਕੋ ਪਰਦੇ ਕੀ ਜ਼ਰੂਰਤ ਹੀ ਕਿਆ ਹੈ, ਤੇਰੇ ਹੁਸਨ ਕੋ ਪਰਦੇ ਕੀ ਜ਼ਰੂਰਤ ਹੀ ਕਿਆ ਹੈ, ਹੋਸ਼ ਮੇਂ ਰਹਿਤਾ ਹੀ ਕੌਣ ਹੈ ਤੁਝੇ ਦੇਖਨੇ ਕੇ ਬਾਅਦ।

ਨਯਾਰਾ ਨੂਰ ਦੀ ਖੂਬਸੂਰਤ ਆਵਾਜ਼ 'ਚ ਗਾਈ ਹੋਈ ਇਹ ਗਜ਼ਲ ਦਾ ਆਨੰਦ ਤੁਸੀਂ ਮਾਣਿਆ। ਅਗਲੀ ਪੇਸ਼ਕਸ਼ ਅਨੂਪ ਜਲੋਟਾ ਦੀ ਆਵਾਜ਼ 'ਚ ਗਾਈ ਹੋਈ ਇਹ ਗਜ਼ਲ। ਆਪ ਸਭ ਦੀ ਨਜ਼ਰ

0: military launches airstrikes targeting Iran's paramilitary Islamic Revolutionary Guard Corps in retaliation of killing of American troops in Jordan. And in sports, football frenzy grips world as Argentina and Spain prepare for the final battle of FIFA World Cup tonight. And in men's cricket, hosts England set 388 runs target for India in the third and the final ODI at Lord's. And that's all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਖਬਰਾਂ ਦੇ ਬੁਲੇਟਿਨ। ਇਹ ਬੁਲੇਟਿਨ ਰਿਲੇਅ ਕੀਤੇ ਜਾ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਰਾਤ ਦੇ 9:15 ਤੇ 35 ਸਕਿੰਟ ਹੋ ਰਹੇ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਆਓ ਆਨੰਦ ਮਾਣਦੇ ਹਾਂ ਵਿਵਿਧ ਭਾਰਤੀ ਦੇ ਪ੍ਰਸਾਰਨਾਂ ਦਾ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਤੋਂ ਹਿੰਦੀ ਫਿਲਮ ਸੰਗੀਤ ਦੇ ਪ੍ਰੋਗਰਾਮਾਂ ਦਾ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਨਾਲ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ ਸਵੇਰ 5:55 ਤੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਮੁੜ ਤੋਂ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ। ਤਦ ਤੱਕ ਲਈ ਦਵੋ ਇਜਾਜ਼ਤ। ਜੈ ਹਿੰਦ।